ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਕਹਿ ਲਈ ਘਾਤ ਕੰਜਕਾਂ ਵਣਚਾਰੀ ਕਾ ਤਾਨ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ ਪਾਹੇ ਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਹਿ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋਂ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨਾ ਵੇਲ ਨ ਤੂੰਬੜੀ ਮਾਇਆ ਠਗੇ ਠੱਗ ਮਨ ਮੁਖ ਬੰਨ ਚਲਾਈ ਹੈ ਨਾ ਮਿਲਹੀ ਵਗ ਸਗ ਆਪ ਭੁਲਾਏ ਭੁੱਲੀਏ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਏ ਜੇ ਚੱਲੇ ਸਤਿਗੁਰ ਪਾਏ

ਨਾਨਕ ਸੱਚਾ ਏਕ ਦਰ ਬੀਭਾ ਪਰ ਹਰਵਾਏ। ਨਾਨਕ ਜੈ ਜੈ ਮੈਂ ਫਿਰੋ ਤੈ ਤੈ ਸਾਚਾ ਸੋਏ, ਜੈ ਦੇਖਾਂ ਤੈ ਵੇਖੋ ਹੈ ਗੁਰਮੁਖ ਪ੍ਰਗਟ ਹੋਏ। ਦੁੱਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਨਾਨਕ ਹਉ ਹਉ ਕਰਤੇ ਖਪ ਮੋਏ, ਖੂਹਣ ਲੱਖ ਅਸੰਖ, ਸਤਿਗੁਰ ਮਿਲੇ ਸੋ ਉਬਰੇ ਸੱਚੈ ਸ਼ਬਦ ਅਲੰਖ। ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੋ ਪਾਏ। ਗੁਰ ਸ਼ਬਦੀ ਹਰ ਮਨ ਵਸੈ, ਮਾਇਆ ਕੀ ਭੁੱਖ ਜਾਏ। ਸੇ ਜਨ ਨਿਰਮਲ ਉਜਲੇ, ਜੇ ਗੁਰਮੁਖ ਨਾਮ ਸਮਾਏ। ਨਾਨਕ ਹੋਰ ਪਾਤਸ਼ਾਹੀਆ ਕੂੜੀਆ, ਨਾਮ ਰਤੇ ਪਾਤਸ਼ਾਹ। ਜਿਉਂ ਪੁਰਖੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ, ਖਟ ਰਸ ਮਿੱਠੇ ਪਾਏ। ਤਿਉਂ ਬਾਣੀ ਭਗਤ ਸਲਾਹੰਦੇ, ਹਰ ਨਾਮੈ ਚਿਤ ਲਾਏ। ਮਨ ਤਨ ਤਨ ਆਗੈ ਰਾਖਿਆ, ਸੋ ਸਿਰ ਵੇਚਿਆ ਗੁਰ ਆਗੈ ਜਾਏ। ਪੈ ਭਗਤੀ ਭਗਤ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵੇ ਪ੍ਰਵਾਹੁ ਹੈ, ਕਿਤ ਖਾਧੈ ਤਿਪਤਾਏ। ਸਤਿਗੁਰ ਕੈ ਪਾਣੈ ਜੋ ਚੱਲੈ, ਤਿਪਤਾ ਸਹਿ ਹਰ ਗੁਣ ਗਾਏ। ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ

ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ ਤਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ ਨਾਉ ਮਿਲੈ ਧੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਇ ਜਗ ਭਰਮਿਆ ਘਰ ਮੁਸੈ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਧਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ

ਗੁਰਮੁਖਾਂ ਹਰ ਧਨ ਖਟਿਆ, ਗੁਰ ਕੈ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ। ਅਤੁੱਟ ਭਰੇ ਭੰਡਾਰ, ਹਰ ਗੁਣ ਬਾਣੀ ਉੱਚ ਰਹੇ ਅੰਤ ਨ ਪਾਰਾਵਾਰ। ਨਾਨਕ ਸਭ ਕਾਰਣ ਕਰਤਾ, ਕਰੈ ਵੇਖੈ ਸਿਰਜਣਹਾਰ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਮੈ ਆਕਾਸ। ਤਿਥੈ ਊਂਗ ਨ ਭੁੱਖ ਹੈ, ਹਰਿ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲੜਾ, ਸਭ ਗਲ ਆਏ ਪਾਏ। ਕੁਪਜੈ ਇੱਕ ਬਿਨਸ ਜਾਹੇ, ਹੁਕਮੇ ਆਵੈ ਜਾਏ। ਜੰਮਣ ਮਰਨ ਨਾ ਚੁੱਕਈ, ਰੰਗ ਲੱਗਾ ਦੂਜੈ ਪਾਏ। ਬੰਧਨ ਬੰਧ ਪਵਾਈਨ ਕਰਨਾ, ਕਛੂ ਨਾ ਜਾਏ। ਜਿਨ ਕੋ ਕਿਰਪਾ ਧਾਰੀਅਨ, ਤਿਨਾ ਸਤਿਗੁਰ ਮਿਲਿਆ ਆਏ। ਸਤਿਗੁਰ ਮਿਲੇ ਉਲਟੀ ਭਈ, ਮਰ ਜੀਵਿਆ ਸਹਿਜ ਸੁਭਾਏ। ਨਾਨਕ ਭਗਤੀ ਰਤਿਆ, ਹਰ ਹਰ ਨਾਮ ਸਮਾਏ। ਮਨ ਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਕੀਤਾ ਕਰਤਿਆ ਬਿਰਥਾ ਗਿਆ, ਇੱਕ ਤਿਲ ਥਾਏ ਨਾ ਪਾਈ। ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕਹਿ ਜਾਈ। ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮਕਾਲ ਨਾ ਛੋਡਈ। ਦੂਜੈ ਭਾਏ ਖੁਆਈ, ਜੋਬਨ ਜਾਂਦਾ ਨਦਰ ਨਾ ਆਵਈ। ਜਰ ਪਹੁੰਚੈ ਮਰ ਜਾਈ, ਪੁੱਤ ਕਲੱਤ ਮੋਹ ਹੇਤ ਹੈ। ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਬਸੈ ਮਨ ਆਈ। ਨਾਨਕ ਸੇ ਵੱਡੇ ਵਡਭਾਗੀ, ਜੇ ਗੁਰਮੁਖ ਨਾਮ ਸਮਾਈ। ਮਨ ਮੁਖ ਨਾ

ਵੇ ਮਹਿਲਿਆਂ ਮੋਏ ਜਨਮ ਪਦਾਰਥ ਖੋਏ ਮਨ ਮੁਖ ਬੋਲੇ ਅੰਧੁਲੇ ਤਿਮ ਤਿਸਮੈ ਅਗਨੀ ਕਾ ਵਾਸ ਬਾਣੀ ਸੁਰਤ ਨ ਬੁੱਝਣੀ ਸ਼ਬਦ ਨ ਕਰੈ ਪ੍ਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੈ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਤ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾ ਕਾ ਦਾਸ ਮਾਇਆ ਭੁਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹੋਮੇ ਗਿਆ ਬਿਲਾਏ ਗੁਰਮੁਖਾਂ ਕੇ ਮੁਖ ਉਜਲੇ ਅਰਦਰ ਗੈ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚੱਲ ਹੈ ਸਤਿਗੁਰ ਪਾਏ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ ਨਿਰਵੈਰ ਨਾਲ ਵੈਰ ਰਚਾਏ ਦਾ ਆਪਣੇ ਘਰ ਲੋਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅੰਦਨ ਜਲੈ ਸਦਾ ਦੁੱਖ ਪਾਏ ਕੂੜ ਬੋਲ ਬੋਲ ਨਿਤ ਭੌਂਕ ਦੇ ਬਿਖ ਖਾਦੇ ਦੂਜੇ ਪਾਏ ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ ਬੇਸੁਆਕੇ ਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਏ ਹਰ ਗੁਰਮੁਖ ਕਿਰਪਾ ਧਾਰੀਅਨ ਜਨ ਬਿਛੁੜੇ ਆਪ ਮਿਲਾਏ ਜਨ ਨਾਨਕ ਤਿਸ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੇ ਉਬਰੇ ਬਿਨ ਨਾਵੈ ਜਮ ਪੁਰ ਜਾਹੀ

ਮੰਨ ਲੈਣ। ਹਰ ਨਾਮ ਰੱਖਾ ਹੈ ਔਰ ਧਾਰ ਵੈਥੇ ਉਥੇ ਮੰਨੀਆਂ, ਹਰ ਨਾਮ ਲੱਗੇ ਵਪਾਰ। ਗੁਰਮੁਖ ਸ਼ਬਦ ਸੰਗਿਆਪ ਦੇ ਤਿਤ ਸੱਚਾ ਦਰਬਾਰ, ਸੱਚਾ ਸੌਦਾ ਖਰਚ ਸੱਚ ਅੰਤਰ ਪ੍ਰਮ ਪਿਆਰ। ਜਮ ਕਾਲ ਨੇੜ ਨਾ ਆਵੇ ਆਪ ਬਖਸ਼ੇ ਕਰਤਾਰ, ਨਾਨਕ ਨਾਮ ਰਤੇ ਸੇ ਧਨਵੰਤ ਹੈ। ਨਿਰਧਨ ਹੋਰ ਸੰਸਾਰ ਜਨ ਕੀ ਟੇਕ, ਹਰ ਨਾਮ ਹਰ ਬਿਨ ਨਾਵੈ ਠਵਰ ਨਾ ਠਾਵ। ਗੁਰਮਤੀ ਨਾਮ ਮਨ ਵਸੈ ਸਹਿਜੇ ਸਹਿਜ ਸਮਾਉ, ਵਡ ਭਾਗੀ ਨਾਮ ਧਿਆਇਆ ਐਨ ਸਲਾਗਾ ਭਾਉ। ਜਨ ਨਾਨਕ ਮੰਗੈ ਧੂੜ ਤਿੰਨ, ਹਉ ਸਤਿਗੁਰੁ ਬਾਣੈ ਜਾਉ। ਲੱਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰੇ, ਮੋਹ ਮਾਇਆ ਸਭ ਪਸਰਿਆ ਨਾਲ ਚਲੈ ਨਯੰਤੀ ਵਾਰ। ਬਿਨ ਹਰ ਸ਼ਾਂਤ ਨਾ ਆਵੇ ਕਿਸੇ ਆਗੈ ਕਰੀ ਪੁਕਾਰ, ਵਡ ਭਾਗੀ ਸਤਿਗੁਰੁ ਪਾਇਆ। ਬੁਝਿਆ ਬ੍ਰਹਮ ਵਿਚਾਰ ਤਿਸਨਾਗਨ ਸਭ ਬੁਝ ਗਈ, ਜਨ ਨਾਨਕ ਹਰਿ ਓਰ ਧਾਰ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵਡ ਗੁਣੇਗਾਰ।

ਧਿਆਇਆ। ਜਨ ਨਾਨਕ ਤਿੰਨ ਜੈਕਾਰ, ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਪਾਏ। ਜਨਮ ਮਰਨ ਨਿਸ਼ਚਲ ਭਏ, ਗੁਰਮੁਖ ਨਾਮ ਧਿਆਏ। ਗੁਰਸਾਧੂ ਸੰਗਤ ਮਿਲੈ ਹੀਰੇ ਰਤਨ ਲਭੰਨ, ਨਾਨਕ ਲਾਲ ਅਮੋਲਕਾ ਗੁਰਮੁਖ।

ਹੈ। ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ। ਸਤਿਗੁਰ ਸੇਵ ਨੇ ਆਪਣਾ ਹੋ ਸਤਬਲਿਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ। ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨਾ ਹੋਈ। ਭੇਖ ਕਰੈ ਬਹੁ ਕਰਮ ਬਿਗੁਤੇ ਭਾਏ ਦੂਜੈ ਪਰਜ ਬੇਗੋਈ। ਨਾਨਕ ਬਿਨ ਸਤਿਗੁਰ ਨਾ

ਚੁਗਲ ਨਿੰਦਕ ਭੁੱਖੇ ਰੁਲ ਮੋਏ ਨਾ ਹੱਥ ਨਾ ਕਿੱਥਾ ਉਪਾਏ ਬਾਹਰ ਪਾਖੰਡ ਸਭ ਕਰਮ ਕਰੇ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋ ਆਇਆ ਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ ਮਨ ਆਵਣ ਜਾਣ ਨਾ ਸੁਝਈ ਨਾ ਸੁਝੈ ਦਰਬਾਰ ਮਾਇਆ ਮੋਹਿ ਪਲੇਟੇ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਪਹਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆਸੇ ਪਾਇਨ ਮੋਖ ਦੁਆਰ ਨਾਨਕ ਆਪ ਹੋਏ ਉਧਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੋਆ ਜਾਪੈ ਗੁਰਪ੍ਰਸਾਦੀ ਹਰ ਅਸਤਰਾ ਪੈ ਹਰ ਦਰਗੈ ਗੁਰ ਸ਼ਬਦ ਸਿੰਜਾਪੇ ਬਿਨ ਸ਼ਬਦੇ ਮੋਆ ਹੈ ਸਭ ਕੋਏ।

ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨਮੁਖ ਦੈ ਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨ ਚੁੱਕਈ ਮਰ ਜੰਮੈ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ

ਗੁਰਮੁਖ ਕਮਲ ਵਿਗਸਿਆ ਸਵੇ ਆਤਮ ਬ੍ਰਹਮ ਪਛਾਣ। ਹਰ ਹਰ ਕਿਰਪਾ ਤਹਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾ ਸ੍ਰੀ ਤਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ। ਮਨ ਤਨ ਮਨ ਸੋ ਭੇਜੀ ਸੋ ਭਾਈ ਲਏ ਹੁਕਮ ਫੇਰਾਓ ਜੈ ਬੈਸਾ ਵਹਿ ਬੈਸੈ ਭਾਈ ਜੈ ਭੇਜਹਿ ਤੈ ਜਾਓ। ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ੍ਰਹ ਬੈਨ ਪਹਿਨਣ ਗੁਣ ਚੰਗੀਆਂ ਆਈਆਂ ਭਾਈ ਆਪਣੀ ਪਤ ਕੇ ਸਾਧੇ ਆਪੇ ਖਾਏ ਤਿਸਕਾ ਕਿਆ ਸਾ।

ਫਿਰਾਏ। ਸੰਗਤ ਢੋਈ ਨਾ ਮਿਲੈ ਭਾਈ, ਬੈਸਣ ਮਿਲੈ ਨਾ ਥਾਉ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾਉ। ਤਿੰਨ ਬਿਟੋ ਹਉ ਵਾਰਿਆ ਭਾਈ, ਤਿੰਨ ਕਉ ਸਦਬ ਲਿਹਾਰੈ ਜਾਉ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅੰਦਨ ਸੇਵਨ ਗੁਰੇ ਆਪਣਾਏ, ਅੰਦਨੇ ਅੰਦਰ ਹਨ, ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦਿਸਨ। ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਏ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ, ਸੱਚ ਧਨ ਉੱਤਮ ਪਦਵੀ ਪਾਹੇ, ਸੱਚ ਸੁਣੇ ਸੱਚ ਮਨ ਲੈਣ, ਸੱਚੀ ਕਾਰ ਕਮਾਏ, ਸੱਚੀ ਦਰਗਹਿ ਬੈਸਣਾ, ਸੱਚੇ ਮਾਹੇ ਸਮਾਏ, ਨਾਨਕ ਬਿਣ ਸਤਿਗੁਰ ਸੱਚ ਨਾ ਪਾਈਐ, ਮਨ ਮੁਖ ਭੁੱਲੇ ਜਾਏ।

ਕਰਨਹਾਰ ਤਿਸ ਚੁੱਕੈ ਸਹਿਜੀ ਉਪਜਾਇ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸਾਂਤ ਹੋਏ ਨਾਮ ਰੱਖੋ ਉਰ ਧਾਰ ਬਾਬੀ ਹਾ ਤੂੰ ਸੱਚ ਚਾਓ ਸੱਚੇ ਸਹੁ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਏ

ਅੰਮ੍ਰਿਤ ਵਰਸਦਾ ਤਸਨਾ ਭੁੱਖ ਸਭ ਜਾਏ, ਕੂਕ ਪੁਕਾਰ ਨਾ ਹੋਵੇ ਜੋਤੀ ਜੋਤ ਮਿਲਾਏ, ਨਾਨਕ ਸੁਖ ਸਭਨ ਸੁਹਾਗਣੀ ਸੱਚੈ ਨਾਮ ਸਮਾਏ, ਤੁਰਹੋਂ ਖਸਮ ਭੇਜਿਆ ਸੱਚੈ ਹੁਕਮ ਪਠਾਏ, ਇੰਦ ਵਰਸੈ ਦਇਆ ਕਰ ਗੂੜੀ ਸ਼ੈ ਬਰਲਾਏ, ਬਾਬੀ ਹੈ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹੇ ਪਾਏ, ਅੰਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ, ਅੰਧਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ, ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ, ਹਰ ਗੁਣ ਗਾਵੋ ਕਾਮਣੀ ਸੱਚੈ ਸ਼ਬਦ ਸਮਾਏ, ਭੈ ਕਾ ਸਹਿ ਸ਼ਿੰਗਾਰ ਕਰੇ ਹੋ ਸੱਚ ਰਹੋ ਲਿਵ ਲਾਏ, ਨਾਨਕ ਨਾਮੇ ਨਾਨਕ ਨਾਮੋ ਮਨ ਵਸੈ ਹਰ ਦਰਗੈ ਲੈ ਛਡਾਏ, ਬਾਬੀ ਹਾ ਸਗਲੀ ਧਰਤੀ ਜੇ ਫਰੈ ਉੜ ਚੜੈ ਆਕਾਸ, ਸਤਿਗੁਰ ਮਿਲਿਐ ਜਲ ਪਾਈਐ ਚੁਕੈ ਭੂਖ ਪਿਆਸ, ਜਿਉ ਪਿੰਡ ਸਭ ਤਿਸਕਾ ਸਭ

ਪ੍ਰਗਾਸ ਨਾਨਕ ਘਾਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤੁਸੈ ਬਸੰਤ ਹੈ ਜੋ ਸਤਿਗੁਰ ਸੇਵ ਸਮਾਏ ਹਰ ਬੁੱਠਾ ਮਨ ਤਨ ਸਭ ਪਰਫੜ ਹੈ ਸਭ ਜਗ ਹਰੀਆਵਲ ਹੋਏ ਸਭ ਦਿਸ ਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਬੁੱਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੈ ਚਾਲ ਚੁਲੁੰਬਲੈ ਨਾਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਹੈ

ਆਪ ਛੋੜੈ ਤਾਂ ਸੋ ਮਿਲੈ ਸੱਚਾ ਉਹ ਵਿਚਾਰ ਹੋਮੇ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ ਵਣ ਤ੍ਰਿਣ ਤ੍ਰਿਭਵਣ ਤੁਜੈ ਧਿਆਇਂਦੇ ਅੰਦਨ ਸਦਾ ਵਿਹਾਣ ਬਿਨ

ਸਾਚਾ ਭੇਟੈ ਹਰ ਮਨ ਵਸੈ ਭਾਵੈ ਮੋਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿਤ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੈ ਮਿਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿਤ ਜੰਮਣ ਮਰਨ ਕਾ

ਵਾਹੁ ਵਾਹੁ ਸਤਿਗੁਰ ਸਤਿਪੁਰਖ ਹੈ ਜੈਸਨੋ ਸਮਤ ਸਭ ਕੋਏ ਵਾਹੁ ਵਾਹੁ ਸਤਿਗੁਰ ਨਿਰਵੈਰ ਹੈ ਜੈਸਾ ਨਿੰਦਾ ਉਸਤਤ ਤੁਲ ਹੋਏ ਵਾਹੁ ਵਾਹੁ ਸਤਿਗੁਰ ਸੁਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹੁ ਵਾਹੁ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹੁ ਵਾਹੁ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ।

ਕਿਉਂ ਸੱਜਣ ਮਿਲਹਿ ਪਿਆਰਿਆ ਹੋਂ ਟੂੰਡੇਂਦੀ ਤਿਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿਤ ਹੈ ਜੇ ਮਿਲੈ ਤਾਂ ਇਹੋ ਮਨ ਵਾਰਿਆ ਦੇਂਦਾ ਮੂੰਹ ਪਿਰ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੌਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹਉ ਜੀਓ ਕਰੀ ਤਸ

ਆਵੇ ਜਾਏ। ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ। ਨਦਰ ਕਰੇ ਜਿਸੇ ਆਪਣੀ ਸੋ ਚੱਲੈ ਸਤਿਗੁਰ ਪਾਏ। ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਏ। ਜਿਨੀ ਸਤਿਗੁਰ ਮੰਨਿਆ ਹਉ ਤਿਨਕੇ ਲਾਗੋਂ ਪਾਏ। ਨਾਨਕ ਤਾ ਕਾ ਦਾਸ ਹੈ ਜੇ ਅੰਦਨ ਰਹਿ ਲਿਵ ਲਾਏ। ਜਿਨਾ ਪ੍ਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀਐ। ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰਸੀਐ। ਜਿਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ ਜਾਂ ਸਹੁ ਦੇਖਣੇ ਆਪਣਾ। ਨਾਨਕ ਥੀਵਨ ਭੀ ਹਰੇ ਜਿਨਾ ਗੁਰਮੁਖੀ ਅੰਦਰ ਨੇ ਉਤਰੈ ਪ੍ਰੀਤਮ ਸੱਚੈ ਲਾਇਆ। ਰਾਤੀ ਅਤੇ ਡੇ ਹੁ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ ਕੀ ਜਿੱਤ ਪ੍ਰੀਤਮ ਸੱਚਾ ਪਾਈਐ। ਅਣਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਐ।

ਕਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤਾਉ ਆਪੇ ਲਾਇਆ ਕਰਮ ਕਰ ਨਾਨਕ ਲੇਹੁ ਮਿਲਾਏ ਮੈਂ ਜਾਚਿਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨੈ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ

ਕਰੜੀ ਸੁਖ ਸਾਰ ਨਦਰ ਕਰੇ ਜਿਸੇ ਆਪਣੀ ਤਸਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਭਉ ਜਲ ਤਰੈ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਚਿੱਤ ਲਾਏ ਪੁੱਤ ਕੁਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤਨੇ ਮਸੁੱਚ ਸੰਜਮ ਮਨ ਚੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੁੱਢੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਨੀ ਉਪਰ ਤਿਨਾ ਹੁਕਮੇ ਲੈ ਮਿਲਾ ਮਨਮੁਖ ਹੁਕਮ ਨਾ ਬੁੱਝੇ ਬਪੜੀ ਨਿਤ ਹੋਮੈ ਕਰਮ ਕਮਾਏ ਵਰਤਨੇ ਮਸੁੱਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰ ਹੁਕ ਸੁਧ ਮਾਇਆ ਮੋਹਿ ਬਿੰਦੇ ਜਿਉ ਹਸਤੀ ਸ਼ਾਰ ਉਡਾਏ ਜਿਨ ਉਪਾਏ ਤਿਸਹਿ ਨ ਚੇਤਹਿ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪ੍ਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨੇ ਆਂਦਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨੀਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਐ ਤਿਸਨਾ ਭੁੱਖ ਸਭ ਜਾਏ।

ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰਿਆ ਸੌ ਨੇ ਉਸੇ ਸੱਜਣ ਮੈਂ ਨਾਲ ਅੰਤਰ ਬਾਹਰ ਹੋਂ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਤਿਹਾਇਆ ਸਤਿਗੁਰ ਸੌ ਚਿਤ ਲਾਏ ਤਿਨ ਕੀ ਦੁੱਖ ਭੁੱਖ ਹੋਂ ਮੈਂ ਵੱਡਾ ਰੋਗ ਗਇਆ ਨਿਰਦੋਖ ਭਏ ਲਿਵ ਲਾਏ ਗੁਣ ਗਾਵਹਿ ਗੁਣ ਉਚਰੈ ਗੁਣ ਮੈਂ ਸਵੈ

ਕੂੜ ਸੰਗਰਹਿ ਕੂੜ ਕਰੈ ਆਹਾਰ ਬਿਖ ਮਾਇਆ ਧਨ ਸੰਚ ਮਰੈ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੁਚ ਸੰਜਮ ਕਰੈ ਅੰਤਰ ਲੋਭ ਬਿਕਾਰ ਨਾਨਕ ਮਨ ਮੁਖ ਜੇ ਕਮਾਵੈ ਸੁਥਾਏ ਨਾ ਪਵੈ ਦਰਗਹਿ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੈ ਬਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨਾ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉਂ ਤਿਸਹਿ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ

ਛਡਾਏ। ਸਤਿਗੁਰ ਪੁਰਖ ਹਰ ਧਿਆਏ ਦਾ, ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ। ਇਹ ਭਉ ਜਲ ਜਗਤ ਸੰਸਾਰ ਹੈ, ਗੁਰਬੋਇਥ ਨਾਮ ਤਰਾਏ। ਗੁਰਸਿੱਖੀ ਪਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਤੋਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਮਕੰ

ਜਨ ਵਿੱਚੋਂ ਭਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦੇਖਾਇਆ। ਹੋਮੇ ਮਾਰੋ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ। ਗੁਰਮਤੀ ਜਮਜੋ ਹੈ ਨਾ ਸਕੈ ਸਚੈ ਨਾ ਸਮਾਇਆ। ਸਭ ਆਪੇ ਆਪ ਵਰਤੇ ਕਰਤਾ ਜੋ

ਵੇਖਣ ਮਰ ਜਾਇਆ। ਮਨ ਅੰਤਰ ਹੋਂ ਮੈਂ ਰੋਗ ਭਰਮ ਭੁੱਲੇ ਹੋਂ ਮੈਂ ਸਾਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸੁਰਾਤ। ਹਰ ਰਤੀ ਹਰ ਰੰਗ ਚੋਲੇ ਜ ਹਰ ਜੈਸਾ ਪੁਰਖ ਨਾ ਲੱਭਈ। ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦਿੜਾਇਆ। ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ। ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਹੀ ਜੇ ਮੁੱਖ ਨਾ ਮੁੜਨ ਜਿਨੀ ਸਿੰਜਾਤਾ ਸਾਈ। ਝੜ ਝੜ ਪਵਦੇ ਕੱਚੇ ਬਿਰਹੀ ਜਿਨਾ ਕਾਰਨ ਆਈ।

ਤੈ ਸਹਿਨਾਲੇ, ਗੁਰ ਕੈ ਸ਼ਬਦ ਅਰਾਧੀਐ ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਓਰਾ, ਜਾਮੂ ਇੱਕ ਤਲਖ ਤਉ ਜਿਤੀ

ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰਹਾਰਈ ਕਰੇ ਸੋ ਚੰਗਾ ਮਾਨ ਦੋਈ ਗਣਤ ਲਾਏ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ ਜਨਮ ਦੇ ਮਤੀ ਉਪਦੇਸ਼ ਵਿੱਚੋ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ਟ ਸਦੈ ਵਸ ਦੂਜੀ ਨਾ ਹੈ ਜਾਏ ਨਾਨਕ ਸੁਖ ਅਨੰਦ ਪਹਿ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਤ੍ਰਮਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ ਨਾਨਕ ਸੇਈ ਉਬਰੇ ਜਿਨਾ ਭਾਗ ਮਥਾਏ ਸੁਤੜੇ ਸੁਖੀ ਸਵਨ ਜੋ ਰੱਤੇ ਸਹਿ ਆਪਣੇ ਪ੍ਰੇਮ ਬਿਸ਼ੋਹਾ ਧਣੀ ਸੌ ਅੱਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕੁਵਟੜੀ ਇੱਕ ਸੋ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਹਟੜੇ ਬਾਜਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵੱਖਰ ਜਿਨੀ ਲੱਦਿਆ ਸੇ ਸੱਚੜੇ ਪਾਸਾ।

ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸਬਦੋ ਤੰਗਾ ਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਸਹਾਈ ਫੇਰ ਅੰਗਰ ਗੁਰ ਦੀ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਈ ਸਹਾਈ

ਅਨੁਸਵ ਜਨਨੀ ਜਿਨ ਗੁਰੂ ਜਣਿਆ ਮਾਈ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਸ਼੍ਰੀ ਕੀਰਤਪੁਰ

ਪੁਰਬ ਗੁਰਦੁਆਰਾ ਸਾਹਿਬ ਸੁਖ ਸਾਗਰ ਦੀ ਸਮੂਹ ਸਾਰ ਸੰਗਤ ਸੇਵਾਦਾਰਾਂ ਵੱਲੋਂ ਰਲ ਮਿਲ ਕੇ ਮਨਾਉਂਦੇ ਹੋਏ ਪਰਸੋਂ ਦੇ ਰੋਜ਼ ਤੋਂ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੂਗਾ ਨਿਰਵਿਘਨਤਾ ਦੀ ਸਹਿਤ ਪੈਣੇ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਸਮੂਹ ਸੇਵਾਦਾਰਾਂ ਦੇ ਹਿਰਦਿਆਂ ਤੇ ਵਸਾਮਣਾ ਸੱਚੀ ਪਾਤਸ਼ਾਹ ਜੀ ਤਿੰਨੋਂ ਦਿਨ ਰਲ ਮਿਲ ਕੇ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਸੇਵਾ ਨਿਭਾਈ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਪਿਛਲੇ ਦਿਨਾਂ ਤੋਂ ਸੇਵਾਦਾਰ ਬੀਬੀਆਂ ਨੇ ਰਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਨਿਭਾਈ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਸੱਚੀ ਪਾਤਸ਼ਾਹ ਜੀ

ਵਾਸਤੇ, ਗੁਰੂ ਕੇ ਲੰਗਰਾਂ ਦੀ ਮਾਇਆ ਵਾਸਤੇ, ਸੱਚੇ ਪਾਤਸ਼ਾਹ ਜੀ ਗੁਰੂ ਕੀਆਂ ਮਾਰਤਾਂ ਵਾਸਤੇ ਮਾਇਆ ਭੇਟ ਕੀਤੀ, ਸੱਚੇ ਪਾਤਸ਼ਾਹ ਜੀ

ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਸਿਰ 'ਤੇ ਸਦਾ ਰਹਿਮਤਾਂ ਬਖਸ਼ਾਂ ਭਰੇ ਹੱਥ ਰੱਖਣੇ, ਦੁਖੀਆਂ ਦੇ ਦੁੱਖ ਦੂਰ ਕਰਨੇ, ਸੁੱਖਾਂ ਦੀ ਪ੍ਰਕਾਸ਼ ਕਰਨੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਆਪ ਜੀ ਦੀਆਂ ਸਿੱਖ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਸੇਵਾ ਪ੍ਰਵਾਨ ਕਰਨੀ, ਸੱਚੇ ਪਾਤਸ਼ਾਹ ਜੀਓ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੀਟਾਵਾਂ ਦਰ ਪ੍ਰਵਾਨ ਕਰਨੀਆਂ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੀਰਥ ਭਾਵ ਬਖਸ਼ ਕਰਕੇ ਬੰਦੀ ਸਿੰਘਾਂ ਦੀ ਰਹਾਈ ਆਪ ਜੀ ਨੇ ਬਖਸ਼ਣੀ, ਸਿਰ 'ਤੇ ਮੇਰਾ ਪਰੇ ਹੱਥ ਰੱਖਣੇ, ਖਾਲਸੇ ਦੀ ਹਰ ਦੀਵਾਨੇ ਮੈਦਾਨੇ ਫਤਿਹ ਬਖਸ਼ਣੀ, ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ।

Sat Sriyakal.

ਸਰਬ ਨਿਧਾਨ ਪੂਰਨ ਗੁਰਦੇਵਾ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਬੜਭਾਗੀ ਹੋ ਪਰਸੋਂ ਦੇ ਰੋਜ਼ ਤੋਂ ਧੰਨ ਧੰਨ ਅੱਠਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਆਪ ਜੀ ਨੇ ਸਰਵਣ ਕੀਤੇ। ਖਾਲਸਾ ਦੀਵਾਨ ਸੁਸਾਇਟੀ ਅਤੇ ਖਾਲਸਾ ਦੀਵਾਨ ਸੁਸਾਇਟੀ ਦੇ ਸਮੂਹ ਸੇਵਾਦਾਰ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਸਾਰੇ ਜਗਤ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਆਓ ਪਾਵਨ ਬਾਣੀ ਦੇ ਕੀਰਤਨ ਆਰੰਭ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 7 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਕਥਾ ਦੀ ਹਾਜ਼ਰੀ ਭਰਨਗੇ ਅਤੇ ਇਸੇ ਤਰ੍ਹਾਂ 8 ਵਜੇ ਤੱਕ ਦੀਵਾਨ ਸੱਜਣਗੇ। 8 ਵਜੇ ਬੱਚਿਆਂ ਦੀ ਕਲਾਸ ਹੈ, ਉਹ ਵੀ ਬੱਚੇ ਹਾਜ਼ਰੀ ਭਰਨਗੇ। ਸੁਬਾਹ ਉਹ ਰਾਗੀ ਜਥੇ ਤੋਂ 7 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮੂਹੀ ਸਾਧ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਫਤਿਹ ਬੁਲਾਈ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਰਸ ਭਿੰਨੇ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਸਰਕਾਰ ਜੋ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਜੋ ਕਿ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਆਪ ਜੀ ਨੂੰ ਵਿਚਾਰਾਂ ਸਰਵਣ ਕਰਾਉਣਗੇ। ਉਪਰੰਤ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਦਾ ਢਾਡੀ ਜਥਾ ਗੁਰ ਇਤਿਹਾਸ ਦੇ ਨਾਲ ਜੁੜਨਗੇ। 8 ਵਜੇ ਬੱਚਿਆਂ ਦੀ ਕਲਾਸ ਹੈ, ਉਹ ਵੀ ਬੱਚੇ ਹਾਜ਼ਰੀ ਭਰਨਗੇ। ਸੋ ਆਓ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਜੀਵਨ ਕਥਾ ਸਰਵਣ ਕਰਦੇ ਹਾਂ। ਖਾਲਸਾ ਦੀਵਾਨ ਸਾਹਿਬ ਅਤੇ ਖਾਲਸਾ ਦੀਵਾਨ ਸਾਹਿਬ ਦੇ ਸਾਰੇ ਸੇਵਾਦਾਰਾਂ ਵੱਲੋਂ 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਾਰੀਆਂ ਸੰਗਤਾਂ ਨੂੰ, ਸਾਰੇ ਜਗਤ ਨੂੰ ਲੱਖ ਲੱਖ ਵਧਾਈਆਂ ਜੀ, ਲੱਖ ਲੱਖ ਵਧਾਈਆਂ ਹੋਣ। ਸੋ ਆਓ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ, ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਪਵਿੱਤਰ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸ਼ਰਵਣ ਕੀਤਾ ਹੈ। ਕੀਰਤਨ ਦੇ ਰਾਹੀਂ ਇੱਕ ਅੰਮ੍ਰਿਤਮਈ ਬੋਲ ਆਪਾਂ ਸਾਰਿਆਂ ਨੇ ਸੁਣਿਆ ਹੈ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਅਸ਼ਟਮ ਬਲਵੀਰਾ ਵੀ ਆਖਿਆ ਜਾਂਦਾ ਹੈ, ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਹੈ। ਅਸ਼ਟਮ ਬਲਬੀਰਾ ਇਸ ਕਰਕੇ ਕਿ 8 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਨੇ ਜੋਤੀ ਜੋਤ ਸਮਾ ਦਿੱਤਾ ਸੀ। 8 ਵਰ੍ਹਿਆਂ ਦੀ ਉਮਰ ਵਿੱਚ, ਜਿਸ ਦਿਨ ਉਹਨਾਂ ਦੀ 5 ਸਾਲ ਦੀ ਉਮਰ ਹੋਈ ਸੀ, ਉਹਨਾਂ ਨੂੰ ਗੁਰਿਆਈ ਦੀ ਦਾਤ ਦਿੱਤੀ ਗਈ। ਸ਼੍ਰੀ ਕੀਰਤਪੁਰ ਸਾਹਿਬ ਦਾ ਅਸਥਾਨ ਹੈ। ਬਾਲਾ ਪ੍ਰੀਤਮ ਇਸ ਕਰਕੇ ਕਿ ਉਹਨਾਂ ਦਾ ਜਿਹੜਾ ਸਰੀਰਕ ਪੈਂਡਾ ਹੈ ਉਹ ਬਹੁਤ ਥੋੜ੍ਹਾ ਹੈ, ਬਚਪਨਾ ਤੱਕ ਹੀ ਹੈ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸਰੀਰ ਦੀ ਗੱਲ ਕਰਦੀ ਹੈ ਨਾ, ਤੇ ਕਹਿੰਦੀ ਦਸ ਬਾਲ ਤਾਣ, 10 ਵਰ੍ਹਿਆਂ ਤੱਕ ਤੇ ਬਚਪਨਾ ਹੀ ਹੁੰਦਾ ਨਾ, ਕੋਈ ਸੂਝਬੂਝ ਨਹੀਂ ਹੁੰਦੀ, ਕੋਈ ਸਮਝ ਨਹੀਂ ਹੁੰਦੀ। 20 'ਤੇ ਜਾ ਕੇ ਸਤਿਗੁਰੂ ਜੀ ਕਹਿੰਦੇ ਜਵਾਨੀ ਆਉਂਦੀ ਹੈ, 20 ਰਵਣ। ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਸੰਸਾਰਕ ਯਾਤਰਾ ਜੋ ਹੈ, ਜ਼ਿੰਦਗੀ ਦਾ ਸਰੀਰਕ ਪੈਂਡਾ ਜੋ ਹੈ, ਉਹ 'ਤੇ 10 ਵਰ੍ਹੇ ਵੀ ਪੂਰਾ ਨਹੀਂ ਹੋਇਆ, 8 ਵਰ੍ਹਿਆਂ ਵਿੱਚ ਹੀ ਉਹ ਜੋਤੀ ਜੋਤ ਸਮਾ ਗਏ ਸਨ। 4 ਵੱਡੇ ਅਸਥਾਨ ਹਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਪਵਿੱਤਰ ਧਰਤੀ। ਕੇਵਲ 3 ਕੁ ਵਰੇ ਉਹਨਾਂ ਨੇ ਗੁਰੂ ਰੂਪ ਵਿੱਚ ਵਿਚਰਨਾ ਕੀਤਾ ਹੈ, ਗੁਰੂ ਰੂਪ ਵਿੱਚ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ 10 ਗੁਰੂ ਸਾਹਿਬਾਨਾਂ ਦੇ ਉਸ ਜੀਵਨ ਨੂੰ ਹੀ ਗੁਰੂ ਆਖਿਆ ਗਿਆ। ਜਦੋਂ ਸਰੀਰ ਅੰਦਰ ਗੁਰੂ ਨਾਨਕ ਮਹਾਰਾਜ ਜੀ ਵਾਲੀ ਉਹ ਜੋਤ ਟਿਕ ਗਈ ਜਿਸ ਦੀ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਬੋਲ ਆਉਂਦਾ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਜੋਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੁਰ ਤੋਂ ਹੀ ਇਹ ਜੋਤ ਲੈ ਕੇ ਆਏ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਘਾਲ ਕਮਾਈ ਕਰਕੇ, ਸੇਵਾ ਕਰਕੇ ਇਸ ਜੋਤ ਦੀ ਪ੍ਰਾਪਤੀ ਹੋਈ ਸੀ। ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ, ਬਾਕੀ ਗੁਰੂ ਸਾਹਿਬਾਨਾਂ ਨੇ ਵੱਡੀ ਘਾਲ ਕੀਤੀ ਹੈ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ, ਔਰ ਉਹਨਾਂ ਬੋਲਾਂ 'ਤੇ ਪਹਿਰਾ ਦਿੱਤਾ ਹੈ ਜਿਸ ਦੀ ਪ੍ਰਥਾਏ ਬਾਣੀ ਆਖਦੀ ਹੈ, ਕੋਈ ਪੁੱਤ ਸਿੱਖ ਸੇਵਾ ਕਰੇ। ਸੇਵਾ ਪੁੱਤਰਾਂ ਨੂੰ ਵੀ ਕਰਨੀ ਪੈਣੀ ਸੀ ਅਤੇ ਸਿੱਖਾਂ ਨੂੰ ਵੀ ਕਰਨੀ ਪੈਣੀ ਸੀ। ਗੁਰੂ ਦਰ 'ਤੇ ਰਿਸ਼ਤੇਦਾਰੀ ਕਬੂਲ ਨਹੀਂ ਹੁੰਦੀ, ਸੇਵਾ ਸਿੱਖੀ ਕਬੂਲ ਹੁੰਦੀ ਹੈ। ਇਹੀ ਕਾਰਨ ਹੈ ਕਿ ਇਵੇਂ ਨਹੀਂ ਕਿ ਕੋਈ ਪੀੜ੍ਹੀ ਦਰ ਪੀੜ੍ਹੀ ਆਪਣੇ ਪਿਤਾ ਪੁਰਖੀ ਜਾਇਦਾਦ ਦਾ ਮਾਲਕ ਬਣ ਕੇ, ਵਾਰਸ ਬਣ ਕੇ ਬੈਠ ਜਾਏਗਾ। ਬਾਣੀ ਆਖਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਸਿੱਖੀ ਦੀ ਘਾਲ ਕਮਾਈ ਕਰਨੀ ਪੈਂਦੀ ਹੈ, ਭਾਵੇਂ ਕੋਈ ਪੁੱਤਰ ਹੋਵੇ ਅਤੇ ਭਾਵੇਂ ਕੋਈ ਸਿੱਖ ਹੋਵੇ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ 5 ਵਰ੍ਹਿਆਂ ਦੀ ਉਮਰ ਵਿੱਚ ਗੁਰੂ ਬਣ ਗਏ। ਪਹਿਲਾ ਅਸਥਾਨ ਜੋ ਹੈ ਉਹਦਾ ਨਾਮ ਹੈ ਗੁਰਦੁਆਰਾ ਸੀਸ ਮਹਿਲ, ਸ਼੍ਰੀ ਕੀਰਤਪੁਰ ਦਾ ਉਹ ਪਾਵਨ ਅਸਥਾਨ। ਜੇ ਆਪਾਂ ਇਤਿਹਾਸ ਪੜ੍ਹਿਆ ਹੈ ਤਾਂ ਆਪਾਂ ਨੂੰ ਜ਼ਰੂਰ ਪਤਾ ਹੋਇਆ

0: ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ ਦੀ ਨੀਂਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਰੱਖਣੀ ਕੀਤੀ ਸੀ। ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਹੋਇਆ, ਉਹਦਾ ਨਾਮ ਸੀ ਰਾਜਾ ਤਾਰਾ ਚੰਦ। ਉਹਦੀ ਇਹ ਰਿਆਸਤ ਹੈ। ਰਾਜਾ ਤਾਰਾ ਚੰਦ ਦੀ ਰਿਆਸਤ ਵਿੱਚੋਂ ਇਹ ਜ਼ਮੀਨ ਮੁੱਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹ ਜਦੋਂ ਵੱਡੇ ਸਾਹਿਬਜ਼ਾਦੇ ਦੀ ਗੱਲ ਕਰਦੇ ਹਨ, ਬਾਬਾ ਗੁਰਦਿੱਤਾ ਜੀ ਉਹਨਾਂ ਦੀ ਦੇਖ ਰੇਖ ਹੇਠ ਕੀਰਤਪੁਰ ਸਾਹਿਬ ਵਸਾਇਆ ਗਿਆ। ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ, ਪੰਜ ਸਾਹਿਬਜ਼ਾਦੇ ਸਨ, ਜਿਨ੍ਹਾਂ ਵਿੱਚ ਸਾਰਿਆਂ ਤੋਂ ਪਹਿਲਾ ਨਾਮ, ਸਾਰਿਆਂ ਤੋਂ ਵੱਡੇ ਸਨ ਬਾਬਾ ਗੁਰਦਿੱਤਾ। ਜਗਤ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ। ਅੱਜ ਵੀ ਉਹ ਅਸਥਾਨ ਹੈ, ਬਾਬਾ ਗੁਰਦਿੱਤਾ ਜੀ ਦੇ ਨਾਮ 'ਤੇ ਗੁਰਦੁਆਰੇ ਦਾ ਨਾਮ ਹੈ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ। ਉਹਦੇ ਮੁੱਖ ਦਰਵਾਜ਼ੇ 'ਤੇ ਇੱਕ ਵੱਡਾ ਬੋਰਡ ਲੱਗਿਆ ਹੋਇਆ ਹੈ ਅਤੇ ਉੱਥੇ ਇਹ ਬੋਲ ਲਿਖੇ ਨੇ, ਬਾਬਾ ਗੁਰਦਿੱਤਾ ਜਗਤ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ। ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਇਤਿਹਾਸ ਵਾਚਣਾ ਬੜਾ ਹੀ ਜ਼ਰੂਰੀ ਹੈ। ਜਿੰਨੀ ਦੇਰ ਆਪਾਂ ਬਾਬਾ ਗੁਰਦਿੱਤਾ ਜੀ ਬਾਰੇ ਜਾਣਕਾਰੀ ਨਹੀਂ ਹਾਸਲ ਕਰ ਲੈਂਦੇ, ਓਨੀ ਦੇਰ ਸ਼੍ਰੀ ਕੀਰਤਪੁਰ ਸਾਹਿਬ ਨੂੰ ਨਹੀਂ ਸਮਝਿਆ ਜਾ ਸਕਦਾ ਅਤੇ ਜਿੰਨੀ ਦੇਰ ਕੀਰਤਪੁਰ ਸਾਹਿਬ ਨਹੀਂ ਸਮਝਦੇ ਓਨੀ ਦੇਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਰੇ ਸਾਨੂੰ ਸਮਝ ਨਹੀਂ ਆ ਸਕਦੀ। ਇਤਿਹਾਸਕਾਰਾਂ ਨੇ ਇੱਥੋਂ ਤੱਕ ਵੀ ਲਿਖਿਆ ਕਿ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਮੁੱਖ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਿਹਰੇ ਨਾਲ ਮੇਲ ਖਾਂਦਾ ਸੀ, ਉਵੇਂ ਲੱਗਦਾ ਸੀ। ਇੱਥੋਂ ਤੱਕ ਵੀ ਲਿਖਿਆ ਇਸ ਅਸਥਾਨ 'ਤੇ ਕਦੇ ਗੁਰੂ ਨਾਨਕ ਮਹਾਰਾਜ ਜੀ ਨੇ ਚਰਨ ਪਾਏ ਸਨ। ਇੱਥੇ ਦੋ ਗੁਰੂ ਸਾਹਿਬਾਨਾਂ ਦਾ ਸਰੀਰ ਕਰਕੇ ਜਨਮ ਹੋਇਆ, ਇੱਕ ਗੁਰੂ ਹਰਰਾਏ ਮਹਾਰਾਜ ਸੱਤਵੇਂ ਪਾਤਸ਼ਾਹ ਦਾ, ਫਿਰ ਉਹਨਾਂ ਦੇ ਘਰ ਅੱਗੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਆਰੰਭਤਾ ਹੋਈ ਹੈ, ਇੱਥੇ ਇੱਕ ਪੀਰ ਰਹਿੰਦਾ ਸੀ, ਮੁਸਲਮਾਨ ਪੀਰ, ਉਹਦਾ ਨਾਮ ਸੀ ਬੁੱਢਣ ਸ਼ਾਹ। ਬੁੱਢਣ ਸ਼ਾਹ ਇੱਕ ਉੱਚੀ ਪਹਾੜੀ 'ਤੇ ਹੈ, ਉਹ ਪਹਾੜੀ ਅੱਜ ਵੀ ਮੌਜੂਦ ਹੈ। ਇਤਿਹਾਸ ਕਹਿੰਦਾ ਹੈ ਉੱਤਰਾਖੰਡ ਦੇ ਇਲਾਕੇ ਤੋਂ ਜਦ ਗੁਰੂ ਨਾਨਕ ਮਹਾਰਾਜ ਜੀ ਯਾਤਰਾ ਕਰਦੇ ਕਰਦੇ ਆ ਰਹੇ ਸਨ, ਇਹ ਪਹਾੜੀ ਏਰੀਆ ਹੈ ਜਿਸ ਨੂੰ ਆਪਾਂ ਅੱਜ ਨਾਨਕ ਮਤਾ ਆਖਦੇ ਹਾਂ, ਨਾਨਕਪੁਰੀ ਟਾਂਡਾ ਆਖਦੇ ਹਾਂ। ਇੱਧਰ ਪਹਾੜਾਂ ਦੇ ਨਾਲ ਨਾਲ ਗੁਰੂ ਨਾਨਕ ਮਹਾਰਾਜ ਜੀ ਆ ਰਹੇ ਸਨ ਅਤੇ ਪੀਰ ਬੁੱਢਣ ਸ਼ਾਹ ਕੋਲ ਆਏ। ਪੀਰ ਬੁੱਢਣ ਸ਼ਾਹ ਦੇ ਬਾਰੇ ਲਿਖੀ ਹੈ, ਇਹਦੇ ਕੋਲ ਸ਼ੇਰ ਵੀ ਸਨ ਅਤੇ ਬੱਕਰੀਆਂ ਵੀ ਸਨ। ਇਹਦੀਆਂ ਬੱਕਰੀਆਂ ਸ਼ੇਰ ਚਾਰ ਕੇ ਲਿਆਉਂਦਾ ਸੀ, ਇਹ ਉਹ ਪੀਰ ਬੁੱਢਣ ਸ਼ਾਹ ਹੈ। ਕਹਿੰਦੇ ਨੇ ਇਸ ਪੀਰ ਬੁੱਢਣ ਸ਼ਾਹ ਦੇ ਕੋਲ ਹੋਰ ਤੇ ਕੁਝ ਨਹੀਂ ਸੀ, ਇਹਨੇ ਪ੍ਰੇਮ ਦੇ ਵਿੱਚ ਆ ਕੇ ਇੱਕ ਦੁੱਧ ਦਾ ਕਟੋਰਾ ਗੁਰੂ ਨਾਨਕ ਮਹਾਰਾਜ ਜੀ ਨੂੰ ਭੇਟਾ ਕੀਤਾ ਸੀ। ਕਹਿੰਦਾ ਪਾਤਸ਼ਾਹ ਇਹ ਦੁੱਧ ਦਾ ਕਟੋਰਾ ਹੀ ਹੈ ਮੇਰੇ ਕੋਲ, ਇਹ ਛਕ ਲਓ। ਸਿੱਖ ਰਵਾਇਤਾਂ ਆਖਦੀਆਂ ਨੇ, ਸਿੱਖ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਬੁੱਢਣ ਸ਼ਾਹ ਤੇਰੀ ਸੇਵਾ ਕਬੂਲ ਹੋ ਗਈ ਹੈ, ਪਰ ਕਦੇ ਸਮਾਂ ਆਏਗਾ ਅਸੀਂ ਤੇਰੀ ਇਹ ਦੁੱਧ ਦੀ ਸੇਵਾ ਜ਼ਰੂਰ ਆਪ ਆ ਕੇ ਆਵਾਜ਼ ਮਾਰ ਕੇ ਲੈ ਲਵਾਂਗੇ। ਬਾਬਾ ਗੁਰਦਿੱਤਾ ਜੀ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਵਚਨ ਪੂਰਾ ਕਰਨ ਵਾਸਤੇ ਭੇਜਿਆ, ਕਿਉਂਕਿ ਉਹਨਾਂ ਦਾ ਮੁੱਖ ਚਿਹਰਾ ਮੂਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਮੇਲ ਖਾਂਦਾ ਸੀ। ਬਾਬਾ ਗੁਰਦਿੱਤਾ ਜੀ ਨੇ ਪੀਰ ਬੁੱਢਣ ਸ਼ਾਹ ਕੋਲੇ ਜਾ ਕੇ ਫਿਰ ਦੁੱਧ ਦੀ ਮੰਗ ਕੀਤੀ ਤੇ ਉਹਨੇ ਫਿਰ ਦੁੱਧ ਦਾ ਕਟੋਰਾ ਦਿੱਤਾ ਤੇ ਬਾਬਾ ਗੁਰਦਿੱਤਾ ਜੀ ਨੇ ਛਕ ਲਿਆ। ਪੀਰ ਜੀ ਨੂੰ ਇੰਜ ਲੱਗਿਆ ਕਿ ਜਿਵੇਂ ਗੁਰੂ ਨਾਨਕ ਰੂਪ ਆਪ ਹੀ ਮੇਰੀ ਭੇਟਾ ਕਬੂਲ ਕਰ ਰਹੇ ਨੇ ਤੇ ਕੀਤੇ ਹੋਏ ਵਚਨ ਪੂਰੇ ਕਰ ਰਹੇ ਨੇ। ਇੱਕ ਤਾਂ ਇਹ ਹੈ ਬਾਬਾ ਗੁਰਦਿੱਤਾ ਜੀ ਦਾ ਇਤਿਹਾਸ। ਇੱਥੇ ਮਹਿਲਾਂ ਦੀ ਉਸਾਰੀ ਕੀਤੀ ਗਈ ਬਾਬਾ ਗੁਰਦਿੱਤਾ ਜੀ ਦੀ ਦੇਖ ਰੇਖ ਹੇਠ। ਜਿੱਥੇ ਗੁਰਦੁਆਰਾ ਸੀਸ ਮਹਿਲ ਹੈ ਇੱਥੇ ਮਹਿਲ ਬਣਾਏ ਗਏ ਗੁਰੂ ਦੇ ਰਹਿਣ ਵਾਸਤੇ। ਜੇ ਆਪਾਂ ਇਤਿਹਾਸ ਪੜ੍ਹਿਆ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਵੀ ਗੁਰੂ ਕੇ ਮਹਿਲਾਂ ਦੇ ਨਾਮ ਦਾ ਇੱਕ ਅਸਥਾਨ ਬਣਾਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਆਨੰਦਪੁਰ ਵਸਾਇਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਵੀ ਇਸ ਅਸਥਾਨ 'ਤੇ ਮਹਿਲਾਂ ਦੀ ਉਸਾਰੀ ਕੀਤੀ ਰਹਿਸ਼ ਵਾਸਤੇ। ਸੰਗਤਾਂ ਵੀ ਆਉਣੀਆਂ ਨੇ, ਸਿੱਖ ਵੀ ਆਉਣੇ ਨੇ। ਬਾਬਾ ਗੁਰਦਿੱਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠ ਇਹ ਅਸਥਾਨ ਵਸਾਇਆ। ਬਾਬਾ ਗੁਰਦਿੱਤਾ ਜੀ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ। ਇੱਕ ਸਨ ਬਾਬਾ ਧੀਰਮਲ ਤੇ ਦੂਸਰੇ ਸਨ ਗੁਰੂ ਹਰ ਰਾਏ ਸਾਹਿਬ ਜੀ, ਸੱਤਵੇਂ ਪਾਤਸ਼ਾਹ। ਇਹ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਨੇ, ਬਾਬਾ ਧੀਰਮਲ ਔਰ ਗੁਰੂ ਹਰ ਰਾਏ ਮਹਾਰਾਜ। ਗੁਰੂ ਹਰ ਰਾਏ ਮਹਾਰਾਜ ਜੀ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਦਿੱਤੀ, ਭਾਵ ਕਿ ਦਾਦੇ ਨੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ। ਰਿਸ਼ਤੇਦਾਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਲੱਗਦੇ ਸਨ ਗੁਰੂ ਹਰ ਰਾਏ ਮਹਾਰਾਜ ਜੀ। ਪਹਿਲਾਂ ਬਾਬਾ ਗੁਰਦਿੱਤਾ ਜੀ ਦੀ ਦੇਖ ਰੇਖ ਹੇਠ ਸੀ, ਹੁਣ ਗੁਰੂ ਹਰ ਰਾਏ ਮਹਾਰਾਜ ਜੀ ਦੀ ਦੇਖ ਰੇਖ ਹੇਠ। ਬਹੁਤ ਸਾਰੇ ਇੱਥੇ ਅਸਥਾਨ ਅੱਜ ਵੀ ਮੌਜੂਦ ਨੇ। ਗੁਰੂ ਹਰ ਰਾਏ ਮਹਾਰਾਜ ਜੀ ਦੀ ਜ਼ਿੰਦਗੀ ਜੀਵਨ ਕਾਲ ਸੰਸਾਰਕ ਪੱਖ ਤੋਂ ਬਹੁਤਾ ਲੰਬੇਰਾ ਨਹੀਂ ਹੈ, ਥੋੜ੍ਹਾ ਹੀ ਹੈ। ਭਾਵੇਂ ਉਹਨਾਂ ਨੇ ਕੋਈ ਜੰਗ ਨਹੀਂ ਕੀਤਾ, ਲੜਾਈ ਨਹੀਂ ਕੀਤੀ, ਇਤਿਹਾਸ ਕਹਿੰਦਾ 2200 ਘੋੜ ਅਸਵਾਰ ਗੁਰੂ ਹਰ ਰਾਏ ਮਹਾਰਾਜ ਜੀ ਦੇ ਨਾਲ ਹਰ ਵੇਲੇ ਚੱਲਦੇ ਹੀ ਰਹਿੰਦੇ ਸਨ। ਗੁਰੂ ਹਰ ਰਾਏ ਮਹਾਰਾਜ ਜੀ ਨੇ ਖਾਸ ਕਰਕੇ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਕੀਤਾ। ਮਾਲਵੇ ਦੇ ਇਲਾਕੇ ਵਿੱਚ ਬੜੀ ਪੁਰਾਤਨ ਸਿੱਖੀ ਵਸੀ ਹੋਈ ਸੀ ਮਾਲਵੇ ਦੇ ਵਿੱਚ। ਗੁਰੂ ਰਾਮਦਾਸ ਜੀ ਦੇ ਵਰਦਾਨ ਦੇ ਨਾਲ ਸਿੱਖੀ ਵਸੀ ਹੈ ਮਾਲਵੇ ਦੇ ਇਲਾਕੇ ਵਿੱਚ। ਉਂਝ ਤਾਂ ਗੁਰੂ ਨਾਨਕ ਮਹਾਰਾਜ ਜੀ ਵੀ ਆਉਂਦੇ ਰਹੇ, ਗੁਰੂ ਅੰਗਦ ਦੇਵ ਜੀ ਦਾ ਤੇ ਪ੍ਰਕਾਸ਼ ਹੀ ਮਾਲਵੇ ਵਿੱਚ ਹੋਇਆ। ਲੇਕਿਨ ਸਿੱਖੀ ਦਾ ਪ੍ਰਚਾਰ ਉਦੋਂ ਹੋਇਆ ਜਦੋਂ ਭਾਈ ਆਦਮ ਦੇ ਘਰ ਭਾਈ ਭਗਤੂ ਦਾ ਜਨਮ ਹੋਇਆ ਸੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ। ਫਿਰ ਸਿੱਖੀ ਦਾ ਪ੍ਰਚਾਰ ਬੜਾ ਹੋਇਆ। ਅੱਜ ਬਹੁਤ ਬਹੁਤ ਵੱਡੇ ਵੱਡੇ ਨਗਰ ਮਾਲਵੇ ਦੇ ਇਲਾਕੇ ਵਿੱਚ ਭਾਈਆਂ ਦੇ ਨਾਮ 'ਤੇ ਵਸੇ ਹੋਏ ਨੇ। ਭਾਈ ਭਗਤਾ, ਕੋਟ ਭਾਈ, ਇਸ ਤਰ੍ਹਾਂ ਬਹੁਤ ਸਾਰੇ ਵੱਡੇ ਪਿੰਡ ਨੇ ਮਾਲਵੇ ਵਿੱਚ ਜਿਨ੍ਹਾਂ ਦੇ ਪਿੱਛੇ ਭਾਈ ਲੱਗਦਾ ਹੈ। ਇਹ ਇੱਕ ਬੜੇ ਵੱਡੇ ਰੁਤਬੇ ਦਾ ਨਾਮ ਸੀ, ਗੁਰੂ ਘਰ ਵੱਲੋਂ ਬਖਸ਼ਿਆ ਹੋਇਆ ਸੀ ਸਿੱਖਾਂ ਨੂੰ, ਭਾਈ ਰੂਪਾ ਇਹ ਤਦ। ਗੁਰੂ ਹਰ ਰਾਏ ਮਹਾਰਾਜ ਜੀ ਨੇ ਬਹੁਤਾ ਪ੍ਰਚਾਰ ਮਾਲਵੇ ਵਿੱਚ ਹੀ ਕੀਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰ ਰਾਏ ਮਹਾਰਾਜ ਜੀ ਨੂੰ ਦਿੱਲੀ ਤੋਂ ਪੱਤਰਿਕਾ ਆਈ ਕਿ ਔਰੰਗਜ਼ੇਬ ਬਾਦਸ਼ਾਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਬੁਲਾਵਾ ਆਇਆ ਸੀ। ਗੁਰੂ ਹਰ ਰਾਏ ਮਹਾਰਾਜ ਜੀ ਨੇ ਇੱਕ ਹੀ ਗੱਲ ਆਖੀ ਸੀ, ਨਹਿ ਮਲੇਸ਼ਕੋ ਦਰਸ਼ਨ ਦੇ ਹੈ, ਕਿ ਅਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਾਂਗੇ, ਲੇਕਿਨ ਫਿਰ ਵੀ ਅਗਰ ਉਹ ਜਿੱਦ ਕਰਦਾ ਹੈ ਤਾਂ ਅਸੀਂ ਆਪਣੇ ਪੁੱਤਰ ਨੂੰ ਭੇਜਦੇ ਹਾਂ। ਗੁਰੂ ਹਰ ਰਾਏ ਸਾਹਿਬ ਦੇ ਪੁੱਤਰ ਦਾ ਨਾਮ ਸੀ ਬਾਬਾ ਰਾਮ ਰਾਏ। ਦੋ ਪੁੱਤਰ ਹੋਏ, ਵੱਡੇ ਦਾ ਨਾਮ ਬਾਬਾ ਰਾਮ ਰਾਏ ਛੋਟੇ ਦਾ ਨਾਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਆਪਣੀ ਕਲਾ ਦੇ ਕੇ, ਆਪਣੀ ਤਾਕਤ ਦੇ ਕੇ, ਆਪਣੀ ਸ਼ਕਤੀ ਦੇ ਕਰਕੇ ਗੁਰੂ ਹਰ ਰਾਏ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਨੂੰ ਦਿੱਲੀ ਵੱਲ ਤੋਰਿਆ। ਜੇ ਆਪ ਜੀ ਨੇ ਦਿੱਲੀ ਦੇ ਇਤਿਹਾਸਕ ਗੁਰੂਦੁਆਰਿਆਂ ਦੇ ਦਰਸ਼ਨ ਕੀਤੇ ਹੋਣਗੇ ਤਾਂ ਇੱਕ ਅਸਥਾਨ ਹੈ, ਉਹਦਾ ਨਾਮ ਹੈ ਮਜਨੂ ਕਾ ਟੀਲਾ। ਮਜਨੂ ਕਾ ਟੀਲਾ ਜਮੁਨਾ ਨਦੀ ਦੇ ਕਿਨਾਰੇ 'ਤੇ ਹੈ। ਇਹਦਾ ਨਿਵਾਸ ਉੱਥੇ ਰੱਖਿਆ ਗਿਆ ਬਾਬਾ ਰਾਮ ਰਾਏ ਦਾ। ਕਿਉਂਕਿ ਇਕੱਲੇ ਨਹੀਂ ਸਨ, ਬਹੁਤ ਸਾਰੇ ਸਿੱਖ ਇਹਨਾਂ ਦੇ ਨਾਲ ਕੀਰਤਪੁਰ ਤੋਂ ਘੱਲੇ ਗਏ ਸਨ। ਖੁੱਲ੍ਹੀ ਥਾਂ ਚਾਹੀਦੀ ਸੀ, ਘੋੜੇ ਵੀ ਹੋਣਗੇ, ਤੰਬੂ ਲੱਗ ਗਏ ਜਮੁਨਾ ਦੇ ਕੰਢੇ 'ਤੇ, ਕਿਉਂਕਿ ਪਾਣੀ ਦੀ ਜ਼ਰੂਰਤ ਹੁੰਦੀ ਹੈ ਨਾ। ਵੱਡੇ ਨਗਰ ਇਸੇ ਕਰਕੇ ਦਰਿਆਵਾਂ ਦੇ ਕੰਢਿਆਂ 'ਤੇ ਵਸੇ ਸਨ। ਬਾਬਾ ਰਾਮ ਰਾਏ ਜੀ ਦਾ ਉਤਾਰਾ ਦਿੱਲੀ ਵਿਖੇ ਕੀਤਾ, ਔਰ ਖਾਸ ਕਰਕੇ ਜਮੁਨਾ ਨਦੀ ਦੇ ਕੰਢੇ 'ਤੇ ਕੀਤਾ ਗਿਆ, ਕਿਉਂਕਿ ਘੋੜਿਆਂ ਲਈ ਵੀ ਪਾਣੀ ਚਾਹੀਦਾ, ਸਿੱਖਾਂ ਲਈ ਵੀ ਚਾਹੀਦਾ। ਪਾਣੀ ਦੀ ਬਹੁਤ ਵੱਡੀ ਥੋੜ੍ਹ ਸੀ ਨਾ, ਕੇਵਲ ਨਦੀਆਂ ਨਾਲਿਆਂ ਦੇ ਨਾਲ ਹੀ ਦਰਿਆਵਾਂ ਦੇ ਆਸਰੇ ਹੀ ਜੀਵਨ ਚੱਲ ਰਿਹਾ ਸੀ। ਇਤਿਹਾਸ ਕਹਿੰਦਾ ਗੁਰੂ ਦੀ ਪਰੰਪਰਾ ਦੇ ਵਿਰੁੱਧ ਵਿੱਚ ਜਾ ਕੇ ਬਾਬਾ ਰਾਮ ਰਾਏ ਨੇ ਉੱਥੇ ਜਾ ਕੇ ਬਹੁਤ ਕੁਝ ਕਰਨਾ ਕੀਤਾ, ਕਰਾਮਾਤਾਂ ਵੀ ਦਿਖਾਈਆਂ, ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੀ ਤੁੱਕ ਵੀ ਪਲਟੀ। ਦਿੱਲੀ ਦੇ ਸਿੱਖਾਂ ਕੋਲੋਂ ਇਹ ਗੱਲ ਸਹਾਰੀ ਨਾ ਗਈ। ਉਸ ਵੇਲੇ ਦਿੱਲੀ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖੀ ਵਸੀ ਹੋਈ ਸੀ, ਬਹੁਤ ਵੱਡੀ ਗਿਣਤੀ ਵਿੱਚ। ਕਿਉਂ ਕਿ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਦਿੱਲੀ ਸ਼ਹਿਰ ਵਿੱਚ, ਜਿੱਥੇ ਅੱਜ ਆਪਾਂ ਗੁਰਦੁਆਰਾ ਨਾਨਕ ਪਿਆਊ ਦੇਖਦੇ ਹਾਂ, ਉੱਥੋਂ ਦੀ ਗੱਲ ਹੈ। ਖੈਰ ਬੜੀ ਲੰਬੇਰੀ ਕਥਾ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਦੀ ਤੁੱਕ ਬਦਲ ਕਰਕੇ ਮਿੱਟੀ ਬੇਈਮਾਨ ਜਦੋਂ ਗਿਆ ਅਤੇ ਦਿੱਲੀ ਦੀ ਸੰਗਤ ਨੇ ਇੱਕ ਪੱਤਰਿਕਾ ਲਿਖ ਕੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੂੰ ਇਹ ਗੱਲ ਆਖੀ ਅਤੇ ਗੁਰੂ ਹਰ ਰਾਏ ਮਹਾਰਾਜ ਜੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਕਿ ਕੋਈ ਵੀ ਸਿੱਖ ਬਾਬਾ ਰਾਮ ਰਾਏ ਨੂੰ ਮੂੰਹ ਨਾ ਲਾਏ, ਇਸ ਨੇ ਗੁਨਾਹ ਕੀਤਾ ਹੈ। ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਤਬਦੀਲੀ ਕੀਤੀ ਹੈ ਔਰ ਇਹਨੂੰ ਖਾਸ ਕਰਕੇ ਤਾਕੀਦ ਕੀਤੀ ਕਿ ਹੁਣ ਤੂੰ ਵਾਪਸ ਨਹੀਂ ਆਉਣਾ। ਗੁਰੂ ਹਰ ਰਾਏ ਮਹਾਰਾਜ ਜੀ ਨੇ ਗੁਰਿਆਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ। ਉਸ ਵੇਲੇ ਉਮਰ ਕੇਵਲ 5 ਵਰ੍ਹਿਆਂ ਦੀ ਹੈ, 5 ਸਾਲਾਂ ਦੀ। ਅੱਜ ਵੀ ਇਸ ਗੱਲ ਦੀ ਅਗਵਾਈ ਹੈ ਅਤੇ ਉਸ ਵੇਲੇ ਵੀ ਜਿੱਥੇ ਅਨੰਦਪੁਰ ਹੈ ਨਾ, ਅਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ, ਇਹਦੇ ਆਲੇ ਦੁਆਲੇ ਸਨਾਤਨੀ ਮਤ ਦੇ ਲੋਕ ਬਹੁਤੇ ਰਹਿੰਦੇ ਸਨ ਅਤੇ ਅੱਜ ਵੀ ਰਹਿੰਦੇ ਨੇ, ਜਿਨ੍ਹਾਂ ਨੂੰ ਪੰਡਿਤ ਕਹਿ ਸਕਦੇ ਹਾਂ, ਬ੍ਰਾਹਮਣ ਕਹਿ ਸਕਦੇ ਹਾਂ। ਪਹਾੜੀ ਰਾਜੇ ਸਾਰੇ ਕੌਣ ਸਨ? ਖੱਤਰੀ ਸਨ, ਪੰਡਿਤ ਸਨ, ਬ੍ਰਾਹਮਣ ਸਨ। ਇਹ ਤਾਦਕ ਉਹਨਾਂ ਦੀ ਵੰਸ਼ ਅੱਜ ਵੀ ਉੱਥੇ ਮੌਜੂਦ ਹੈ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬੈਠ ਗਏ, ਇਸ ਇਲਾਕੇ ਦੇ ਬ੍ਰਾਹਮਣਾਂ ਨੇ ਬੜਾ ਸ਼ੋਰ ਮਚਾਇਆ, ਬਹੁਤ ਰੌਲਾ ਪਾਉਣਾ ਕੀਤਾ ਸੀ। ਕਹਿਣ ਲੱਗੇ ਉਮਰ ਹੈ 5 ਵਰ੍ਹਿਆਂ ਦੀ, ਉਮਰ ਹੈ 5 ਸਾਲਾਂ ਦੀ, ਇਹ ਗੁਰੂ ਕਿਵੇਂ ਹੋ ਸਕਦੇ ਨੇ? ਸ਼੍ਰੀ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਬ੍ਰਾਹਮਣ ਲੋਕ ਸਨ, ਕਿਉਂਕਿ ਬ੍ਰਾਹਮਣਾਂ ਦੇ ਵੀ ਇਲਾਕੇ ਵੰਡੇ ਹੋਏ, ਬ੍ਰਾਹਮਣਾਂ ਨੇ ਇਲਾਕੇ ਵੰਡੇ ਹੋਏ ਸਨ ਆਪੋ ਆਪਣੇ, ਆਪੋ ਆਪਣੇ ਜਜਮਾਨ ਉਹਨਾਂ ਦੇ ਇਲਾਕੇ ਵਿੱਚ ਜਿਹੜੇ ਹੁੰਦੇ ਸਨ, ਉਹਨਾਂ ਤੋਂ ਉਹ ਪੂਜਾ ਪਾਠ ਲੈਂਦੇ ਸਨ ਸਮੱਗਰੀ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਵਡਿਆਈ ਇਸ ਇਲਾਕੇ ਦੇ ਬ੍ਰਾਹਮਣਾਂ ਕੋਲੋਂ ਸਹਾਰੀ ਨਹੀਂ ਗਈ। ਕਹਿੰਦੇ ਉਹਨਾਂ ਨੇ ਆਖਿਆ ਵੀ ਇੱਕ ਕੋੜੀ ਨੂੰ ਲੈ ਕੇ ਜਾਂਦੇ ਹਾਂ, ਜੇ ਵਾਕਿਆ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਤਾਂ ਕੋੜੀ ਦਾ ਕੋੜ ਦੂਰ ਕਰਨ, ਰੋਗ ਦੂਰ ਕਰਨ। ਇਤਿਹਾਸ ਕਹਿੰਦਾ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪਾਲਕੀ ਜਾ ਰਹੀ ਸੀ ਅਤੇ ਰਾਹ ਵਿੱਚ ਉਸ ਕੋੜੀ ਨੂੰ ਲਿਟਾ ਦਿੱਤਾ ਗਿਆ। ਉਹ ਕੋਹੜ ਦਾ ਰੋਗੀ ਬੰਦਾ ਹਾਏ ਹਾਏ ਕਰ ਰਿਹਾ ਸੀ, ਪੁਕਾਰ ਰਿਹਾ ਸੀ। ਇਤਿਹਾਸ ਕਹਿੰਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਰੁਮਾਲ ਇਹਦੇ ਮੁੱਖ 'ਤੇ ਫੇਰਿਆ ਅਤੇ ਇਹਦਾ ਮੁੱਖ ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ, ਰੋਗ ਤੋਂ ਰਹਿਤ ਕਰ ਦਿੱਤਾ। ਇਹ ਪਹਿਲੀ ਬਖਸ਼ਿਸ਼ ਹੋਈ। ਇੱਥੋਂ ਦੇ ਰਹਿਣ ਵਾਲੇ ਆਲੇ ਦੁਆਲੇ ਦੇ ਬ੍ਰਾਹਮਣ ਨਿਰ ਉੱਤਰ ਹੋ ਗਏ, ਇਹਨਾਂ ਨੂੰ ਨਿਰਲੱਜਾ ਆਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਮਿਲਣ ਤੋਂ ਬਾਅਦ ਬਾਬਾ ਰਾਮ ਰਾਏ ਤਿਲ ਮਿਲਾ ਉੱਠਿਆ ਸੀ। ਇਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਆਖਿਆ, ਐ ਔਰੰਗਜ਼ੇਬ ਬਾਦਸ਼ਾਹ, ਤੇਰੀ ਜੀ ਹਜ਼ੂਰੀ ਕਰਨ ਕਰਕੇ ਵੇਖ ਮੇਰੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਬੇਦਖਲ ਕਰ ਦਿੱਤਾ, ਵਾਂਝੇ ਕਰ ਦਿੱਤਾ, ਗੁਰਿਆਈ ਤੋਂ ਵੀ ਵਾਂਝੇ ਕੀਤਾ ਅਤੇ ਸਿੱਖਾਂ ਨੂੰ ਹੁਕਮ ਜਾਰੀ ਕਰਕੇ ਕਹਿ ਦਿੱਤਾ ਕਿ ਇਹਨੂੰ ਕੋਈ ਮੂੰਹ ਨਾ ਲਾਵੇ ਔਰ ਕੀਰਤਪੁਰ ਸਾਹਿਬ ਜਾਣ ਤੋਂ ਮੈਨੂੰ ਰੋਕ ਲਾ ਦਿੱਤੀ ਗਈ ਹੈ। ਹੁਣ ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ? ਰਾਮ ਰਾਏ ਨੇ ਇਹ ਤਰਲਾ ਲੈ ਕੇ ਔਰੰਗਜ਼ੇਬ ਨੂੰ ਆਖਿਆ। ਉਸ ਵੇਲੇ ਹਿੰਦੁਸਤਾਨ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਜਦੋਂ ਕਿਤੇ ਇੱਕ ਰਾਜੇ ਦੀ ਮੌਤ ਹੋ ਜਾਂਦੀ ਸੀ ਨਾ, ਰਿਆਸਤ ਨਿੱਕੀ ਰਿਆਸਤ ਦੇ ਰਾਜੇ ਦੀ, ਅਤੇ ਉਹਦੇ ਉੱਤਰਾ ਅਧਿਕਾਰੀ ਨੂੰ ਸਥਾਪਿਤ ਕਰਨ ਵਾਸਤੇ ਬਾਦਸ਼ਾਹ ਦੀ ਪਰਮਿਸ਼ਨ ਲੈਣੀ ਬਹੁਤ ਲਾਜ਼ਮੀ ਹੁੰਦੀ ਸੀ। ਬਾਦਸ਼ਾਹ ਪੂਰੇ ਦੇਸ਼ ਦਾ ਸੀ, ਰਿਆਸਤਾਂ ਨਿੱਕੀਆਂ ਨਿੱਕੀਆਂ ਸਨ, ਇਹ ਪਰੰਪਰਾ ਸੀ ਹਿੰਦੁਸਤਾਨ ਦੀ। ਕਿਸੇ ਵੀ ਰਾਜੇ ਦੀ ਮੌਤ ਤੋਂ ਬਾਅਦ ਉਹਦੇ ਉੱਤਰਾ ਅਧਿਕਾਰੀ ਨੂੰ ਉਦੋਂ ਹੀ ਬਿਠਾਇਆ ਜਾਂਦਾ ਸੀ ਜਦੋਂ ਬਾਦਸ਼ਾਹ ਦੀ ਸਹਿਮਤੀ ਹੋਵੇ। ਇੱਕ ਤਾਂ ਔਰੰਗਜ਼ੇਬ ਨੇ ਇਹ ਗੱਲ ਆਖੀ ਕਿ ਐ ਔਰੰਗਜ਼ੇਬ ਬਾਦਸ਼ਾਹ, ਜੇ ਤੂੰ ਕਰੇਂ ਤਾਂ ਮੇਰੀ ਸਥਾਪਤੀ ਹੋ ਸਕਦੀ ਹੈ ਗੁਰੂ ਰੂਪ ਵਿੱਚ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ ਗਿਆ, ਸਿੱਧਾ ਨਹੀਂ, ਰਾਜਾ ਜੈ ਸਿੰਘ ਦੇ ਰਾਹੀਂ ਬੁਲਾਇਆ ਗਿਆ। ਰਾਜਾ ਜੈ ਸਿੰਘ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਪੱਤਰ ਲਿਖਿਆ, ਆਪਣਾ ਕੋਈ ਦੂਤ ਭੇਜਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇੱਥੇ ਆ ਗਏ। ਇਤਿਹਾਸ ਬੜੀ ਵਾਰ ਸੁਣਿਆ ਹੈ, ਪੰਜੋਖਰਾ ਸਾਹਿਬ ਦੇ ਅਸਥਾਨ 'ਤੇ ਉਹ ਘਟਨਾ ਵੀ, ਉਹ ਇਤਿਹਾਸਕ ਤੱਥ ਅੱਜ ਵੀ ਆਪਾਂ ਨੂੰ ਅਗਵਾਈ ਦਿੰਦਾ। ਲਾਲ ਚੰਦ ਪੰਡਿਤ ਬ੍ਰਾਹਮਣ ਨੇ ਸ਼ੰਕਾ ਪੈਦਾ ਕੀਤਾ ਸੀ, ਇੰਨਾ ਵੱਡਾ ਨਾਮ, ਕ੍ਰਿਸ਼ਨ ਭਗਵਾਨ ਤੋਂ ਵੀ ਵੱਡਾ ਨਾਮ, ਨਾਲ ਹਰੀ ਵੀ ਲਾਇਆ ਹੋਇਆ ਹੈ। ਉਹ ਤਾਂ ਕੇਵਲ ਕ੍ਰਿਸ਼ਨ ਸਨ, ਇਹਨਾਂ ਨੇ ਹੋਰ ਵੱਡਾ ਨਾਮ ਕੀਤਾ ਹੋਇਆ, ਹਰ ਕ੍ਰਿਸ਼ਨ ਕਿਹਾ। ਮੈਂ ਤਾਂ ਮੰਨਾਂਗਾ ਜੇ ਇਹ ਗੀਤਾ ਦੇ ਅਰਥ ਕਰ ਦੇਣ, ਆਪਾਂ ਸਾਰਿਆਂ ਨੇ ਸਾਖੀ ਪੜ੍ਹੀ ਹੈ, ਇਤਿਹਾਸ ਸੁਣਿਆ ਹੈ, ਛੱਜੂ ਝਿਊਰ ਦੇ ਸਿਰ ਉੱਤੇ ਛੜੀ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੀਤਾ ਦੇ ਸਲੋਕਾਂ ਦੇ ਅਰਥ ਕਰਵਾਏ ਸਨ। ਉਸ ਦਿਨ ਤੋਂ ਇਸ ਪੰਡਿਤ ਲਾਲ ਚੰਦ ਨੇ ਜਨੇਊ ਲਾ ਕੇ ਪਾਸੇ ਰੱਖਿਆ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪੈਰੀਂ ਪੈ ਗਿਆ, ਨਾਲ ਹੀ ਚੱਲ ਪਿਆ। ਇਹਨੇ ਸਿੱਖੀ ਦੇ ਗ੍ਰਹਿ ਵਿਖੇ ਦਾਖਲਾ ਲੈ ਲਿਆ ਸੀ ਪੰਡਿਤ ਲਾਲ ਚੰਦ ਨੇ। 1699 ਦੀ ਵਿਸਾਖੀ ਨੂੰ ਇਹ ਲਾਲ ਸਿੰਘ ਬਣ ਗਏ। ਲਾਲ ਚੰਦ ਬ੍ਰਾਹਮਣ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਖੰਡੇ ਦੀ ਪੌਹਲ ਲੈ ਕੇ ਲਾਲ ਸਿੰਘ ਬਣਿਆ। ਮੁੜ ਕੇ ਇਹਨੇ ਚਮਕੌਰ ਦੀ ਲੜਾਈ ਦੇ ਵਿੱਚ ਕੁਰਬਾਨੀ ਕੀਤੀ ਹੈ, ਸ਼ਹੀਦੀ ਦਿੱਤੀ ਹੈ, ਇਹਦਾ ਜੀਵਨ ਸੀ। ਇਹ ਲਾਲ ਬਣਿਆ ਔਰ ਐਸਾ ਲਾਲ ਜਿਸ ਨੂੰ ਆਪਾਂ ਗੁਰੂ ਕਾ ਲਾਲ ਕਹਿ ਸਕਦੇ ਹਾਂ, ਅਤੇ ਚਮਕੌਰ ਦੀ ਲੜਾਈ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਗਿਆ। ਦੂਜਾ ਕੌਣ ਸਿੱਖ ਬਣ ਗਿਆ? ਛੱਜੂ ਝਿਊਰ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਨੇ ਨਾ, ਇਹ ਵੀ ਇਹਨਾਂ ਦੇ ਖਾਨਦਾਨ ਵਿੱਚੋਂ, ਫਿਰ ਕਿਉਂਕਿ ਜਦੋਂ ਲਾਗ ਲੱਗ ਜਾਂਦੀ ਹੈ ਨਾ ਕਿਸੇ ਇੱਕ ਨੂੰ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਫਿਰ ਸਿੱਖੀ ਫੈਲਦੀ ਹੈ। ਛੱਜੂ ਝਿਊਰ ਦੀ ਵੰਸ਼ ਵਿੱਚੋਂ, ਕੁੱਲ ਵਿੱਚੋਂ ਅੱਗੇ ਭਾਈ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਰੂਪ ਵਿੱਚ ਪ੍ਰਗਟ ਹੋਏ। ਕੁਝ ਕੋਈ ਇਤਿਹਾਸਕਾਰਾਂ ਨੇ ਲਿਖਿਆ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਲਾ ਮੋਤੀ ਮਹਿਰਾ ਵੀ ਇਹਦੀ ਹੀ ਵੰਸ਼ ਖਾਨਦਾਨ ਵਿੱਚੋਂ ਸੀ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਬੰਗਲਾ ਸਾਹਿਬ ਦੇ ਅਸਥਾਨ 'ਤੇ ਜਾ ਕੇ ਪਾਤਸ਼ਾਹ ਜੀ ਨੇ ਬਹੁਤ ਹੀ ਪਰਉਪਕਾਰ ਕੀਤੇ। ਵੱਡਾ ਪਰਉਪਕਾਰ ਇਹ ਸੀ, ਉਸ ਵੇਲੇ ਮਹਾਂਮਾਰੀ ਫੈਲੀ ਹੋਈ ਸੀ। ਆਪਾਂ ਦੇਖਿਆ ਸੀ ਨਾ ਪਿੱਛੇ ਕਰੋਨਾ ਦੇ ਸਮੇਂ, ਸਿੱਖਾਂ ਤੋਂ ਬਿਨਾਂ ਕੋਈ ਨਹੀਂ ਸੀ, ਸਾਰੇ ਆਪਣੇ ਦਰਵਾਜ਼ੇ ਬੰਦ ਕਰਕੇ ਬੈਠ ਕੇ। ਉਹੋ ਜਿਹਾ ਹੀ ਭਿਆਨਕ ਸਮਾਂ ਉਦੋਂ ਸੀ ਜਦੋਂ ਚੇਚਕ ਆ ਗਈ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਵਿੱਚ ਦਿੱਲੀ ਦੇ ਲੋਕਾਂ ਉੱਤੇ ਬਹੁਤ ਹੀ ਪਰਉਪਕਾਰ ਕੀਤਾ ਗਿਆ। 8 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਨੇ ਫਿਰ ਗੁਰਿਆਈ ਦੀ ਦਾਤ ਦੇ ਅੰਮ੍ਰਿਤਮਈ ਬੋਲ ਬਾਬਾ ਬੱਸੇ ਗ੍ਰਾਮ ਬਕਾਲੇ ਕਹਿ ਕੇ ਜੋਤੀ ਜੋਤ ਸਮਾਉਣਾ ਕੀਤਾ। ਜਮੁਨਾ ਦੇ ਕੰਢੇ 'ਤੇ ਗੁਰਦੁਆਰਾ ਬਾਲਾ ਸਾਹਿਬ ਹੈ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ। ਸਮਾਂ ਸਮਾਪਤ ਹੋਇਆ, ਗੁਰੂ ਇਤਿਹਾਸ ਦੇ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਨੇ। ਸਤ ਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ ਆਪ ਸਾਰਿਆਂ ਨੂੰ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਤ ਸੰਗਤ ਜੀਓ, ਆਪ ਸਭ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਹੋਰਾਂ ਪਾਸੋਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਿਨ੍ਹਾਂ ਦੇ ਜੀਵਨ ਬਾਰੇ ਵਿਚਾਰਾਂ ਸਰਵਣ ਕਰ ਰਹੇ ਸਾਓ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਢਾਡੀ ਜਥਾ ਉਹਨਾਂ ਪਾਸੋਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਘੜੀ ਸਦਾ ਸਿਰ ਰਹੇ ਅੱਠ ਮੇ ਦੋ ਤਾਰ ਵਾਲੀ
1: ਘੜੀ ਸਦਾ ਸਿਰ ਰਹੇ।

ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਪਿਆਸੀ ਦਿਨ ਸਰਾਤ ਚਤਮੋ ਅਣਦਿਨ ਨੀਤ ਖੋਲ ਕਾਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤਰਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਪ੍ਰਕਾਸ਼ ਪੁਰਬ ਦੀਆਂ ਹੋਣ ਵਧਾਈਆਂ ਤੇਰਾ ਲੱਖ ਲੱਖ ਸ਼ੁਕਰ ਮਨਾਈਏ। ਪ੍ਰਕਾਸ਼ ਪੁਰਬ ਦੀਆਂ ਹੋਣ ਵਧਾਈਆਂ ਤੇਰਾ ਲੱਖ ਲੱਖ ਸ਼ੁਕਰ ਮਨਾਈਏ। ਇਹ ਰੱਬ ਦੀ ਸੋਹਣੀ ਸੂਰਤ ਉੱਤੋਂ ਸਦਕਰ ਮਾਨੇ ਜਾਈਏ। ਤੱਕ ਤੱਕ ਸੋਹਣੇ ਦਰਸ਼ਤ ਦਾਰੇ ਝੁਕ ਝੁਕ ਸੀਸ ਨਵਾਈਏ। ਲੱਖਣਾ ਲੱਖਾਂ ਦੁੱਖੜੇ ਦੂਰ ਹੋ ਜਾਂਦੇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ। ਚੱਲ ਅਜੀਤ ਬਾਲ ਦੇ ਪਾਰਸੋ ਦਾ ਜਸ ਸੰਗਤਾਂ ਵਿੱਚ ਗਾਈਏ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਦੇ ਚਰਨਾਂ 'ਚ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ। ਕੋਈ ਰਸਨਾ ਬਾਂਝੀ ਨਾ ਰਵੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਪੰਥ ਦੇ ਪ੍ਰਸਿੱਧ ਬੁਲਾਰੇ ਗੁਰੂ ਘਰ ਦੇ ਹਜ਼ੂਰੀ ਕਥਾ ਵਾਚਕ ਸਾਹਿਬ ਗਿਆਨੀ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ, ਆਪ ਸੰਗਤਾਂ ਨੂੰ ਹਰ ਜਾਸਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ। ਸੁਣ ਹਰ ਕਥਾ ਤਾਰੀ ਮੈਲ ਕਥਾ ਕੀਰਤਨ ਸੁਖਦਾਈ। ਆਪ ਨੂੰ ਗੁਰੂ ਦੀ ਬਾਣੀ ਨਾਲ ਗੁਰੂ ਦੇ ਇਤਿਹਾਸ ਨਾਲ ਗੁਰਮਤ ਦੀਆਂ ਵਿਚਾਰਾਂ ਦੇ ਨਾਲ ਜੋੜ ਰਹੇ ਸਨ। ਆਓ ਅੱਜ ਸਭ ਤੋਂ ਪਹਿਲਾਂ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ, 8ਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਅੱਜ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਪਰਸੋਂ ਦਿਨ ਤੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ, ਉਪਰੰਤ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਮਨਾਇਆ ਜਾ ਰਿਹਾ। ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਗੁਰੂ ਸਾਹਿਬਾਂ ਨੂੰ ਚੇਤੇ ਰੱਖਾਂਗੇ ਨਾ, ਗੁਰੂ ਦੇ ਯੋਧਿਆਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਪੰਥ ਦੀ ਕੀਤੀਆਂ ਕੁਰਬਾਨੀਆਂ ਨੂੰ ਚੇਤੇ ਰੱਖਾਂਗੇ, ਉਹਨਾਂ ਚਿਰ ਕੌਮਾਂ ਜਿਹੜੀਆਂ ਜਿਉਂਦੀਆਂ ਰਹਿੰਦੀਆਂ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਬਿਨਾਂ ਮਾਲੀ ਦੇ ਬਾਗ ਨਹੀਂ ਹਰਾ ਰਹਿੰਦਾ। ਬਾਜ ਪਾਣੀਆਂ ਫਸਲ ਹੋ ਗੁੱਲ ਜਾਵੇ, ਨਾਲ ਮੰਤਰਾਂ ਨਹੀਂ ਮਿਸਾਲ ਮੱਚਦੀ, ਤੇਲ ਮੁੱਕਿਆਂ ਦੀਵਾ ਹੋ ਠੁੱਲ ਜਾਵੇ। ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ। ਮਾਰਿਆ ਮੂਲ ਨਾ ਮੁੱਕਦੀ ਕੌਮ ਕੋਈ, ਢਹਿ ਜੇ ਝੱਖੜ ਜਹਾਨ ਦਾ ਕੁੱਲ ਜਾਵੇ। ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀਆਂ ਕੌਮਾਂ ਇਤਿਹਾਸ ਨੂੰ, ਗੁਰੂ ਸਾਹਿਬਾਨਾਂ ਨੂੰ, ਕੁਰਬਾਨੀਆਂ ਨੂੰ, ਯੋਧਿਆਂ ਨੂੰ ਭੁੱਲ ਜਾਂਦੀਆਂ, ਦੁਨੀਆਂ ਦੇ ਤਖਤੇ ਤੋਂ ਮਿਟ ਜਾਂਦੀਆਂ। ਪਰ ਸਿੱਖ ਕੌਮ ਐਸੀ ਕੌਮ ਆ ਵੀ ਜਿਹੜੀ ਦੁਨੀਆਂ ਦੇ ਉੱਤੇ ਸਦਾ ਲਈ ਪ੍ਰਗਟ ਹੋਈ ਹੈ। ਇੱਕ ਤਾਂ ਹੁੰਦਾ ਜੰਮਣਾ ਅਤੇ ਮਰਨਾ, ਜਿਹੜਾ ਜੰਮ ਗਿਆ ਉਹਨੇ ਮਰ ਜਾਣਾ, ਜੋ ਆਇਆ ਸੋ ਚਾਲੀ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਹੁੰਦਾ ਪ੍ਰਗਟ ਹੋਣਾ, ਜਨਮ ਲੈਣ ਵਾਲਾ ਮਰ ਜਾਂਦਾ ਹੈ। ਇੱਕ ਪ੍ਰਗਟ ਹੁੰਦਾ, ਜਿਹੜਾ ਪ੍ਰਗਟ ਹੋ ਗਿਆ ਉਹ ਨਹੀਂ ਦੁਨੀਆਂ ਤੋਂ ਜਾਂਦਾ। ਆਪਾਂ ਨਿੱਤ ਪੜ੍ਹਦੇ ਹਾਂ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅਧੇਰ ਪਲੋਵਾ। ਰੱਬ ਪ੍ਰਗਟ ਹੋਇਆ, 10 ਪਾਤਸ਼ਾਹੀਆਂ ਪ੍ਰਗਟ ਹੋਈਆਂ। ਬਾਹੋ ਪ੍ਰਗਟਿਓ ਮਰਦਾ ਗੰਬੜਾ, ਬਰਿਆਮ ਅਕੇਲਾ। ਵਾਹੋ ਵਾਹੋ ਗੁਰੂ ਗੋ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਪ੍ਰਗਟ ਨੇ ਤੇ ਜਿਹਦੀ ਗੋਦ 'ਚ ਬੈਠੇ ਹਾਂ। ਮਹਾਰਾਜ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਦੋਂ ਪਹਿਲਾਂ ਪੜ੍ਹਦੇ ਹਾਂ ਆਪਾਂ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਹੈ, ਅਤੇ ਜਿਹੜਾ ਤੁਸੀਂ ਖਾਲਸਾ ਮਹਾਰਾਜ ਨੇ ਸਾਜਿਆ ਇਹ ਵੀ ਪ੍ਰਗਟ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਤੇ ਜਿਹੜੀ ਚੀਜ਼ ਪ੍ਰਗਟ ਉਹਨੇ ਮਿਟਣਾ ਨਹੀਂ, ਨਾ ਗੁਰੂ ਦਾ ਨਾਮ ਮਿਟੇ, ਨਾ ਖਾਲਸਾ ਮਿਟੇ, ਨਾ ਪੰਥ ਮਿਟੇ, ਨਾ ਕੌਮ ਮਿਟੇ।
ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮਨੂ ਵੱਢਦਾ ਸੀ ਦੂਣ ਸਬਾਏ ਹੋਏ। ਆਓ ਮੇਰੇ ਪਾਤਸ਼ਾਹ ਦੀ ਵਡਿਆਈ ਕਰਨ ਦਾ ਯਤਨ ਕਰੀਏ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੋਹਣੇ ਪੁੱਤਰ, ਜਿਨ੍ਹਾਂ ਦਾ ਪ੍ਰਕਾਸ਼ ਆ ਸੌਣ ਬਦੀ 9/1713 ਬਿਕਰਮੀ ਨੂੰ, 14 July 1656 ਸਮਤ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਾਤਾ ਕ੍ਰਿਸ਼ਨ ਕੌਰ ਦੀ ਕੁੱਖ ਵਿੱਚੋਂ ਹੋਇਆ, ਹਰ ਰਾਏ ਸਾਹਿਬ ਦੇ ਘਰੇ। ਮਾਵਾਂ ਭਾਵੇਂ ਹੋਵਣ ਭਰੀਆਂ, ਨਾਲ ਹੁਸਨ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਲ ਲਾਲਾਂ ਦਾ ਹਾਰ ਨਾ ਹੋਵੇ। ਪੁੱਤਾਂ ਵਾਲਿਓ, ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ, ਤੁਰ ਗਿਆਂ ਦੇ ਮਗਰ ਨਿਸ਼ਾਨ ਪੁੱਤਰ। ਆ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਤੇ ਵਿੱਚ ਪੁਰਾਣ ਪੁੱਤਰ, ਸੀਤਲ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ। ਅਤੇ ਜਿੱਥੇ ਪੁੱਤਰਾਂ ਨੂੰ ਪਿਆਰੇ ਕਿਹਾ ਅਤੇ ਧੀਆਂ ਨੂੰ ਵੀ ਨਹੀਂ ਬਗਾਨਾ ਕਿਹਾ ਮਹਾਰਾਜ ਨੇ, ਧੀਆਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਪੜ੍ਹੀਏ ਨਾ ਅਤੇ ਸਾਡੇ ਗੁਰੂ ਸਾਹਿਬਾਨਾਂ ਦੇ ਘਰੇ ਵੀ ਧੀਆਂ ਨੇ ਜਨਮ ਲਏ। ਮਾਤਾ ਤ੍ਰਿਪਤਾ ਦੀ ਕੁੱਖ ਨੂੰ ਪਹਿਲਾਂ ਭਾਗ ਧੀ ਨੇ ਲਾਈ ਸੀ ਬੇਬੇ ਨਾਨਕੀ ਨੇ। ਗੁਰੂ ਅੰਗਦ ਦੇਵ ਮਹਾਰਾਜ ਦੇ ਘਰੇ ਦੋ ਧੀਆਂ ਸੀ, ਬੀਬੀ ਅਮਰੋ ਅਤੇ ਬੀਬੀ ਅਨੋਖੀ। ਗੁਰੂ ਅਮਰਦਾਸ ਮਹਾਰਾਜ ਦੇ ਦੋ ਧੀਆਂ ਬੀਬੀ ਭਾਨੀ ਬੀਬੀ ਦਾਨੀ। ਛੇਵੇਂ ਪਾਤਸ਼ਾਹ ਮਹਾਰਾਜ ਦੇ ਵੱਡੇ ਪੁੱਤ ਨੇ ਜਨਮ ਲਿਆ ਬਾਬਾ ਗੁਰਦਿੱਤਾ, ਅਤੇ ਉਦੋਂ ਬਾਅਦ ਇੱਕ ਧੀ ਨੇ ਜਨਮ ਲਿਆ, ਉਹਦਾ ਨਾਂ ਰੱਖਿਆ ਬੀਬੀ ਬੀਰੋ। ਇਹਦਾ ਮਤਲਬ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਘਰੇ ਵੀ ਧੀਆਂ ਨੇ ਜਨਮ ਲਏ। ਹਾਂ, ਇੰਨੀ ਗੱਲ ਜ਼ਰੂਰ ਆ, ਧੀ ਪਰਾਏ ਘਰ ਜਾਂਦੀ ਹੈ ਅਤੇ ਪੁੱਤ ਨਾਲ ਪੀੜ੍ਹੀ ਚੱਲਦੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ। ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਹੀ ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਹਰ ਰਾਏ ਦਾ ਪੁੱਤਰ ਸੋਹਣਾ ਮਾਂ ਕ੍ਰਿਸ਼ਨ ਕੌਰ ਦਾ ਜਾਇਆ, ਹਰ ਰਾਏ ਦਾ ਪੁੱਤਰ ਸੋਹਣਾ ਮਾਂ ਕ੍ਰਿਸ਼ਨ ਕੌਰ ਦਾ ਜਾਇਆ, ਜੱਗ ਦੇ ਤਾਰਨ ਵਾਲਾ ਸੋਹਣਾ ਚੰਨ ਧਰਤੀ 'ਤੇ ਆਇਆ। ਹਰ ਕ੍ਰਿਸ਼ਨ ਜੀ ਆਖਣ ਸਾਰੇ ਰੱਬ ਦਾ ਰੂਪ ਸਹਾਇਆ, ਅਜੀਤਵਾਲ ਦੇ ਪਾਰਸ ਸਾਰਾ ਜੱਗ ਦੇਖਣ ਲਈ ਆਇਆ। ਇੱਕ ਤਾਂ ਹੁੰਦਾ ਵੀ ਆਪਣੇ ਆਮ ਘਰਾਂ 'ਚ ਕੋਈ ਬੱਚਾ ਜਨਮ ਲੈ ਲਏ ਅਤੇ ਆਪਾਂ ਨਹੀਂ ਢੋਲ ਵਜਾਉਣੋਂ ਤਾਂ ਹਟਦੇ, ਆਪਾਂ ਨੂੰ ਵਧਾਈਆਂ ਮਿਲਦੀਆਂ ਇੱਧਰੋਂ ਉੱਧਰੋਂ ਫੋਨਾਂ 'ਤੇ ਢੇਰ ਲੱਗ ਜਾਂਦੇ ਆ, ਅਤੇ ਜਦੋਂ ਰੱਬ ਆਇਆ ਹੋਵੇ ਸਾਡਾ ਅਤੇ ਰੱਬ ਦੇ ਆਉਣ ਦਾ ਬੜਾ ਫਰਕ। ਅਸੀਂ ਤਾਂ ਆਮ ਬੰਦੇ ਹਾਂ ਅਤੇ ਰੱਬ ਦੇ ਆਉਣ ਦੇ ਨਾਲ ਦੇਵੀ ਦੇਵਤੇ ਫੁੱਲ ਵਰਸਾਉਂਦੇ ਆ, ਧਰਤੀ ਜਿਹੜੀ ਹੈ ਪਵਿੱਤਰ ਹੋ ਜਾਂਦੀ ਹੈ। ਰੱਬ ਦੇ ਆਉਣ ਤੋਂ ਪਹਿਲਾਂ ਸਵਰਗ ਜਿਹੜਾ ਸਵਰਗਾਂ ਵਰਗਾ ਵਾਤਾਵਰਨ ਬਣ ਜਾਂਦਾ ਧਰਤੀ ਦੇ ਲੋਕਾਂ ਦਾ।

ਅੱਜ ਮਿਲਣਾ ਵਧਾਈਆਂ ਧੰਨ ਧੰਨ ਧੰਨ ਜਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਹਰ ਰਾਏ ਸਾਹਿਬ ਮਹਾਰਾਜ ਦੇ ਪੁੱਤਰ ਕਿਉਂਕਿ ਜਿਹੜੇ ਰਾਮ ਰਾਏ ਸੀ ਜਿਹਨਾਂ ਕਥਾਵਾਚਕ ਸਾਹਿਬ ਸੁਣਾ ਰਹੇ ਸੀ ਸਮਾਂ ਥੋੜ੍ਹਾ ਹੈ ਤਕਰੀਬਨ 9 ਕੁ ਮਿੰਟ ਰਹਿ ਗਏ ਆਪਾਂ ਇੱਕ ਕਵਿਤਾ ਵੀ ਕਹਿਣੀ ਗੁਰੂ ਦੀ ਵਡਿਆਈ ਦੇ ਵਿੱਚ ਗੁਰੂ ਦੀ ਵਡਿਆਈ ਵੱਡੀ ਹੈ ਅਤੇ 5 ਸਾਲਾਂ ਦੀ ਉਮਰ ਦੇ ਵਿੱਚ ਤਖ਼ਤ 'ਤੇ ਬੈਠ ਜਾਣਾ ਰੱਬ ਬਣ ਜਾਣਾ ਕਿਉਂਕਿ ਰੱਬ ਜਿਹੜਾ ਉਹ ਕਦੇ ਵੀ ਨਹੀਂ ਨਿਆਣਾ ਇਹ ਆਪਣੀ ਅੱਖਾਂ ਕਹਿੰਦੀਆਂ ਵੀ ਅੱਜ 5 ਸਾਲ ਦਾ ਦੱਸਦਾ ਹੋ ਗਿਆ ਨਾ ਹੀ ਰਾਮ ਆਉਣਾ ਰੱਬ ਨਹੀਂ ਨਿਆਣਾ ਨਾ ਉਹ ਬੁੱਢਾ ਨਾ ਉਹ ਬਾਲਾ ਜਿਹੜਾ ਪਰਮਾਤਮਾ ਉਹਦਾ ਉਮਰਾਂ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ ਰੱਬ ਦਾ ਉਮਰਾਂ ਤਾਂ ਸਾਡੀਆਂ ਉਮਰਾਂ ਤਾਂ ਅਸੀਂ ਕੱਟਣ ਆਉਣੇ ਹਾਂ ਬਤੀਤ ਕਰਨ ਆਉਣੇ ਹਾਂ ਰੱਬ ਤਾਂ ਇੱਕ ਜੋਤ ਆ ਨਿਰੰਕਾਰ ਆ ਅਲਾਹੀ ਨੂਰ ਹੈ ਧਰਤੀ ਦੇ ਤਾਰਨ ਵਾਸਤੇ ਆਉਂਦਾ ਡੁੱਬਦਿਆਂ ਨੂੰ ਜਿਹੜਾ ਰੱਬ ਆ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਇਹ ਕਿਹਾ ਸੀ ਵੀ ਮੈਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਕਿਆ ਮੈਂ ਔਰੰਗਜ਼ੇਬ ਦੇ ਨਹੀਂ ਮੱਥੇ ਲੱਗਣਾ ਕਿਉਂਕਿ ਉਹ ਪਾਪੀ ਆ ਉਹ ਦੁਸ਼ਟ ਆ ਉਹ ਬੜੇ ਜ਼ੁਲਮ ਕਾਉਂਦਾ ਹੈ ਨਹੀਂ ਮਲੇਸ਼ ਕੋ ਦਰਸ਼ਨ ਦੇਹੇ ਸੁਨੇਹਾ ਆਇਆ ਸੀ ਹਰ ਰਾਏ ਸਾਹਿਬ ਨੂੰ ਅਤੇ ਪਰ ਹਰ ਰਾਏ ਸਾਹਿਬ ਕਹਿੰਦੇ ਵੀ ਮੈਂ ਮਲੇਸ਼ ਨੂੰ ਨਹੀਂ ਦਰਸ਼ਨ ਦੇਣ ਜਾਣਾ ਮਾੜੇ ਬੰਦੇ ਨੂੰ ਮਾੜੇ ਦੀ ਸੰਗਤ ਜਿਹੜੀ ਉਹ ਕਰਨੀ ਮਾੜੀ ਹੁੰਦੀ ਹੈ ਅਤੇ ਆਪਣੇ ਪੁੱਤਰ ਨੂੰ ਭੇਜਿਆ ਰਾਮ ਰਾਏ ਨੂੰ ਰਾਮ ਰਾਏ ਨੇ ਬੜੀਆਂ ਕਰਾਮਾਤਾਂ ਦਿਖਾਈਆਂ ਬੜੀਆਂ ਕਰਾਮਾਤਾਂ ਗਿਣਤੀ ਨਹੀਂ ਹੋ ਸਕਦੀ ਕਹਿੰਦੇ ਪਾਣੀ 'ਤੇ ਵੀ ਜਮਣਾ ਦੇ ਪਾਣੀ ਦੇ ਉੱਤੇ ਵੀ ਤੁਰ ਕੇ ਦਿਖਾਤਾ ਰਾਮ ਰਾਏ ਨੇ ਜਿਹੜੀਆਂ ਇਹ ਰਿਧੀਆਂ ਸਿੱਧੀਆਂ ਨੇ ਚਰਨ ਚੁੰਮਦੀਆਂ ਫਿਰਦੀਆਂ ਬੰਦਗੀ ਵਾਲਿਆਂ ਦੀਆਂ ਇੱਕ ਤਾਂ ਜੰਤਰ ਮੰਤਰ ਹੁੰਦੇ ਹੈ ਟੂਣੇ ਟਾਵਣ ਹੁੰਦੇ ਹੈ ਇੱਕ ਰਿਧੀਆਂ ਸਿੱਧੀਆਂ ਹੁੰਦੀਆਂ ਕਰਾਮਾਤਾਂ ਜਿਹਨੂੰ ਆਪਾਂ ਕਹਿ ਦਈਏ ਕਲਾ ਵਰਤਾਉਣੀ ਗੁਰੂ ਸਾਹਿਬਾਨ ਅਕਾਲ ਪੁਰਖ ਨਿਰੰਕਾਰ ਦੇ ਪੁੱਤਰ ਨੇ ਬੜੀਆਂ ਕਲਾ ਵਰਤਾਈਆਂ ਬੜੀਆਂ ਕਰਾਮਾਤਾਂ ਦਿਖਾਈਆਂ ਪਰ ਕਈ ਵਾਰੀ ਬਖਸ਼ਾਂ ਹੁੰਦਿਆਂ ਹੋਇਆ ਵੀ ਨਾ ਬੰਦਾ ਤਿਲਕਣ ਬਾਜੀ ਆ ਤਿਲਕ ਜਾਂਦਾ ਬੜੇ ਇਨਾਮ ਦਿੱਤੇ ਔਰੰਗਜ਼ੇਬ ਨੇ ਬੜੀਆਂ ਪਟਾਵਾਂ ਭੇਟ ਕੀਤੀਆਂ ਬੜਾ ਖੁਸ਼ ਹੋਇਆ ਅਤੇ ਜਿਹੜੇ ਕਾਜੀ ਮਲਾਣੇ ਸੀ ਨਾ ਕਈ ਵਾਰੀ ਕਿਸੇ ਬੰਦੇ ਦੀ ਚੜ੍ਹਤ ਦੇਖ ਕੇ ਦੂਜਾ ਜਰਦਾ ਨਹੀਂ ਹੁੰਦਾ ਅਤੇ ਸਿੱਖਾਂ ਦੀ ਚੜ੍ਹਤ ਤਾਂ ਦੇਖੀ ਨਹੀਂ ਗਈ ਨਾ ਸਾਰੀ ਦੁਨੀਆ ਤੋਂ ਮੁੜ ਤੋਂ ਹੀ ਆ ਅੱਜ ਤੱਕ ਵੀ ਜਿਹੜੇ ਕਾਜੀ ਮਲਾਣੇ ਸੀ ਉਹ ਕਹਿੰਦੇ ਯਾਰ ਔਰੰਗਜ਼ੇਬ ਨੂੰ ਕਹਿੰਦੇ ਬਾਦਸ਼ਾਹ ਵਾਲਾ ਖੁਸ਼ ਨਾ ਹੋਵੋ ਇਹਨਾਂ ਦੀਆਂ ਕਰਾਮਾਤਾਂ ਦੇਖ ਕੇ ਅਤੇ ਇਹ ਕਹਿੰਦੇ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹਾਂ ਪਰ ਇਹਨਾਂ ਦੀ ਬਾਣੀ 'ਚ ਲਿਖਿਆ ਮਿੱਟੀ ਮੁਸਲਮਾਨ ਕੀ ਪੀੜੇ ਪਈ ਘਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੈ ਪਕਾਰ ਇਹ ਸ਼ਬਦਾਂ ਦੇ ਵਿੱਚ ਜੇ ਹੁਣ ਇਹਦਾ ਆਪਾਂ ਵਿਸਥਾਰ ਦੇ ਨਾਲ ਅਰਥ ਕਰੀਏ ਤਾਂ ਸਮਾਂ ਹੈ ਨਹੀਂ ਇੰਨਾ ਮਹਾਰਾਜ ਨੇ ਇੱਥੇ ਮੁਸਲਮਾਨ ਦੀ ਕੋਈ ਨਰਾਦਰੀ ਨਹੀਂ ਕੀਤੀ ਬੇਅਦਬੀ ਨਹੀਂ ਕੀਤੀ ਇੱਕ ਸੱਚਾਈ ਪੇਸ਼ ਕੀਤੀ ਹੈ ਵੀ ਜਦੋਂ ਸਰੀਰ ਚੜ੍ਹਾਈ ਕਰ ਗਿਆ ਨੂੰ ਚਾਹੇ ਦੱਬ ਦਿਉ ਚਾਹੇ ਜਲਾ ਦਿਉ ਚਾਹੇ ਪਾਣੀ 'ਚ ਤਾਰ ਦਿਉ ਇਹ ਉਨਾ ਚਿਰ ਸਰੀਰ ਜਿੰਨਾ ਚਿਰ ਤੁਸੀਂ ਜੋਤ ਵਿੱਚ ਆ ਉਨਾ ਚਿਰ ਹੀ ਰੱਬ ਰੱਬ ਕਰ ਲਓ ਚੰਗਾ ਅਤੇ ਨਹੀਂ ਤਾਂ ਮਿੱਟੀ ਪਹਿਲਾਂ ਸੀ ਬਾਅਦ 'ਚ ਵੀ ਮਿੱਟੀ ਮਿੱਟੀ ਮੁਸਲਮਾਨ ਕੀ ਮੁਸਲਮਾਨ ਕਹਿੰਦਾ ਵੀ ਜੇ ਜਲ ਜਾਵੇ ਨਾ ਬੰਦਾ ਤਾਂ ਉਹ ਦਰਗਾਹ ਵਿੱਚ ਨਹੀਂ ਜਾਂਦਾ ਜਲ ਨਾਲੇ ਨੂੰ ਪਲੀਤ ਮੰਨਿਆ ਜਾਂਦਾ ਇਸਲਾਮ ਮਤ ਦੇ ਵਿੱਚ ਸਾੜਦੇ ਨਹੀਂ ਉਹ ਅਤੇ ਕਹਿੰਦੇ ਵੀ ਜਿੱਥੇ ਦੱਬਿਆ ਮੰਨ ਲਓ ਵੀ ਦੱਬ ਦਿੱਤਾ ਅਤੇ ਇਹ ਸਰੀਰ ਦੀ ਮਿੱਟੀ ਬਣਨੀ ਹੈ ਕਹਿੰਦੇ ਉੱਥੋਂ ਹੀ ਘੁਮਿਆਰ ਮਿੱਟੀ ਪੱਟ ਕੇ ਲੈ ਗਿਆ ਉਸੇ ਮਿੱਟੀ ਨੂੰ ਜਾ ਕੇ ਆਵੀ ਦੇ ਵਿੱਚ ਬਰਤਨ ਬਣਾ ਕੇ ਘੜੇ ਬਣਾ ਕੇ ਪਾਤਾ ਅਤੇ ਉਹੀ ਮਿੱਟੀ ਫਿਰ ਅੱਗ ਦੇ ਵਿੱਚ ਸੜਦੀ ਹੈ ਉਹ ਜਲਤੀ ਕਰੇ ਪਕਾਰ ਕਹਿੰਦੇ ਫਿਰ ਰਹਿ ਕਿੱਧਰ ਗਈ ਮਰਜ਼ਾਦਾ ਮਰਜ਼ਾਦਾ ਤਾਂ ਫਿਰ ਉੱਥੇ ਹੀ ਆ ਗਈ ਰੱਬ ਦੇ ਸਮਝਾਉਣ ਦੇ ਯਤਨ ਕੀਤੇ ਹੈ ਵੀ ਜਿਉਂਦਿਆਂ ਜੀ ਰੱਬ ਰੱਬ ਕਰ ਲਓ ਅੱਲਾ ਅੱਲਾ ਕਹਿ ਲਓ ਖੁਦਾ ਖੁਦਾ ਕਹਿ ਲਓ ਚੰਗਾ ਪਰ ਇਹਨੇ ਇੱਥੇ ਰਾਮ ਰਾਏ ਨੇ ਕਹਿਤਾ ਨਹੀਂ ਜੀ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈ ਮਾਨ ਕੀ ਲਿਖਿਆ ਅਤੇ ਇੱਥੇ ਫਿਰ ਮਹਾਰਾਜ ਨੇ ਆਪਦੇ ਮੱਥੇ ਨਹੀਂ ਸੀ ਲਾਇਆ ਉਹ ਸਮਾਂ ਘੱਟ ਰਹਿ ਗਿਆ ਆਹ ਸਤਿਗੁਰੂ ਸੱਚੇ ਪਾਤਸ਼ਾਹ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ ਆਸਣਾਂ 'ਤੇ ਬਿਰਾਜਮਾਨ ਕੀਤੇ 8ਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਬਣਾ ਦਿੱਤੇ ਹੈ ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਜਿਵੇਂ ਸੰਗਤਾਂ ਨੂੰ ਉਤਾਰਿਆ ਜਿਵੇਂ ਜਿਵੇਂ ਪਾਰ ਉਤਾਰੇ ਕੀਤੇ ਜਿਵੇਂ ਜਿਵੇਂ ਗੁੰਗਿਆਂ ਤੋਂ ਵੀ ਕਰਾਤੀਆਂ ਕਥਾਵਾਂ ਜਿਵੇਂ ਜਿਵੇਂ ਵਡਿਆਈਆਂ ਜੈ ਜੈਕਾਰਾਂ ਹੋਈਆਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਮੇਰੇ ਸਾਥੀ ਭਾਈ ਮਲਕੀਤ ਸਿੰਘ
ਲੌਂਗੋਵਾਲ ਭਾਈ ਬੂਟਾ ਸਿੰਘ ਪਰਵਾਹੀ ਭਾਈ ਨਿਧਾਨ ਸਿੰਘ ਮੁੱਲਾਪੁਰੀ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ ਇੰਜ ਸੀ।

0: ਝੁੱਕ ਝੁੱਕ ਸੀਸ ਝੁਕਾਉਂਦੇ ਤੈਨੂੰ ਚੰਨ ਅੰਬਰਾਂ ਦੇ ਤਾਰੇ, ਤੂੰ ਹੈ ਜਗ ਦਾ ਪਾਲਣ ਹਾਰਾ, ਡੁੱਬਦੇ ਪੱਥਰ ਤਾਰੇ ਤੇਰੀ ਕਿਰਪਾ ਦੇ ਨਾਲ ਤਰ ਗਏ ਲੱਖਾਂ ਭੁੱਲਣ ਹਾਰੇ, ਦਰ ਤੇਰੇ ਤੇ ਆ ਕੇ ਸਤਿਗੁਰ ਤਪਦੇ ਹਿਰਦੇ ਠਾਰੇ, ਤੈਥੋਂ ਜੀਤਵਾਲ ਦੇ ਪਾਰਸ ਵਰਗੇ ਸਾਧ ਜਾਂਦੇ ਬਲਹਾਰੇ, ਬਾਰ ਨੇ ਬਲਹਾਰ ਨੇ ਲੱਖ ਬਰੀਆਂ, ਇੱਕ ਵਾਰੀ ਨਹੀਂ ਕਰੋੜਾਂ ਵਾਰ ਸਤਿਗੁਣਾਂ ਤੋਂ ਬਾਰ ਨੇ ਬਲਹਾਰ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿਗੁਰੂ ਮੇਰਾ ਪ੍ਰਿਆਤ ਰੱਖਣ, ਦਰੋਂ ਘਰੋਂ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਹਰ ਮੈਦਾਨ ਫਤਿਹ, ਤੰਦਰੁਸਤੀਆਂ ਦੇ ਗੱਫੇ, ਕਾਰੋਬਾਰਾਂ 'ਚ ਬਰਕਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਣ, ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ, ਗੁਰਬਾਣੀ ਪੜ੍ਹਦਿਆਂ, ਗੁਰੂ ਸਾਹਿਬ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਦੇਣ, ਅੱਗੇ ਤੋਂ ਸਮਤ ਦੇਣ, ਇਸੇ ਤਰ੍ਹਾਂ ਹੀ ਸਵਾਵਾਂ ਲੈਂਦੇ ਰਹਿਣ। ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸੂਝਵਾਨ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਤੋਂ ਸਰਵਣ ਕਰੀਏ ਜੀ। ਭੁਲਚੁੱਕ ਦੀ ਖਿਮਾ, ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਕੇ ਸਾਜੇ ਹੋਏ ਢਾਡੀਆਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸਭਿੰਨੀ ਕਵਿਤਾਵਾਂ ਗਾ ਕੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਜੀਵਨ ਬਾਰੇ ਆਪਸ ਨੂੰ ਸੰਗਤਾਂ ਨੂੰ ਜਾਣੂ ਕਰਵਾਇਆ। ਸੋ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਇਸ ਵੀਕ ਦੇ ਜੋ ਫਰਾਈਡੇ ਫੈਮਲੀ ਐਂਡ ਯੂਥ ਦਰਬਾਰ, ਉਹਦੀ ਆਰੰਭਤਾ ਕਰਦੇ ਹਾਂ। ਸੋ ਮੈਂ ਬੇਨਤੀ ਕਰੂੰਗਾ ਜਿਹੜੇ ਬੱਚੇ ਹਾਲੇ ਲੰਗਰ ਹਾਲ ਦੇ ਵਿੱਚ ਨੇ ਕਿ ਉਹ ਜਲਦ ਤੋਂ ਜਲਦ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਜਾਣ। ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਆਪ ਜੀ ਪਲੀਜ਼ ਥੋੜ੍ਹੀ ਅੱਗੇ ਅੱਗੇ ਆ ਜਾਓ, ਤਾਂ ਜੋ ਅਸੀਂ ਬੈਠ ਕੇ ਸਤਿਗੁਰਾਂ ਦੇ ਇਤਿਹਾਸ ਨੂੰ ਰਲ ਮਿਲ ਕੇ ਦੁਹਰਾ ਸਕੀਏ। ਸੋ ਜਿਤਨਾ ਚਿਰ ਬੱਚੇ ਆਉਂਦੇ ਨੇ, ਆਪਾਂ ਥੋੜ੍ਹਾ ਚਿਰ ਸਤਿਗੁਰਾਂ ਦੇ ਨਾਮ ਜਪ ਲਈਏ, ਤਾਂ ਜੋ ਸਤਿਗੁਰੂ ਸਾਨੂੰ ਬਲ ਬਖਸ਼ਣ ਅਤੇ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਇੱਕ ਵਿਚਾਰਾ ਆਪ ਜੀ ਦੇ ਸਨਮੁੱਖ ਰੱਖ ਸਕੀਏ। ਸੋ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਨਾਲ ਆਪ ਜੀ ਜ਼ਰੂਰ ਅੱਖਾਂ ਮੀਚ ਕੇ ਸਤਿਗੁਰਾਂ ਦਾ ਧਿਆਨ ਧਰ ਕੇ ਆਪ ਜੀ ਨਾਲ ਵਾਹਿਗੁਰੂ ਸਿਮਰਨ ਦੇ ਵਿੱਚ ਆਪਣਾ ਸਾਥ ਦੇਣਾ।

ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਅੱਜ 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸਾਰੇ ਜਣੇ ਹੱਥ ਜੋੜ ਕੇ ਸੀਸ ਨਿਭਾ ਕੇ ਇੱਕ ਵਾਰੀ ਕਹਿ ਦਿਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਬਾਲਾ ਪ੍ਰੀਤਮ ਸਤਿਗੁਰੂ, ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ, ਸੋ ਆਪ ਸਮੂਹ ਸੰਗਤਾਂ ਨੂੰ, ਆਪਦੇ ਪਰਿਵਾਰਾਂ ਨੂੰ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਅੱਜ ਜਿਤਨਾ ਵੀ ਸਮਾਂ ਦਾਸ ਨੂੰ ਹੁਕਮ ਹੋਇਆ, ਕਿਉਂਕਿ 8:30 ਵਜੇ ਤੱਕ ਦਾ ਸਮਾਂ ਹੈ, ਫਿਰ ਮੁੜ ਕੇ ਸਮਾਪਤੀ ਹੈ। ਸੋ ਕੁਝ 'ਚ ਸਮੁੰਦਰ ਪਾਉਣ ਦਾ ਅਸੀਂ ਯਤਨ ਕਰਾਂਗੇ। ਮਹਾਰਾਜ ਦਾ ਜੀਵਨ ਬੜਾ ਬੇਅੰਤ ਹੈ, ਪਰ ਕੇਵਲ 20-25 ਮਿੰਟ ਆਪਣੇ ਕੋਲ ਹੈਗੇ ਨੇ ਮਹਾਰਾਜ ਦੇ ਜੀਵਨ ਦੀਆਂ ਕੁਝ ਕੁਝ ਜਿਹੜੀਆਂ ਇੰਪੋਰਟੈਂਟ ਈਵੈਂਟਸ ਹੈਗੇ ਨੇ, ਜਿਹੜੇ ਸਤਿਗੁਰਾਂ ਨੇ ਆਪਣੇ ਜੀਵਨ ਤੋਂ ਸਾਨੂੰ ਜਿੱਥੋਂ ਅਸੀਂ ਪ੍ਰੇਰਣਾ ਲੈ ਸਕਦੇ ਹਾਂ, ਅਸੀਂ ਉਹ ਡਿਸਕਸ ਕਰਾਂਗੇ। ਗੁਰੂ ਸਵਾਰਿਓ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਦੇ 8ਵੇਂ ਗੁਰੂ ਨੇ। ਮਹਾਰਾਜ ਜੀ ਬਾਲ ਅਵਸਥਾ ਦੇ ਵਿੱਚ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ ਇਸ ਸੰਸਾਰ ਦੇ ਉੱਪਰ ਆਏ। ਮਹਾਰਾਜ ਜੀ ਦਾ ਜਨਮ ਜਦੋਂ ਪ੍ਰਕਾਸ਼ ਹੋਇਆ, ਇਹਨਾਂ ਦੇ ਪਿਤਾ ਜੀ ਸਨ, ਕਿਉਂਕਿ ਸਤਿਗੁਰਾਂ ਨੂੰ ਜੋ ਜਿਹੜੀ ਗੁਰਮਤਾ ਗੱਦੀ ਹੈ ਉਹ ਪੁਰਖਾਂ ਤੋਂ ਜਿਵੇਂ ਚੱਲੀ ਆਉਂਦੀ ਬਰੀਤ ਦੇ ਅਨੁਸਾਰ ਬਖਸ਼ਿਸ਼ ਹੋਈ ਹੈ। ਇਹਨਾਂ ਦੇ ਪਿਤਾ ਜੀ ਧੰਨ ਧੰਨ 7ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਸਨ, ਅਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਜੀ ਸੀ। ਸੋ ਮਾਤਾ ਕ੍ਰਿਸ਼ਨ ਕੌਰ ਜੀ ਅਤੇ ਉਹਨਾਂ ਦੇ ਸਪੁੱਤਰ ਧੰਨ ਧੰਨ 8ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇੱਕ ਵੱਡਾ ਭਰਾ ਵੀ ਸੀ ਜਿਹਦਾ ਨਾਮ ਸੀ ਰਾਮ ਰਾਏ। ਉਹਦਾ ਅੱਗੇ ਬਹੁਤ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਇਨਫਲੂਐਂਸ ਹੋਣਾ ਹੈ, ਇਹ ਨਾਮ ਨੂੰ ਯਾਦ ਰੱਖਿਓ ਰਾਮ ਰਾਏ ਦਾ। ਕੁਛ ਬਹੁਤ ਜ਼ਿਆਦਾ ਨੈਗੇਟਿਵ ਇਫੈਕਟ ਜਿਹੜਾ ਇਨਫਲੂਐਂਸ ਸੀ ਉਹਨੇ ਪਾਇਆ, ਪਰ ਆਪਾਂ ਉਹਦੇ 'ਤੇ ਨਹੀਂ ਜਾਣਾ। ਵੀ ਜਸਟ ਗੋਨਾ ਸੀ ਦੈਟ ਵਾਟ ਇੰਪੈਕਟ ਡਸ ਰਾਮ ਰਾਏ ਹੈਡ ਔਨ ਗੁਰੂ ਸਾਹਿਬ ਜੀ ਇਜ਼ ਲਾਈਫ। ਸੋ ਮਹਾਰਾਜ ਜੀ ਦਾ ਜਨਮ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ, ਜਿੱਥੇ ਅੱਜ ਅਸਥਾਨ ਬਣਿਆ ਹੋਇਆ ਹੈ, ਉੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਇਹਨਾਂ ਦੇ ਪਿਤਾ ਜੀ 7ਵੇਂ ਪਾਤਸ਼ਾਹ, ਉਹਨਾਂ ਦੇ ਵੀ ਪ੍ਰਕਾਸ਼ ਉੱਥੇ ਹੋਏ ਸੀ, ਅਤੇ ਉਹ ਜੋਤੀ ਜੋਤ ਵੀ ਉੱਥੇ ਸਮਾਏ ਸਨ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ ਨਾ, ਉੱਥੇ 7ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸਨ। ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 7ਵੇਂ ਪਾਤਸ਼ਾਹ ਨੇ ਇਹ ਡਿਕਲੇਅਰ ਕੀਤਾ ਸੀਗਾ ਕਿ ਜਿਹੜਾ ਸਾਡੇ ਤੋਂ ਬਾਅਦ 'ਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹੋਵੇਗਾ ਉਹ 8ਵੇਂ ਪਾਤਸ਼ਾਹ ਹੋਣਗੇ। ਰੀਜ਼ਨ ਬਿਕੋਜ਼ 7ਵੇਂ ਪਾਤਸ਼ਾਹ ਟੁੱਕ ਸਮ ਟੈਸਟ ਔਨ ਵਿੱਚ 8ਵੇਂ ਪਾਤਸ਼ਾਹ ਸਕੋਰਡ ਵੈਰੀ ਵੈਲ। ਟੈਸਟ ਕਿਵੇਂ ਹੋਏ, 7ਵੇਂ ਪਾਤਸ਼ਾਹ ਨੇ ਜਿਹੜੇ 8ਵੇਂ ਪਾਤਸ਼ਾਹ ਟੈਸਟ ਕਿਵੇਂ ਲਏ, ਇਤਿਹਾਸ ਜ਼ਿਕਰ ਆਉਂਦਾ ਕਿ ਜਦੋਂ ਰਾਮ ਰਾਏ ਨੂੰ ਦਿੱਲੀ ਭੇਜਿਆ ਸਤਿਗੁਰਾਂ ਨੇ, ਉੱਥੇ ਫਿਰ ਆਸਾ ਦੀ ਵਾਰ ਦੇ ਅਰਥ ਜਦੋਂ ਔਰੰਗਜ਼ੇਬ ਨੇ ਉਹਨਾਂ ਤੋਂ ਕਰਵਾਏ, ਉਹ ਪੰਕਤੀ ਸੀਗੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਉਹਦੇ ਅਰਥ ਉਹਨੇ ਪੰਕਤੀ ਉਲਟਾ ਦਿੱਤੀ, ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਅਤੇ ਮਹਾਰਾਜ ਜਿਹੜੇ ਨੇ 7ਵੇਂ ਪਾਤਸ਼ਾਹ, ਉਹਨਾਂ ਨੇ ਸਾਨੂੰ ਗੁਰਬਾਣੀ ਦਾ ਅਦਬ ਸਤਿਕਾਰ ਬਹੁਤ ਚੰਗੀ ਤਰ੍ਹਾਂ ਸਿਖਾਇਆ। ਦੱਸ ਓਕੇ ਵਾਹਿਗੁਰੂ, ਕੋਈ ਨਹੀਂ, ਬੱਚਿਆਂ ਦਾ ਕੰਮ ਹੀ ਰੋਣਾ, ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਹਾਂਜੀ, ਸੋ 7ਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ 7ਵੇਂ ਪਾਤਸ਼ਾਹ ਨੇ ਜਿਹੜੀ ਇੱਕ ਚੀਜ਼ ਆਪਾਂ ਖਾਸ ਉਹਨਾਂ ਦੇ ਜੀਵਨ ਤੋਂ ਸਿੱਖਣੀ ਆ, ਕਿ ਮਹਾਰਾਜ ਜੀ ਨੇ ਸਾਨੂੰ ਹੀ ਟੋਟ ਅਸ ਹਾਓ ਟੂ ਰਿਸਪੈਕਟ ਗੁਰਬਾਣੀ। ਮਹਾਰਾਜ ਜੀ ਦੇ ਇੱਕ ਬਚਨ ਆਪਾਂ ਪੜ੍ਹਦੇ ਹਾਂ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋਨ ਹੈ ਸਿੱਖ ਮਾਰਾ। ਕਿ ਜਿਹੜਾ ਪਰਸਨ ਹੂਐਵਰ ਡਜ਼ ਨੋਟ ਰਿਸਪੈਕਟ ਦਾ ਸ਼ਬਦ ਗੁਰੂ, ਡੂ ਨੋਟ ਰਿਗਾਰਡ ਹਿਮ ਐਜ਼ ਮਾਈ ਸਿੱਖ। ਮਾਈ ਸਿੱਖ ਇਜ਼ ਅ ਵਨ ਹੂ ਆਲਵੇਜ਼ ਰਿਸਪੈਕਟਸ ਗੁਰਬਾਣੀ। ਸੋ ਸਿੱਖ ਵਾਸਤੇ ਗੁਰਬਾਣੀ ਦਾ ਸਤਿਕਾਰ ਸਭ ਤੋਂ ਪਹਿਲਾਂ, ਕਿਉਂਕਿ ਜਦੋਂ ਗੁਰਸਿੱਖ ਬਾਣੀ ਪੜ੍ਹਦੇ ਆ ਰਹੇ ਸਨ, 7ਵੇਂ ਪਾਤਸ਼ਾਹ ਤਖ਼ਤ ਦੇ ਉੱਪਰ ਸਜੇ ਹੋਏ ਸਨ, ਜਦੋਂ ਮਹਾਰਾਜ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਜਪਜੀ ਸਾਹਿਬ ਦਾ ਪਾਠ ਆਉਂ ਸਿੱਖ ਸੰਗਤ ਕਰਦੀ ਆ ਰਹੀ ਹੈ, 7ਵੇਂ ਪਾਤਸ਼ਾਹ ਇੱਕਦਮ ਖੜ੍ਹੇ ਹੋ ਗਏ। ਜਲਦਬਾਜ਼ੀ ਨਾਲ ਉੱਠਣ ਦੇ ਕਰਕੇ ਮਹਾਰਾਜ ਦੇ ਗੋਡੇ ਦੇ ਉੱਪਰ ਸੱਟ ਆ ਗਈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਰਾਮ ਨਾਲ, ਇਸ ਓਕੇ ਬਾਣੀ ਪੜ੍ਹਦੇ ਆ ਰਹੇ ਨੇ ਪਰ ਫਿਰ ਵੀ ਤੁਸੀਂ ਆਰਾਮ ਨਾਲ, ਮਹਾਰਾਜ ਚਲੋ। ਮਹਾਰਾਜ ਕਹਿੰਦੇ ਨਹੀਂ, ਬਾਣੀ ਦੇ ਸਤਿਕਾਰ ਵਿੱਚ ਕੋਈ ਢਿੱਲ ਨਹੀਂ। ਮਹਾਰਾਜ ਜੀ ਨੇ ਸਾਨੂੰ ਪੂਰਨੇ ਪਾਏ ਇਗਜ਼ਾਮਪਲ।

ਸੈੱਟ ਕੀਤੀ ਵੀ ਬਾਣੀ ਦਾ ਸਤਿਕਾਰ ਕਿਵੇਂ ਕਰਨਾ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਉੱਚੇ ਸਥਾਨ 'ਤੇ ਬੈਠ ਕੇ ਪੜ੍ਹਿਆ ਕਰੀਏ, ਜੇ ਕੋਈ ਹੋਰ ਬਰਾਬਰ ਬੈਠਾ ਬਰਾਬਰ ਪੜ੍ਹ ਕੇ ਨਹੀਂ, ਬਹਿ ਕੇ ਨਹੀਂ ਪੜ੍ਹਨੀ, ਉੱਚੀ ਬਹਿ ਕੇ ਪੜ੍ਹਦੀ ਹੁੰਦੀ ਹੈ। ਸੋ ਐਨੀਵੇਜ਼, ਸੋ ਸੱਤਵੇਂ ਪਾਤਸ਼ਾਹ ਨੇ ਫਿਰ ਅੱਠਵੇਂ ਪਾਤਸ਼ਾਹ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ 'ਚ ਗੁਰਤਾ ਗੱਦੀ ਦੇ ਮਾਲਕ ਤੁਸੀਂ ਬਣੋਗੇ। ਨਾਲ ਇਹ ਵੀ ਹੁਕਮ ਕੀਤਾ, ਨੈ ਮਲੇਸ਼ ਕੋ ਦਰਸ਼ਨ ਦਿਆ ਹੈ, ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਇਹ ਜ਼ਰੂਰ ਅਡੈਪਟ ਕਰਨਾ ਕਿ ਤੁਸੀਂ ਮਲੇਸ਼ ਔਰੰਗਜ਼ੇਬ ਦੀ ਜ਼ਿਕਰ ਕਰ ਰਹੇ ਨੇ, ਕਿ ਤੁਸੀਂ ਜਾ ਕੇ ਦਿੱਲੀ ਨਾ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਸੋ ਉੱਥੋਂ ਰਾਮ ਰਾਏ ਨੇ ਕੀ ਕਰਿਆ, ਮਹਾਰਾਜ ਦਾ ਪ੍ਰਕਾਸ਼ ਜਿਵੇਂ ਉਹਦਾ July 7, 1656 ਦੇ ਵਿੱਚ ਕੀਰਤਪੁਰ ਸਾਹਿਬ, ਵੀ ਆਲਰੇਡੀ ਡਿਸਕਸਡ, ਐਂਡ ਦੈਨ ਫਿਰ ਰਾਮ ਰਾਏ ਨੇ ਕੀ ਕੀਤਾ, ਉਹਦੇ ਮਨ ਦੇ ਵਿੱਚ ਇਹ ਵਹਿਮ ਸੀ ਕਿ ਕਿਤੇ ਨਾ ਕਿਤੇ ਮੇਰੇ ਚਲਾਕੀਆਂ ਦੇ ਨਾਲ, ਮੇਰੀ ਪਾਵਰਸ ਦੇ ਨਾਲ, ਮੇਰੀ ਸਿਆਣਪ ਦੇ ਨਾਲ ਮੈਂ ਗੁਰਤਾ ਗੱਦੀ ਦਾ ਮਾਲਕ ਬਣ ਜਾਵਾਂ। ਜਿਵੇਂ ਜਾਇਦਾਦ ਹੁੰਦੀ ਆ ਨਾ, ਕਲੇਮ ਕਰਦਾ ਵੱਡਾ ਮੁੰਡਾ ਵੀ ਮੇਰੀ ਜਾਇਦਾਦ ਆ, ਮੇਰੇ ਪਿਓ ਦੀ ਜਾਇਦਾਦ ਮੇਰੀ ਹੈ, ਹੀ ਕਲੇਮਸ ਇਟ, ਬਟ ਗੁਰਤਾ ਗੱਦੀ ਇਜ਼ ਨੋਟ, ਦ ਪਰਸਨ ਹੂ ਡਿਜ਼ਰਵਸ ਇਟ ਹੀ ਗੋਟ ਇਟ। ਸੋ ਗੁਰਤਾ ਗੱਦੀ ਜੇ ਡਿਜ਼ਰਵ ਕਰਦੇ ਸੀ ਸਤਿਗੁਰੂ ਜੀ, ਤਾਂ ਉਹਨਾਂ ਨੂੰ ਮਿਲ ਗਈ। ਸੋ ਅੱਠਵੇਂ ਪਾਤਸ਼ਾਹ ਦਾ ਜਿਹੜਾ ਵੱਡਾ ਭਰਾ ਸੀ ਰਾਮ ਰਾਏ, ਉਹਨੇ ਕਲੇਮ ਕਰਨ ਲੱਗ ਗਿਆ ਕਿ ਮੇਰੀ ਜਿਹੜੀ ਪਿਤਾ ਦੀ ਗੱਦੀ ਹੈ ਉਹਦਾ ਵਾਰਿਸ ਮੈਂ ਬਣਦਾ, ਕਿਉਂਕਿ ਮੈਂ ਵੱਡਾ ਬੇਟਾ, ਕਰਾਮਾਤਾ ਜਾਣਦਾ ਸੀ, ਰਿਧੀ ਸਿੱਧੀਆਂ ਦਾ ਮਾਲਕ ਸੀ। ਉਹਨੇ ਕੀ ਕੀਤਾ, ਔਰੰਗਜ਼ੇਬ ਨੂੰ ਵਸ਼ ਵਿੱਚ ਕਰਨ ਦਾ ਕੋਸ਼ਿਸ਼ ਕੀਤੀ ਅਤੇ ਸਫਲ ਵੀ ਹੋ ਗਿਆ। ਔਰੰਗਜ਼ੇਬ ਆਫਕੋਰਸ, ਰਾਮ ਰਾਏ ਜਦੋਂ ਇੰਨੀਆਂ ਰਿਧੀ ਸਿੱਧੀਆਂ ਦਾ ਮਾਲਕ ਸੀ, ਉਹਦੀ ਗੱਲਾਂ ਵਿੱਚ ਆ ਗਿਆ, ਅਤੇ ਉਹਨੇ ਫਿਰ ਹੁਕਮ ਕੀਤਾ ਕਿ ਤੁਸੀਂ ਇੱਦਾਂ ਕਰੋ, ਅੱਠਵੇਂ ਪਾਤਸ਼ਾਹ ਨੂੰ ਦਿੱਲੀ ਬੁਲਾ ਕੇ ਲੈ ਕੇ ਆਓ। ਉਸ ਸਮੇਂ ਇੱਕ ਦਿੱਲੀ ਦਾ ਰਾਜਾ ਹੋਇਆ ਜਿਹਦਾ ਨਾਂ ਸੀ ਜੈ ਸਿੰਘ, ਰਾਜਾ ਜੈ ਸਿੰਘ। ਉਹ ਸ਼ਰਧਾਲੂ ਸੀ, ਉਹਦੇ ਮਨ ਦੇ ਵਿੱਚ ਆਇਆ ਵੀ ਇੱਦਾਂ ਨਹੀਂ ਮਹਾਰਾਜ ਨੇ ਆਉਣਾ, ਕਿਉਂਕਿ ਉਹਨਾਂ ਨੂੰ ਹੀ ਨਿਊ ਦੈਟ ਸੱਤਵੇਂ ਪਾਤਸ਼ਾਹ ਟੁੱਕ ਅ ਪ੍ਰੋਮਿਸ ਫਰੋਮ ਅੱਠਵੇਂ ਪਾਤਸ਼ਾਹ ਦੈਟ ਡੂ ਨੋਟ ਗਿਵ ਦਰਸ਼ਨ ਟੂ ਔਰੰਗਜ਼ੇਬ, ਐਂਡ ਦੈਨ ਦੈਟਸ ਵਾਈ ਹੀ ਵੋਂਟ ਕਮ ਟੂ ਦਿੱਲੀ। ਬਟ ਉਹਨੇ ਫਿਰ ਉਹਨੇ ਵਿਉਂਤ ਬਣਾਈ ਕਿ ਸਤਿਗੁਰਾਂ ਨੂੰ ਮੈਂ ਆਪਣੇ ਘਰ, ਆਪਣੀ ਹਵੇਲੀ ਦੇ ਵਿੱਚ ਮੈਂ ਮਹਾਰਾਜ ਨੂੰ ਸ਼ਰਨ ਜਿਹੜੀ ਹੈ ਉਹ ਦੇਵਾਂਗਾ। ਸੋ ਉਹਨਾਂ ਨੇ ਕੀ ਕੀਤਾ, ਪਾਲਕੀਆਂ ਭੇਜੀਆਂ, ਘੋੜੇ ਭੇਜੇ, ਰੱਥ ਭੇਜੇ, ਬੰਦੇ ਭੇਜੇ, ਹੋਰ ਕੁਵਾਰ ਜੀ ਨੂੰ ਕਹਿੰਦੇ ਹੈ, ਐਂਡ ਬਹੁਤ ਗਿਫਟਸ ਮਹਿੰਗੇ ਮਹਿੰਗੇ ਭੇਜੇ ਕਿ ਕੀ ਪਤਾ ਮਹਾਰਾਜ ਦੀ ਜਿਹਦੇ ਵਿੱਚ ਮੌਜ ਹੋਗੀ, ਜਿਹਦੇ ਵਿੱਚ ਪ੍ਰਸੰਨਤਾ ਹੋਗੀ, ਮਹਾਰਾਜ ਉਹਦੇ ਵਿੱਚ ਬੈਠ ਕੇ ਆ ਜਾਣਗੇ। ਬਹੁਤ ਟਰਾਈ ਕੀਤੇ, ਸੱਤਵੇਂ ਪਾਤਸ਼ਾਹ ਕੋਲ ਜਾ ਕੇ ਫਿਰ ਉਹਦੇ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਘਰ ਆ ਕੇ ਚਰਨ ਪਾਓ। ਸਿਆਣਾ ਬਜ਼ੁਰਗ ਨੂੰ ਭੇਜਿਆ ਸੀ ਉਹਨੇ ਕਿ ਮਹਾਰਾਜ ਮੇਰੇ ਘਰ ਸੰਗਤ ਜਿਹੜੀ ਹੈ ਉਡੀਕ ਰਹੀ ਹੈ, ਆਪ ਜੀ ਚਰਨ ਪਾਓ। ਐਂਡ ਐਟ ਦ ਸੇਮ ਟਾਈਮ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਸੀ, ਜਿਹਨੂੰ ਆਪਾਂ ਸਮਾਲ ਪੋਕਸ ਕਹਿੰਦੇ ਹਾਂ ਜਾਂ ਕੋਲਰਾ ਵੀ ਕਹਿ ਦਿੰਦੇ ਨੇ, ਦੋਨੋਂ ਬਿਮਾਰੀਆਂ ਫੈਲ ਗਈਆਂ ਇਨ ਦਿੱਲੀ। ਐਂਡ ਦੈਨ ਜਿਹੜੀ ਸੰਗਤ ਸੀਗੀ ਉਹ ਪੁਕਾਰ ਰਹੀ ਸੀ ਕਿ ਕੋਈ ਕਿਸੇ ਨਾਲ ਹੀਲੇ, ਕਿਸੇ ਹੀਲੇ ਸਾਡੀ ਜਿਹੜੀ ਬਿਮਾਰੀ ਹੈ ਉਹਨੂੰ ਕੋਈ ਕੱਟ ਸਕਦਾ ਹੋਵੇ ਤਾਂ ਪਲੀਜ਼ ਸਾਡੇ ਕੋਈ ਬਿਮਾਰੀ ਦਾ ਇਲਾਜ ਕਰੇ। ਐਂਡ ਮਹਾਰਾਜ ਜੀ ਆਪਾਂ ਜਾਣਦੇ ਹਾਂ, ਸਾਰੇ ਗੁਰਬਾਣੀ ਦਾ ਪੰਕਤੀ ਪੜ੍ਹਦੇ ਆਪਾਂ, ਰੋਗਨ ਅਤੇ ਅਰਸੋਗਨ ਅਤੇ ਜਲਯੋਗਨ ਅਤੇ ਬਹੁ ਭਾਂਤ ਬਚਾਵੇ, ਸਤਰ ਅਨੇਕ ਚਲਾਵਤ ਕਹਾਉ ਤਾਉ ਤਾਂ ਅਨੇਕ ਨਾ ਲਾਗਲ ਪਾਵੇ, ਕਿ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਕੋਈ ਵੀ ਪ੍ਰੋਬਲਮ ਹੈਗੀ ਹੈ, ਸਤਿਗੁਰੂ ਜੀ ਇਜ਼ ਕੇਪੇਬਲ ਆਫ ਹੈਲਪਿੰਗ ਦੈਮ। ਮਹਾਰਾਜ ਜੀ ਉਹਦੇ ਰੋਗਾਂ ਨੂੰ, ਉਹਦੇ ਦੁੱਖਾਂ ਨੂੰ ਦੂਰ ਕਰ ਦਿੰਦੇ ਨੇ। ਇਹ ਕੋਈ ਕਹਿਣ ਦੀ ਗੱਲ ਨਹੀਂ ਸਤਸੰਗਤ, ਇਹ ਵਿਸ਼ਵਾਸ ਕਰਨ ਦੀ ਗੱਲ ਹੈ। ਅਸੀਂ ਆਪਣੇ ਮਨ ਦੇ ਅੰਦਰ ਵਿਸ਼ਵਾਸ ਕਰਕੇ ਤਾਂ ਦੇਖੀਏ ਕਿ ਸਤਿਗੁਰੂ ਜੀ ਕਿਰਪਾ ਕਰੋ, ਮਹਾਰਾਜ ਪਲੀਜ਼ ਬਲੈਸ ਅਸ, ਮਹਾਰਾਜ ਕਿਰਪਾ ਕਰਨਗੇ। ਮਹਾਂਪਾ ਪੰਕਤੀ ਪੜ੍ਹਦੇ ਨਾ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚਾਓ ਗਿਰਦ ਹਮਾਰੇ ਰਾਮਕਾਰ ਦੁੱਖ ਲੱਗਿਆ ਨਾ ਭਾਈ, ਕਿ ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਜਾਮ ਜਿਹੜੇ ਨੇ ਜਾਂ ਪ੍ਰੋਬਲਮਸ ਜਿਹੜੀਆਂ ਨੇ ਜਾਂ ਕੋਈ ਵੀ ਬਿਮਾਰੀ ਹੈ ਉਹ ਨੇੜੇ ਨਹੀਂ ਆਉਂਦੀ। ਵੀ ਕੈਨ ਟੋਕ ਅਬਾਊਟ ਦੈਟ ਫਰਦਰ ਵਿਦ ਅਨਦਰ ਪੰਕਤੀ। ਸੋ ਮਹਾਰਾਜ ਜੀ ਨੇ ਹੁਕਮ ਮੰਨਿਆ, ਮਹਾਰਾਜ ਕਹਿੰਦੇ ਚਲੋ ਭਾਈ ਦਿੱਲੀ ਦੀ ਸੰਗਤ ਉਡੀਕ ਰਹੀ ਹੈ, ਲੈਟਸ ਗੋ ਟੂ ਦਿੱਲੀ। ਸੋ ਮਹਾਰਾਜ ਜੀ ਸਵਾਰੀ ਦੇ ਵਿੱਚ ਬੈਠ ਗਏ ਅਤੇ ਮਹਾਰਾਜ ਜੀ ਦੀ ਜਿਹੜੀ ਸਵਾਰੀ ਹੈ ਉਹ ਦਿੱਲੀ ਨੂੰ ਜਾ ਰਹੀ ਹੈ। ਰਸਤੇ ਵਿੱਚ ਇੱਕ ਪੰਜੋਖਰਾ ਸਾਹਿਬ ਨਾਮ ਦਾ ਇਤਿਹਾਸ, ਇੱਕ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਸਾਹਿਬ ਆਉਂਦਾ, ਉਹਦਾ ਸਾਡੇ ਇਤਿਹਾਸ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ। ਸੋ ਪੰਜੋਖਰਾ ਸਾਹਿਬ ਜਦੋਂ ਮਹਾਰਾਜ ਪਹੁੰਚਦੇ ਨੇ ਉੱਥੇ ਪੜਾਅ ਕਰਦੇ ਨੇ, ਉੱਥੇ ਇੱਕ ਪੰਡਿਤ ਹੁੰਦਾ ਹੈ ਜਿਹਦਾ ਨਾਮ ਸੀ ਲਾਲ ਚੰਦ। ਉਹ ਪੰਡਿਤ ਨੂੰ ਮਾਣ ਬੜਾ ਸੀ ਆਪਦੀ ਵਿੱਦਿਆ ਦਾ, ਹੀ ਵਾਜ਼ ਵੈਰੀ
ਪ੍ਰਾਊਡ ਆਫ ਹਿਜ਼ ਐਜੂਕੇਸ਼ਨ, ਉਹਨੂੰ ਇਹ ਹੁੰਦਾ ਸੀ ਵੀ ਜਿਹਦੇ ਕੋਈ ਵਿਦਵਾਨ ਕੋਈ ਆਵੇ ਨਾ, ਉਹਨੂੰ ਮੈਂ ਨੀਚਾ ਦਿਖਾਉਣਾ, ਆਪ ਮੈਂ ਵੱਡਾ ਬਣਨਾ। ਸੋ ਉਹਨੇ ਕੋਸ਼ਿਸ਼ ਕੀਤੀ ਕਿ ਸਤਿਗੁਰਾਂ ਨੂੰ ਮੈਂ ਨੀਚਾ ਦਿਖਾਵਾਂ। ਜਦੋਂ ਉਹਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨਗਰ ਦੇ ਵਿੱਚ ਆਏ ਨੇ, ਮਹਾਰਾਜ ਦੇ ਕੋਲ ਆ ਗਿਆ। ਮਹਾਰਾਜ ਨੂੰ ਆ ਕੇ ਕੋਈ ਨਮਸਕਾਰ ਨਹੀਂ ਕੀਤੀ, ਕੋਈ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਆਪਣਾ ਨਾਮ ਐਡਾ ਵੱਡਾ ਕਿਵੇਂ ਰਖਾਇਆ। ਪਹਿਲੀ ਗੱਲ, ਕ੍ਰਿਸ਼ਨ ਜੀ ਨੇ ਗੀਤਾ ਲਿਖੀ ਹੈ, ਵੀ ਆਲ ਨੋ ਹੈ ਨਾ, ਕ੍ਰਿਸ਼ਨ ਜੀ ਨੇ ਗੀਤਾ ਲਿਖੀ ਹੈ, ਮਹਾਭਾਰਤ ਦਾ ਜ਼ਿਕਰ ਆਉਂਦਾ। ਅਤੇ ਤੁਸੀਂ ਆਪਣੇ ਨਾਮ ਦੇ ਵਿੱਚ ਹਰ ਕ੍ਰਿਸ਼ਨ ਲਿਖਿਆ, ਆਪਦਾ ਡਬਲ ਨੇਮ ਰੱਖ ਲਿਆ। ਹਰ ਦਾ ਅਰਥ ਵੀ ਕ੍ਰਿਸ਼ਨ ਕਰਤਾ ਜਾਂਦਾ ਅਤੇ ਕ੍ਰਿਸ਼ਨ ਤਾਂ ਆਲਰੇਡੀ ਕ੍ਰਿਸ਼ਨ ਹੈ, ਕਹਿੰਦੇ ਹੀ ਕਹਿੰਦੇ। ਕਹਿੰਦੇ ਤੁਸੀਂ ਆਪਣੇ ਆਪ ਨੂੰ ਕ੍ਰਿਸ਼ਨ ਤੋਂ ਵੀ ਵੱਡਾ ਸਮਝਦੇ ਹੋ? ਮਹਾਰਾਜ ਜੀ ਤੁਸੀਂ ਆਪਦੇ ਆਪ ਨੂੰ ਕ੍ਰਿਸ਼ਨ ਤੋਂ ਵੀ ਵੱਡਾ ਸਮਝਦੇ ਹੋ? ਜੇ ਤੁਸੀਂ ਐਡੇ ਜੋਗੇ ਹੈਗੇ, ਮਹਾਰਾਜ ਜੀ ਨੂੰ ਚੈਲੰਜ ਕੀਤਾ, ਮਹਾਰਾਜ ਇਫ ਯੂ ਆਰ ਕੇਪੇਬਲ ਆਫ ਡੂਇੰਗ ਦਿਸ, ਆਈ ਹੈਵ ਅ ਚੈਲੰਜ ਫੋਰ ਯੂ, ਕਿ ਗੀਤਾ ਦੇ ਇੱਕ ਸਲੋਕ ਦੇ ਅਰਥ ਕਰ ਦਿਓ। ਮਹਾਰਾਜ ਜੀ ਚੁੱਪ ਹੋਏ। ਮਹਾਰਾਜ ਜੀ ਕਹਿੰਦੇ, ਮਹਾਰਾਜ ਜੀ ਨੇ ਵਿਚਾਰ ਕੀਤੀ ਮਨ ਦੇ ਅੰਦਰ, ਮਾਰੇ ਕਹਿੰਦੇ ਵੀ ਕਰਾਵਾਂਗੇ ਜ਼ਰੂਰ, ਗੀਤਾ ਦੇ ਅਰਥ ਕਰਾਂਗੇ, ਪਰ ਅਸੀਂ ਆਪ ਨਹੀਂ ਕਰਾਂਗੇ, ਕਿਉਂਕਿ ਜੇ ਅਸੀਂ ਆਪ ਅਰਥ ਕੀਤੇ, ਤੇਰੇ ਮਨ ਦੇ ਵਿੱਚ ਇਹ ਫਿਰ ਵੀ ਸ਼ੰਕਾ ਰਹਿ ਜਾਣਾ ਕਿ ਗੁਰੂ ਦੇ ਪੁੱਤਰ ਨੇ, ਦੇ ਆਰ ਪ੍ਰਿਵਿਲੇਜਡ, ਦੇਵ ਗੋਟ ਵੈਰੀ ਗੁੱਡ ਟਿਊਟਰਸ, ਇੰਸਟਰਕਟਰਸ, ਗੁਰੂ ਸਾਹਿਬ ਨੂੰ ਬਹੁਤ ਵਧੀਆ ਵਿੱਦਿਆ ਪੜ੍ਹਾਉਣ ਵਾਲੇ ਹੋਏ ਨੇ। ਸੋ ਕਿਤੇ ਨਾ ਕਿਤੇ ਤੇਰੇ ਮਨ 'ਚ ਵਹਿਮ ਨਾ ਰਹਿ ਜਾਵੇ ਕਿ ਕਿਤੇ ਮੈਂ ਪਹਿਲਾਂ ਪੜ੍ਹਿਆ ਹੋਇਆ ਸੀਗਾ ਤਾਂ ਮੈਂ ਹੁਣ ਅਰਥ ਕਰਾਤੇ। ਇੱਦਾਂ ਕਰ, ਯੂ ਗੋ ਆਊਟ, ਸ਼ਹਿਰ ਦੇ ਵਿੱਚੋਂ ਕੋਈ ਵੀ ਬੰਦਾ ਲੱਭ ਕੇ ਲੈ ਆ, ਜਿਹਨੂੰ ਤੂੰ ਪਸੰਦ ਕਰ ਲਾ, ਇੱਕ ਬੰਦਾ ਚੂਜ਼ ਪਰਸਨ, ਐਂਡ ਉਹਨੂੰ ਮੇਰੇ ਕੋਲ ਲਿਆ, ਅਸੀਂ ਉਹਦੇ ਤੋਂ ਗੀਤਾ ਦੇ ਅਰਥ ਕਰ ਲਵਾਂਗੇ। ਵਾਹਿਗੁਰੂ। ਸੋ ਮਹਾਰਾਜ ਬੈਠੇ ਨੇ, ਸਜੇ ਹੋਏ ਨੇ, ਉਹ ਗਿਆ ਸ਼ਹਿਰ ਦੇ ਵਿੱਚੋਂ। ਇੱਕ ਛੱਜੂ ਨਾਮ ਦਾ ਬੰਦਾ ਸੀ, ਝੀਵਰ ਆਪਾਂ ਕਹਿ ਦਿੰਦੇ, ਛੱਜੂ ਝੀਵਰ, ਝੀਵਰ ਇਜ਼ ਅ ਕਾਸਟ, ਆਪਣੇ ਵੈਸੇ ਗੁਰਸਿੱਖਾਂ ਨੂੰ ਕਾਸਟ ਦੀ ਮਨਾਹੀ ਹੈ, ਪਰ ਉੱਦਾਂ ਜਿਵੇਂ ਜਸਟ ਟੂ ਸੇ ਇਟ। ਸੋ ਛੱਜੂ ਇੱਕ ਝੀਵਰ ਕਾਸਟ ਦੇ ਵਿੱਚੋਂ ਇੱਕ ਪਰਸਨ ਹੋਇਆ, ਜਿਹੜਾ ਕਿ ਬਹੁਤ ਜ਼ਿਆਦਾ ਨਿਖਿੱਧ ਕੀਤਾ ਹੋਇਆ ਸੀਗਾ, ਪਿੱਛੇ ਕੀਤਾ ਹੋਇਆ ਸੀਗਾ, ਬੈਕਵਰਡ ਉਹਨੂੰ ਧੱਕਿਆ ਹੋਇਆ ਸੀਗਾ ਵੀ, ਐਂਡ ਹੀ ਵਾਜ਼ ਡਾ, ਮਤਲਬ ਸਪੀਚਲੈਸ, ਮਿਊਟ ਸੀਗਾ, ਉਹ ਬੋਲ ਨਹੀਂ ਸੀ ਸਕਦਾ ਅਤੇ ਬੋਲਾ ਸੀਗਾ। ਅਤੇ ਜਦੋਂ ਮਹਾਰਾਜ ਨਹੀਂ ਸੀ ਜਾਣਦੇ ਵੀ ਕਿ ਗੁੰਗਾ ਬੋਲਾ, ਮਹਾਰਾਜ ਪਰ ਜਾਣਦੇ ਤਾਂ ਸਭ ਕੁਛ ਹੁੰਦੇ ਨੇ, ਪਰ ਉੱਦਾਂ ਮਹਾਰਾਜ ਨੂੰ ਦੱਸਿਆ ਨਹੀਂ ਵੀ ਗੁੰਗਾ ਬੋਲਾ। ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਹਿੰਦਾ, ਮਹਾਰਾਜ ਆਹ ਬੈਠਾ ਆ, ਇਹ ਤੋਂ ਅਰਥ ਕਰਵਾਓ। ਸੋ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਏ, ਤੁਰੁੱਠੇ। ਮਹਾਰਾਜ ਨੇ ਕੀ ਕੀਤਾ, ਉਹਨੂੰ ਬਿਠਾਇਆ ਆਪਦੇ ਕੋਲ। ਮਹਾਰਾਜ ਕੋਲ ਇੱਕ ਸਟਿੱਕ ਸੀ, ਸਾਧ ਸੰਗਤ ਸੋਟੀ। ਮਹਾਰਾਜ ਜੀ ਟੁੱਕ ਆਊਟ ਦ ਸਟਿੱਕ, ਹੀ ਪਲੇਸ ਇਟ ਔਨ ਦ ਹੈਡ ਆਫ ਦ ਛੱਜੂ। ਛੱਜੂ ਦੇ ਸਿਰ ਦੇ ਉੱਤੇ ਮਹਾਰਾਜ ਜੀ ਨੇ ਸੋਟੀ ਰੱਖੀ। ਮਹਾਰਾਜ ਕਹਿੰਦਾ, ਹੁਣ ਸਲੋਕ ਪੜ੍ਹ। ਉਹਨੇ ਸਲੋਕ ਪੜ੍ਹੇ ਅਤੇ ਉਹ ਛੱਜੂ ਨੇ ਐਸੇ ਐਸੇ ਅਰਥ ਗੀਤਾ ਦੇ ਕਰਕੇ ਸੁਣਾਏ ਜਿਹੜੇ ਉਹਨੇ ਕਦੇ ਪਹਿਲਾਂ ਸੁਣੇ ਵੀ ਨਹੀਂ ਸੀ। ਕਹਿਣ ਤੋਂ ਭਾਵ ਮਹਾਰਾਜ ਨੇ ਉਹਦੀ ਪੂਰੀ ਤਸੱਲੀ ਕਰਵਾਈ। ਉਹਨੂੰ ਜਦੋਂ ਨਿਰਤਰ ਹੋ ਗਿਆ ਤਾਂ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਸਤਸੰਗਤ, ਇੱਥੇ ਇੱਕ ਪੁਆਇੰਟ ਨੋਟ ਕਰਨ ਦੀ ਗੱਲ ਹੈ, ਕਈ ਵਾਰ ਆਪਾਂ ਕਹਿ ਦਿੰਦੇ ਵੀ ਹਾਊ ਇਜ਼ ਇਟ ਪੋਸੀਬਲ, ਹਾਊ ਕੈਨ ਆ ਮਿਊਟ ਪਰਸਨ ਸਟਾਰਟ ਟਾਕਿੰਗ। ਬਾਣੀ ਦੀ ਪੰਕਤੀ ਆਪਾਂ ਚੌਪਈ ਸਾਹਿਬ 'ਚ ਪੜ੍ਹਦੇ, ਰਹਿਰਾ ਸਾਹਿਬ 'ਚ ਪੜ੍ਹਦੇ ਹਾਂ, ਸੁਣੈ ਮੂੜ ਚਿੱਤ ਲਾਈ ਚ ਤੁਰਤਾ ਆਵਈ, ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਕਿ ਜੇ ਕੋਈ ਸਤਿਗੁਰਾਂ ਦਾ ਬਚਨ ਸੁਣ ਲਵੇ, ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਮਹਾਰਾਜ ਉਹਨੂੰ ਜ਼ਬਾਨ ਬਖਸ਼ਿਸ਼ ਕਰ ਦਿੰਦੇ ਹੈ। ਕਈ ਵਾਰੀ ਹੁੰਦਾ ਨਾ, ਸਾਨੂੰ ਭੁਲੇਖਾ ਹੁੰਦਾ ਕਿ ਬੰਦਾ ਮਿਊਟ ਹੈ, ਪਰ ਉਹ ਬੋਲ ਨਹੀਂ ਸਕਦਾ, ਬੋਲ ਨਹੀਂ ਸਕਦਾ, ਪਰ ਉਹ ਜਦੋਂ ਸ਼ਰਨ ਦੇ ਵਿੱਚ ਆ ਜਾਵੇ ਸਤਿਗੁਰਾਂ ਦੀ, ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਨਮਸਕਾਰ ਕਰੇ, ਸੇਵਾ ਕਰੇ, ਜਦੋਂ ਮਹਾਰਾਜ ਉਹਦੇ 'ਤੇ ਖੁਸ਼ ਹੋ ਜਾਣ ਨਾ, ਮਹਾਰਾਜ ਸਭ ਕਰਨ ਦੇ ਸਮਰੱਥ ਨੇ। ਮਹਾਰਾਜ ਇਜ਼ ਕੇਪੇਬਲ ਆਫ ਡੂਇੰਗ ਐਨੀਥਿੰਗ, ਆਈ ਐਮ ਰਿਪੀਟਿੰਗ, ਮਹਾਰਾਜ ਇਜ਼ ਕੇਪੇਬਲ ਆਫ ਡੂਇੰਗ ਐਨੀਥਿੰਗ। ਐਂਡ ਮਹਾਰਾਜ ਉਹਨੂੰ ਫਿਰ ਬੋਲਣ ਦੀ ਬਲ ਵੀ ਦੇ ਦਿੰਦੇ ਨੇ। ਸੁਣੈ ਮੂੜ ਚ ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ, ਕਿ ਕੋਈ ਮੂਰਖ, ਮੂੜ ਮਤਲਬ ਮੂਰਖ, ਚਿੱਤ ਲਾ ਕੇ, ਧਿਆਨ ਲਾ ਕੇ ਜੇ ਸਤਿਗੁਰਾਂ ਦਾ ਬਚਨ ਸੁਣ ਲਵੇ, ਚਤੁਰਤਾ ਆਵਈ, ਮਹਾਰਾਜ ਉਹਨੂੰ ਸਿਆਣਾ ਕਰ ਦਿੰਦੇ ਨੇ। ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ, ਦੁੱਖ ਦਰਦ ਭਾਉ ਨਿਕਟਣਾ ਤੇਰੇ ਨਾਲ ਕੀ ਰਹਿ, ਹੋ ਜੂ ਆ ਕਿ ਇੱਕ ਵਾਰ ਚੌਪਈ ਕੋ ਕਹੇ, ਕਿ ਕੋਈ ਦੁੱਖ ਦਰਦ ਉਹਦੇ ਨਿਕਟ ਨਹੀਂ ਆਉਂਦਾ ਜਿਹੜਾ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਵੇ। ਮੈਂ ਇੱਕ ਇਗਜ਼ਾਮਪਲ ਅੱਗੇ ਵੀ ਦਿੱਤੀ ਸੀ ਕਿ ਕਈ ਵਾਰੀ ਸਾਡੇ ਮਨ ਦੇ ਵਿੱਚ ਭੁਲੇਖਾ ਹੁੰਦਾ ਵੀ ਕਿ ਸਾਤੋਂ ਰਹਿਤ ਬਹਿਤ ਨਹੀਂ ਰੱਖੀ ਜਾਣੀ।
ਸਾਡੇ ਤੋਂ ਗੁਰਸਿੱਖੀ ਨਿਭਾ ਨਹੀਂ ਹੋਣੀ, ਅੰਮ੍ਰਿਤ ਨਹੀਂ ਛੱਕ ਹੋਣਾ। ਜੇ ਛੱਕ ਵੀ ਲਿਆ ਤਾਂ ਸਾਡੇ ਤੋਂ ਮਰਿਆਦਾ ਨਹੀਂ ਰੱਖੀ ਜਾਣੀ ਕੇਸਾਂ ਦੀ, ਖਾਣ ਪੀਣ ਦੀ, ਅੰਮ੍ਰਿਤ ਵੇਲੇ ਉੱਠਣ ਦੀ। ਪਰ ਇੱਕ ਗੱਲ ਯਾਦ ਰੱਖਿਓ, ਆਪਾਂ ਸਾਰੇ ਵੀ ਆਲ ਹੈਵ ਟਰੈਵਲਡ ਬਾਏ ਫਲਾਈਟ ਐਟ ਸਮ ਪੁਆਇੰਟ, ਜ਼ਿੰਦਗੀ 'ਚ ਕਦੇ ਨਾ ਕਦੇ ਅਸੀਂ ਜਹਾਜ਼ 'ਚ ਬੈਠੇ ਹੋਵਾਂਗੇ। ਕੀ ਸਾਡਾ ਕੰਮ ਜਹਾਜ਼ ਉਡਾਉਣਾ? ਕੀ ਸਾਡਾ ਕੰਮ ਜਹਾਜ਼ ਉਡਾਉਣਾ ਭਾਈ ਸਾਹਿਬ? ਨਹੀਂ ਨਾ। ਸਾਡਾ ਕੰਮ ਕੀ ਹੈ? ਤਿਆਰ ਵਿਆਰ ਹੋ ਕੇ, ਪੈਕਿੰਗ ਕਰਕੇ, ਅ ਗੋਲ ਇਜ਼ ਜਸਟ ਟੂ ਰੀਚ ਦ ਏਅਰਪੋਰਟ। ਚੈੱਕ ਇਨ ਕਰਤਾ, ਸਾਰਾ ਕੁਛ ਜਾਣਨਾ, ਐਂਡ ਦੈਨ ਯੂ ਜਸਟ ਵੇਟ। ਜਹਾਜ਼ ਆਉਂਦਾ ਹੈ, ਪਾਇਲਟ ਆਉਂਦਾ ਹੈ, ਪੂਰਾ ਕਰੂ ਆਉਂਦਾ ਹੈ, ਦੇ ਮੇਕ ਯੂ ਸਿਟ ਇਨ ਦ ਪਲੇਨ, ਐਂਡ ਦੈਨ ਜਹਾਜ਼ ਆਪ ਉਡਾਰੀ ਮਾਰਦਾ। ਸਾਡਾ ਕੰਮ ਸਿਰਫ ਸਾਧ ਸੰਗਤ ਜੀ ਗੁਰੂ ਦੀ ਸ਼ਰਨ ਤੱਕ ਆਉਣਦਾ ਹੈ, ਸਾਡਾ ਕੰਮ ਸਿਰਫ ਗੁਰੂ ਦੀ ਰੇਂਜ ਦੇ ਵਿੱਚ ਆਉਣਦਾ ਹੈ, ਬਾਕੀ ਕੰਮ ਗੁਰੂ ਦਾ ਹੈ। ਇਹ ਭੁਲੇਖੇ 'ਚ ਨਾ ਰਿਹਾ ਕਰੋ, ਸ਼ੰਕੇ ਨਾ ਮਨ 'ਚ ਰੱਖਿਆ ਕਰੋ ਕਿ ਸਾਡੇ ਤੋਂ ਰਹਿਤ ਨਹੀਂ ਰੱਖੀ ਜਾਣੀ, ਮਹਾਰਾਜ ਆਪੇ ਬਲ ਦਿੰਦੇ ਨੇ। ਅੱਜ ਜਦੋਂ ਆਏ ਹੋ ਤੁਸੀਂ ਗੁਰਪੁਰਬ ਮਨਾਈ ਸਫਲੇ ਤਾਂ ਨੇ ਵੀ, ਜੇ ਕੋਈ ਇਹ ਬਚਨ ਸੁਣ ਰਿਹਾ, ਤੁਹਾਡੇ ਕੰਨਾਂ 'ਚ ਪੈ ਰਿਹਾ, ਸੋ ਇੱਕ ਨਾ ਇੱਕ ਔਗੁਣ ਆਪਦਾ ਛੱਡ ਕੇ ਜਾਓ। ਇਫ ਯੂ ਆਰ ਨੋਟ ਰਿਸਪੈਕਟਿੰਗ ਦ ਕੇਸ, ਸਟਾਰਟ ਫਰੋਮ ਟੂਡੇ। ਕੋਈ ਨਹੀਂ, ਥੋੜ੍ਹਾ ਚਿਰ ਤੁਹਾਨੂੰ ਲੱਗਦਾ ਹੁੰਦਾ ਬੰਦੇ ਨੂੰ ਭੁਲੇਖਾ ਲੱਗਦਾ ਵੀ ਕੇਸਾਂ ਦੇ ਨਾਲ ਵੀ ਥੋੜ੍ਹਾ ਜਿਹਾ ਕਰੂਪ ਹੋ ਗਿਆ ਵੀ ਚਿੱਟੇ ਆ ਗਏ, ਕੋਈ ਨਹੀਂ, ਮਹਾਰਾਜ ਨੇ ਬਖਸ਼ਿਆ ਤੁਹਾਨੂੰ। ਚੱਬਣ ਚੱਲ ਰਤਨ ਸੇ ਸੁਣੀ ਰਹਿ ਗਏ, ਕਿ ਉਦੋਂ ਕੀ ਕਰਾਂਗੇ ਜਦੋਂ ਦੰਦ ਵੀ ਨਹੀਂ ਰਹਿਣਗੇ, ਨਕਲੀ ਲਾ ਲਾਂਗੇ, ਪਰ ਜਿਹੜੀਆਂ ਸਰੀਰ ਨੇ ਤਾਂ ਵੱਡਾ ਹੋਣਾ ਹੀ ਹੈ, ਪਰ ਉਹਦੇ ਵੱਡੇ ਹੋਣ ਤੋਂ ਪਹਿਲਾਂ ਪਹਿਲਾਂ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਵੱਡੇ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਜਵਾਨੀ ਨੂੰ ਸਾਂਭ ਲਈਏ। ਥੋੜ੍ਹੇ ਤਾਂ ਮੈਂ ਆਫ ਟੋਪਿਕ ਹੋਇਆ, ਪਰ ਮੈਂ ਇਹਦੇ 'ਤੇ ਫੋਕਸ ਕਰਨਾ ਚਾਹੁੰਦਾ ਕਿ ਅਸੀਂ ਆਏ ਹਾਂ, ਸੋ ਟੇਕ ਅ ਮਿਨਟ ਟੂ ਡੂ ਸਮ ਇੰਟਰਸਪੈਕਸ਼ਨ, ਲੁੱਕ ਇਨ ਟੂ ਯੋਰ ਸੈਲਫ, ਵਾਟ ਆਰ ਵੀ ਡੂਇੰਗ, ਆਰ ਵੀ ਕੈਨ ਵੀ ਕਾਲ ਅਰ ਸੈਲਫ ਗੁਰੂ ਸਿੱਖ? ਮੰਨ ਲਓ ਅੱਜ ਗੁਰੂ ਸਾਹਿਬ ਇੱਥੇ ਸ਼ਬਦ ਕਰਕੇ ਹਾਜ਼ਰ ਨੇ, ਪਰ ਜੇ ਮੰਨ ਲਓ ਮਹਾਰਾਜ ਸਰੀਰ ਕਰਕੇ ਹਾਜ਼ਰ ਹੁੰਦੇ, ਮਹਾਰਾਜ ਸਾਨੂੰ ਕੋਈ ਬਚਨ ਕਹਿੰਦੇ, ਕੀ ਸਾਡੀ ਜ਼ਰੂਰਤ ਸੀ ਕਿ ਅਸੀਂ ਮਹਾਰਾਜ ਨੂੰ ਜਵਾਬ ਦੇ ਸਕਦੇ ਸੀ? ਮਹਾਰਾਜ ਕਹਿਣਗੇ ਵੀ ਨਹੀਂ, ਸਿਰ ਚਾਹੀਦਾ। ਅਸੀਂ ਜਿਹੜੇ ਬੈਠੇ ਹਾਂ, ਉਦੋਂ 80,000 ਦਾ ਇਕੱਠ ਸੀ, 5 ਉੱਠੇ ਸੀ, ਇੰਨੇ ਇਕੱਠ ਦੇ ਵਿੱਚੋਂ 5 ਉੱਠ ਜਾਣਗੇ? ਮੈਨੂੰ ਆਈ ਡਾਊਟ ਇਟ। ਕਿਤੇ ਨਾ ਕਿਤੇ ਅਸੀਂ ਡਰ ਨਾ ਜਾਈਏ, ਭਰੋਸਾ ਰੱਖਿਆ ਕਰੋ, ਹੈਵ ਫੇਥ ਇਨ ਗੁਰੂ, ਮਹਾਰਾਜ ਬਲ ਬਖਸ਼ਣਗੇ। ਐਨੀਵੇਜ਼, ਰੋ ਵਿਚਾਰ, ਕਮਿੰਗ ਬੈਕ ਟੂ ਦਾ ਟੋਪਿਕ। ਸੋ ਮਹਾਰਾਜ ਨੇ ਛੱਜੂ ਦੇ ਸਿਰ ਦੇ ਉੱਤੇ ਸੋਟੀ ਰੱਖੀ, ਗੀਤਾ ਦੇ ਅਰਥ ਕਰਵਾਏ, ਸਾਰੀ ਸੰਗਤ ਨੇ ਸਤਿਗੁਰਾਂ ਨੂੰ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ। ਉਸ ਤੋਂ ਬਾਅਦ ਫਿਰ ਮਹਾਰਾਜ ਫਿਰ ਅੱਗੇ ਜਾਂਦੇ ਨੇ, ਅੱਗੇ ਜਾ ਕੇ ਜਦੋਂ ਦਿੱਲੀ ਜਾਂਦੇ ਨੇ, ਉਦੋਂ ਰਾਜਾ ਜੈ ਸਿੰਘ ਦੀ ਹਵੇਲੀ ਸੀ, ਉੱਥੇ ਮਹਾਰਾਜ ਫਿਰ ਜਾਂਦੇ ਨੇ, ਪਹੁੰਚਦੇ ਨੇ। ਜਦੋਂ ਮਹਾਰਾਜ ਪਹੁੰਚਦੇ ਨੇ, ਜਿਹੜੀ ਮਹਾਰਾਜਾ ਜੈ ਸਿੰਘ ਦੀ ਵਾਈਫ ਸੀ, ਰਾਣੀ ਸੀ, ਉਹਦੇ ਮਨ ਦੇ ਵਿੱਚ ਇੱਕ ਸਵਾਲ ਸੀ ਕਿ ਗੁਰੂ ਕਿਤੇ ਪੂਰਾ ਜਾਂ ਅਧੂਰਾ? ਸ਼ੀ ਵਾਜ਼ ਕਨਫਿਊਜ਼ਡ ਵੀ ਮਹਾਰਾਜ ਕਿਤੇ, ਕਿਉਂਕਿ ਜੋ ਸੋਚਿਆ ਸੀ, ਜੋ ਸੁਣਿਆ ਸੀ, ਜੋ ਦੇਖਿਆ, ਕਿਉਂਕਿ ਮਹਾਰਾਜ ਜੀ 5 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਗੁਰਤਾਗਤੀ 'ਤੇ ਬੈਠਦੇ ਨੇ, 8-1 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਦਿੱਲੀ ਜਾਂਦੇ ਨੇ, ਅਤੇ ਦੇਖਦੇ ਨੇ ਜਦੋਂ ਵੀ 8 ਸਾਲ ਦਾ ਬੱਚਾ ਆ, ਕਿਤੇ ਬੱਚਾ ਉੱਦਾਂ ਹੀ ਤਾਂ ਨਹੀਂ ਮਜ਼ਾਕ ਕਰ ਰਿਹਾ ਕੋਈ ਸਾਡੇ ਨਾਲ? ਸੋ ਉਹਦੇ ਮਨ ਦੇ ਵਿੱਚ ਸੀਗਾ ਵੀ ਜੇ ਤਾਂ ਗੁਰੂ ਪੂਰਾ ਹੋਊਗਾ ਤਾਂ ਮੈਨੂੰ ਲੱਭ ਲਏਗਾ। ਸੋ ਸ਼ੀ ਪਲੈਨ ਸਮਥਿੰਗ, ਸ਼ੀ ਡਰੈਸਡ ਹਰਸੈਲਫ ਐਜ਼ ਅ ਮੇਡ, ਆਪਣੀ ਜਿਹੜੀ ਨੌਕਰਾਣੀ ਦੇ ਭੇਸ ਕੱਪੜੇ ਉਹਨੇ ਪਾ ਲਏ, ਆਪਦੀ ਨੌਕਰਾਣੀ ਨੂੰ ਉਹਨੇ ਰਾਣੀ ਦਾ ਜਿਹੜਾ ਸੀ ਸ਼ਿੰਗਾਰ ਉਹ ਕਰਵਾਤਾ, ਅਤੇ ਰਾਣੀ ਨੂੰ ਬਿਠਾਤਾ, ਜਿਹੜੀ ਨੌਕਰਾਣੀ ਸੀ ਉਹਨੂੰ ਬਿਠਾਤਾ ਉੱਪਰ, ਆਪ ਬੈਠ ਕੇ ਗੋਲੀਆਂ ਦੇ ਵਿੱਚ ਜਾ ਕੇ। ਜਦੋਂ ਮਹਾਰਾਜ ਜਾਂਦੇ ਨੇ, ਮਹਾਰਾਜ ਜੀ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਜੀ ਨੋਜ਼ ਐਵਰੀਥਿੰਗ, ਹੀ ਨੋਜ਼ ਵਾਟ ਵੀ ਆਰ ਥਿੰਕਿੰਗ, ਹੀ ਸੀਜ਼ ਵਾਟ ਵੀ ਆਰ ਡੂਇੰਗ, ਈਵਨ ਐਟ ਨਾਈਟ, ਇਨ ਦ ਮਾਰਨਿੰਗ, ਡੇ ਟਾਈਮ, ਰਿਗਾਰਡਲੈਸ ਆਫ ਦੈਟ। ਸੋ ਮਹਾਰਾਜ ਜੀ ਨੋਜ਼ ਐਵਰੀਥਿੰਗ, ਹੈ ਨਾ, ਉਹ ਸਾਡੇ ਅੰਦਰ ਦੀ ਗੱਲ ਜਾਣਦਾ, ਤਾਂ ਹੀ ਗੁਰੂ ਆ ਨਾ। ਅਤੇ ਜਦੋਂ ਫਿਰ ਮਹਾਰਾਜ ਅੰਦਰ ਗਏ, ਮਹਾਰਾਜ ਜੀ ਨੇ ਨਿਗਾਹ ਘੁਮਾਈ, ਮਹਾਰਾਜ ਜੀ ਜਾਣੀ ਜਾਣ ਸਨ, ਮਹਾਰਾਜ ਜੀ ਨੇ ਕਿਹਾ ਵੀ ਇਹ ਤਾਂ ਰਾਣੀ ਨਹੀਂ ਹੈ ਭਾਈ। ਮਹਾਰਾਜ ਜੀ ਜਾਂਦੇ ਨੇ, ਜਿਹੜੀ ਰਾਣੀ ਸੀ, ਐਕਚੁਅਲ ਜਿਹੜੀ ਰਾਣੀ ਸੀ ਗੋਲੀ ਦੇ ਕੱਪੜਿਆਂ ਦੇ ਵਿੱਚ, ਮੇਡ ਦੇ ਡਰੈਸ ਦੇ ਵਿੱਚ ਜਿਹੜੀ ਬੈਠੀ ਸੀ, ਮਹਾਰਾਜ ਜੀ ਜਾਂਦੇ ਨੇ, ਜਾ ਕੇ ਗੋਲੀ ਦੇ ਗੋਚ ਜਾ ਕੇ ਬੈਠ ਜਾਂਦੇ ਨੇ। ਸਾਰੀ ਸੰਗਤ ਮਹਾਰਾਜ ਦੇ ਨਾਮ ਦੇ ਜਕਾਰੇ ਲਾਉਂਦੀ ਹੈ, ਅਸੀਂ ਵੀ ਇੱਕ ਵਾਰੀ ਲਾ ਲਈਏ, ਸਤਿਗੁਰਾਂ ਨੂੰ ਧਿਆ ਲਈਏ। ਸ੍ਰੀ ਹਰ

ਸ੍ਰੀ ਹਰਿ ਕ੍ਰਿਸ਼ਨ ਧਿਆਇ। ਸੋ ਐਸੇ ਦੀਨ ਦਿਆਲ ਸਤਿਗੁਰੂ ਫਿਰ ਜਦੋਂ ਦਿੱਲੀ ਜਾਂਦੇ ਨੇ, ਫਿਰ ਮਹਾਰਾਜ ਦੇ ਬਹੁਤ ਟਰਾਈ ਕੀਤਾ ਜਾਂਦਾ ਰਾਮ ਰਾਏ ਵੱਲੋਂ ਕਿ ਮਹਾਰਾਜ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਹੀਲੇ ਵੀ ਗੁਰਤਾ ਗੱਦੀ ਮਹਾਰਾਜ ਮੰਨ ਜਾਣ ਵੀ ਮੈਨੂੰ ਦੇ ਦੇਣ ਗੁਰਤਾ ਗੱਦੀ। ਬਟ ਮਹਾਰਾਜ ਜੀ ਕਿਉਂਕਿ ਗੁਰਤਾ ਗੱਦੀ ਜਿਹੜਾ ਡਿਜ਼ਰਵ ਕਰਦਾ ਨਾ, ਤਖ਼ਤ ਬਹਿ ਜੇ ਤਖ਼ਤ ਲਾਇਕ ਹੋਏ, ਜੇ ਕੋਈ ਡਿਜ਼ਰਵ ਕਰਦਾ ਹੋਏਗਾ ਤਾਂ ਗੁਰਤਾ ਗੱਦੀ 'ਤੇ ਬੈਠੇਗਾ। ਮਹਾਰਾਜ ਜੀ ਕਹਿੰਦੇ ਨਹੀਂ, ਇਹਨੂੰ ਨਹੀਂ ਭੇਜ ਦੇ ਸਕਦੇ ਹੈਗੇ। ਫਿਰ ਉਦੋਂ ਦਿੱਲੀ ਦੇ ਵਿੱਚ ਜਿਹੜੀ ਚੇਚਕ ਦੀ ਬਿਮਾਰੀ ਹੁੰਦੀ ਹੈ, ਸਤ ਸੰਗਤ ਜੀ, ਸਤਿਗੁਰੂ ਜੀ ਫਿਰ ਆਪ ਚੱਲ ਕਰਕੇ ਜਿਹੜੇ ਮਰੀਜ਼ ਨੇ ਉਹਨਾਂ ਦੀ ਟੇਕ ਕੇਅਰ ਕਰਦੇ ਨੇ, ਉਹਨਾਂ ਦੀ ਨਰਸਿੰਗ ਕਰਦੇ ਨੇ, ਉਹਨਾਂ ਨੂੰ ਮਹਾਰਾਜ ਜੀ ਆਪ ਠੀਕ ਕਰਨ ਦੇ ਯਤਨ ਕਰਦੇ ਨੇ, ਦਵਾਈਆਂ ਮਹਾਰਾਜ ਆਪ ਉਹਨਾਂ ਦੀ ਮੱਲਮ ਪੱਟੀ ਕਰਦੇ ਨੇ, ਕਿਉਂਕਿ ਚੇਚਕ ਦੀ ਬਿਮਾਰੀ ਹੈ ਸਤ ਸੰਗਤ ਜੀ, ਇਹ ਕੰਟੀਜੀਅਸ ਹੈ ਜਿਹੜੀ ਹੈ ਬਿਮਾਰੀ, ਇਹ ਛੂਤ ਦੀ ਬਿਮਾਰੀ ਹੋ ਜਾਂਦੀ ਹੈ, ਗਾਹਾਂ ਗਾਹਾਂ ਗਾਹਾਂ ਸਪਰੈਡ ਹੋ ਜਾਂਦੀ ਹੈ, ਕੋਲਰਾ ਦੀ ਬਿਮਾਰੀ ਹੈ ਇਹ ਸਪਰੈਡ ਹੋ ਜਾਂਦੀ ਹੈ। ਸੋ ਮਹਾਰਾਜ ਸਾਰਿਆਂ ਨੂੰ ਠੀਕ ਕਰਦੇ ਗਏ, ਪਰ ਮਹਾਰਾਜ ਜੀ ਨੇ ਫਿਰ ਸਮਾਂ ਜਦੋਂ ਦੇਖਿਆ ਵੀ ਹੁਣ ਸਮਾਂ ਹੋ ਗਿਆ, ਇਹ ਸਰੀਰ ਦਾ ਜਿਹੜਾ ਜਾਮਾ ਹੈ ਇਹਨੂੰ ਤਿਆਗਣਾ ਪੈਣਾ। ਹੁਣ ਇੱਥੇ ਸਤ ਸੰਗਤ ਜੀ ਇੱਕ ਪੁਆਇੰਟ ਜਿਹੜਾ ਨੋਟ ਕਰਨਾ ਹੈ, ਉਹ ਇਹ ਕਿ ਅਸੀਂ ਅਕਸਰ ਕਈ ਵਾਰ ਭੁੱਲ ਕੇ ਕਹਿ ਦਿੰਦੇ ਹਾਂ ਕਿ ਸਤਿਗੁਰਾਂ ਨੂੰ ਬਿਮਾਰੀ ਹੋ ਗਈ, ਕਿ ਕਦੇ ਰੱਬ ਨੂੰ ਵੀ ਬਿਮਾਰੀ ਹੁੰਦੀ ਹੈ। ਕੈਨ ਗੋਡ ਬੀ ਐਵਰ ਬੀ ਸਿੱਕ? ਕਦੇ ਰੱਬ ਬਿਮਾਰ ਹੋਇਆ ਨਹੀਂ। ਮਹਾਰਾਜ ਦੀ ਬਾਣੀ ਦਾ ਪੰਕਤੀ ਆਉਂਦੀ ਹੈ ਇੱਕ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵੱਸ ਹੈ, ਕੋ ਲਾਗ ਨਾ ਸਕੇ ਬਿਨ ਹਰ ਕੇ ਲਾਇਆ। ਮਤਲਬ ਜਰਾ ਮਤਲਬ ਬੁਢੇਪਾ, ਮਰਾ ਮੌਤ ਜਾਂ ਬਿਮਾਰੀ ਹੁੰਦੀ ਹੈ, ਮਰਾ ਤਾਪ ਜੇ ਬੁਖਾਰ, ਇਫ ਵੀ ਗੈਟ ਫੀਵਰ, ਸਿਰਤ ਕੋਈ ਸਿਲਤ ਵੱਜ ਜਾਵੇ, ਇਫ ਵੀ ਗੈਟ ਅ ਪ੍ਰਿਕ, ਸਾਂਪ ਸੱਪ ਲੜ ਜੇ, ਇਫ ਵੀ ਗੈਟ ਬਿਟਨ ਬਾਈ ਅ ਸਨੇਕ। ਸਾਹ ਜਰਾ ਮਰਾ ਤਾਪ ਸਿਰਤ ਸਾਹ, ਸਭ ਹਰ ਕੇ ਵੱਸ ਹੈ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਜਾਂ ਸਾਰੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ, ਇਹ ਹਰ ਕੇ ਵੱਸ ਹੈ, ਇਹ ਪਰਮੇਸ਼ਰ ਦੇ ਹੱਥ ਵੱਸ ਨੇ। ਗੋਡ ਇਜ਼ ਡੂਇੰਗ ਇਟ, ਕੋ ਲਾਗ ਨਾ ਸਕੇ ਬਿਨ ਹਰ ਕੇ ਲਾਇਆ, ਉਹਦੇ ਲਾਏ ਤੋਂ ਬਿਨਾਂ ਲੱਗ ਨਹੀਂ ਸਕਦੀਆਂ। ਇਹ ਮਹਾਰਾਜ ਸਾਨੂੰ ਸਿਰਫ ਇਗਜ਼ਾਮਪਲ ਦਿੰਦੇ ਨੇ ਕਿ ਅਸੀਂ ਜਿਵੇਂ ਨੋਰਮਲ ਲਾਈਫ ਦੇ ਵਿੱਚ ਜੀਵਨ ਬਤੀਤ ਕਰਨਾ, ਕਿਵੇਂ ਮਹਾਰਾਜ ਨੇ ਸਾਰਿਆਂ ਨੂੰ ਠੀਕ ਕੀਤਾ, ਉਹ ਬਿਮਾਰੀ ਦਾ ਫਿਰ ਸਤਾਪ ਮਹਾਰਾਜ ਨੇ ਆਪਦੇ ਆਪ 'ਤੇ ਹੰਢਾਇਆ, ਤਾਂ ਕਿ ਹੁਣ ਇੱਕ ਬਹਾਨਾ ਹੁੰਦਾ ਸਤ ਸੰਗਤ ਜੀ ਵੀ ਬਹਾਨਾ ਬਣਾ ਕੇ ਹੁਣ ਅਸੀਂ ਐਗਜ਼ਿਟ ਕਰਨਾ ਹੈ। ਜਿੰਨਾ ਕੁ ਸਮਾਂ ਮਹਾਰਾਜ ਨੇ ਜੋਤ ਜਗਾਉਣੀ ਸੀ, ਉਹ ਮਹਾਰਾਜ ਜੀ ਦਾ ਸਮਾਂ ਜਿਤਨਾ ਮਹਾਰਾਜ ਜੀ ਨੂੰ ਪਾਇਆ, ਮਹਾਰਾਜ ਜੀ ਨੇ ਸਮਾਂ ਪੂਰਾ ਕੀਤਾ। ਉਸ ਤੋਂ ਬਾਅਦ 'ਚ ਮਹਾਰਾਜ ਜੀ ਨੇ ਉਹ ਚੇਚਕ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਜਿਹੜਾ ਹੈ ਉਹ ਜੋਤੀ ਜੋਤ ਉੱਥੇ ਦਿੱਲੀ ਸਮਾਉਣਾ ਕੀਤਾ। ਯਮੁਨਾ ਦੇ ਨਦੀ ਹੈ ਜਿਹੜੀ ਉੱਥੇ, ਯਮੁਨਾ ਰਿਵਰ, ਉਹਦੇ ਕਿਨਾਰੇ ਦੇ ਉੱਤੇ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਾ ਪ੍ਰੀਤਮ ਸਾਹਿਬ ਜਿੱਥੇ ਹੈਗਾ ਦਿੱਲੀ, ਉਹ ਉੱਥੇ ਸੁਸ਼ੋਭਿਤ ਹੈ। ਸੋ ਉਸ ਅਸਥਾਨ ਦੇ ਉੱਪਰ ਸਤਿਗੁਰਾਂ ਨੇ ਜਿਹੜਾ ਜੋਤੀ ਜੋਤ ਸਮਾਉਣਾ ਕੀਤਾ। ਹੁਣ ਇੱਥੇ ਇੱਕ ਗੱਲ ਮੈਂ ਹੋਰ ਤੁਹਾਨੂੰ ਇੱਕ ਹਿਸਟਰੀ ਦੱਸ ਦਿੰਦਾ ਕਿ ਮਹਾਰਾਜ ਜੀ ਜਿਵੇਂ ਕੋਈ ਬਿਮਾਰੀ ਮਹਾਰਾਜ ਜੀ ਨੂੰ ਲੱਗ ਨਹੀਂ ਸੀ ਸਕਦੀ, ਮਹਾਰਾਜ ਜੀ ਨੇ ਆਪ ਲਈ। ਉਦਾਹਰਨ ਵਜੋਂ ਫੋਰ ਐਗਜ਼ਾਮਪਲ, 10ਵੇਂ ਪਾਤਸ਼ਾਹ ਦੇ ਜੇ ਜੀਵਨ ਅਸੀਂ ਪੜ੍ਹਦੇ ਹਾਂ, 42 ਸਾਲ ਦੀ ਉਮਰ ਮਹਾਰਾਜ ਜੀ ਨੇ, 42-43 ਸਾਲ ਦੀ ਉਮਰ ਨੌਜਵਾਨੀ ਦੇ ਵਿੱਚ ਮਹਾਰਾਜ ਜੀ ਨੇ ਸਰੀਰ ਜਿਹੜਾ ਸੀ ਉਹ ਤਿਆਗ ਦਿੱਤਾ ਸੀ। ਪਰ ਇੱਕ ਗੱਲ ਨੋਟਿਸ ਕੀਤੀ ਤੁਸੀਂ ਕਦੇ, ਵਾਹਿਗੁਰੂ, ਮਹਾਰਾਜ ਜੀ ਨੇ ਆਪਣੀ ਇੰਟਾਇਰ ਲਾਈਫ ਦੇ ਵਿੱਚ, ਮਹਾਰਾਜ ਜੀ ਫੋਰ 14 ਵਾਰਸ, 14 ਜੰਗਾਂ ਮਹਾਰਾਜ ਨੇ ਜ਼ਿੰਦਗੀ ਦੇ ਵਿੱਚ ਲੜੀਆਂ ਅਤੇ 14 ਦੀਆਂ 14 ਹੀ ਜਿੱਤੀਆਂ। 6ਵੇਂ ਪਾਤਸ਼ਾਹ ਨੇ 4 ਜੰਗਾਂ ਲੜੀਆਂ ਅਤੇ 4 ਦੀ 4 ਜਿੱਤੀਆਂ। ਅਤੇ ਜਦੋਂ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਦਾ ਸਮਾਉਣ ਦਾ ਸਮਾਂ ਆਇਆ ਕਿ ਕੋਈ ਬੰਦਾ ਜਿਹੜਾ ਨਾਟ ਬੰਦਾ ਕੋਈ ਪਰਸਨੈਲਿਟੀ ਕਹਿ ਲਓ 14 ਜੰਗਾਂ ਦਾ ਜੇਤੂ ਹੋਵੇ, ਇੰਨਾ ਯੁੱਧ ਚ ਨਿਪੁੰਨ ਹੋਵੇ, ਇੰਨੀਆਂ ਭਾਸ਼ਾਵਾਂ ਦਾ ਮਾਹਿਰ ਹੋਵੇ, ਇੱਕ ਨੋਰਮਲ ਪਰਸਨ ਦੇ ਕਾਰਨ ਦੇ ਤੋਂ ਬਿਓਂਡ ਗੱਲਾਂ ਨੇ ਇਹ ਵੀ ਇੱਕ 42 ਸਾਲ ਦੀ ਉਮਰ ਵਿੱਚ ਤੁਸੀਂ ਇੱਕ ਨਵਾਂ ਗ੍ਰੰਥ ਵੀ ਲਿਖਤਾ, ਇੰਨੀਆਂ ਭਾਸ਼ਾਵਾਂ ਦੇ ਵੀ ਗਿਆਤਾ ਹੋ ਗਏ, ਇੰਨੀਆਂ ਜੰਗਾਂ ਵੀ ਕਰਤੀਆਂ, ਇੰਨੇ ਕੌਤਕ ਕਰਤੇ, ਥਾਂ ਥਾਂ 'ਤੇ ਜਾ ਕੇ ਤੁਸੀਂ ਮਹਾਰਾਜ ਜੀ ਨੇ ਪ੍ਰਚਾਰ ਵੀ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਵੀ ਕਰਤੀ, ਖਾਲਸਾ ਪੰਥ ਵੀ ਸਾਜਤਾ, ਉਹ ਕਿੱਥੇ ਕਿੱਥੇ ਤੱਕ ਮਹਾਰਾਜ ਜੀ ਨੇ ਚਰਨ ਪਾਏ। ਸੋ ਇੰਨਾ ਇਤਿਹਾਸ 42 ਸਾਲ ਦੀ ਉਮਰ ਦੇ ਵਿੱਚ ਆਮ ਬੰਦੇ ਦੀ ਬਸ ਦੀ ਗੱਲ ਨਹੀਂ। ਸੋ 14 ਜੰਗਾਂ ਲੜਨ ਤੋਂ ਬਾਅਦ 'ਚ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਕੀ ਬਣਦਾ ਹੈ ਕਿ ਵਜ਼ੀਰ ਖਾਂ ਦੇ ਭੇਜੇ ਹੋਏ 2 ਜਿਹੜੇ ਸੀ ਜਲਾਦ ਕਹਿ ਲਓ, ਅਟੈਕਰਸ ਕਹਿ ਲਓ, ਗੁਲ ਖਾਂ ਅਤੌਲ ਖਾਂ, ਉਹਨਾਂ ਨੇ ਮਹਾਰਾਜ ਜੀ ਦੇ ਖੰਜਰ ਮਾਰਿਆ ਅਤੇ ਮਹਾਰਾਜ ਜੀ ਜਿਹੜੇ ਸਭ ਕੁਛ ਜਾਣਦੇ ਨੇ
ਕੀ ਕੋਈ ਆਮ ਬੰਦਾ ਉਹਨਾਂ ਦੇ ਤੰਬੂ ਦੇ ਵਿੱਚ ਜਾ ਕੇ ਉਹਨਾਂ ਨੂੰ ਅਟੈਕ ਕਰ ਸਕਦਾ ਸੀ? ਜਿਹੜਾ ਬੰਦਾ 14 ਜੰਗਾਂ ਜਿੱਤਿਆ ਹੋਵੇ ਇਹਨਾਂ ਚੁਕੰਨਾ ਤਾਂ ਹੋਊਗਾ ਹੀ ਨਾ। ਸੋ ਮਹਾਰਾਜ ਜੀ ਨੇ ਬਹਾਨਾ ਬਣਾਇਆ ਅਤੇ ਮਾਰ ਵੀ ਦਿੱਤਾ, ਬੇਸ਼ੱਕ ਖੰਜਰ ਮਹਾਰਾਜ 'ਤੇ ਮਾਰ ਵੀ ਦਿੱਤਾ, ਮਹਾਰਾਜ ਫਿਰ ਵੀ ਮਹਾਰਾਜ ਜੀ ਨੇ ਝਟਕਾਤੇ, ਗੁਲਖਾਂ ਝਟਕਾਤਾ ਸੀ, ਅਤਾਲੁਖਾਂ ਸਿੰਘਾਂ ਨੇ ਫੜ ਕੇ ਝਟਕਾਤਾ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮਹਾਰਾਜ ਜੀ ਸਾਡੇ ਵਾਂਗੂ ਆਮ ਐਵੇਂ ਨੋਰਮਲ ਆਪਣੇ ਹਿਊਮਨ ਬੀਂਗ ਨਹੀਂ ਸੀ, ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਨ। ਸਾਡੇ ਉੱਪਰ ਉਹਨਾਂ ਨੇ ਪਰਉਪਕਾਰ ਕੀਤਾ ਇਸ ਸ੍ਰਿਸ਼ਟੀ 'ਤੇ ਆ ਕੇ। ਸੋ ਦੈਟ ਵਾਜ਼ ਅ ਬਲੈਸਿੰਗ ਟੂ ਅਸ ਦੈਟ ਵੀ ਹੈਡ ਮਹਾਰਾਜ ਜੀ, ਐਂਡ ਕਰੰਟਲੀ ਵੀ ਡੂ ਹੈਵ ਦਸੇ ਪਾਤਸ਼ਾਹੀਆਂ। ਇਫ ਮਹਾਰਾਜ ਜੀ ਦਰਸ਼ਨ ਦਸਾਂ ਪਾਤਸ਼ਾਹੀਆਂ ਦੇ ਕਰਨੇ ਹੁਣ ਹੋ ਜਾਂਦੇ ਨੇ, ਸਤਸੰਗਤ ਜੀ ਭਾਵਨਾ ਰੱਖੀਏ। ਮੈਂ ਨਹੀਂ ਕਹਿੰਦਾ ਆਪਦੇ ਨਿੱਜੀ ਤੌਰ 'ਤੇ ਵੀ ਮੈਂ ਕਦੇ ਕਰ ਲਏ, ਪਰ ਕੋਸ਼ਿਸ਼ ਹੈ। ਮਹਾਰਾਜ ਜੀ ਤੁਸੀਂ ਅਸੀਸ ਦਿਓ, ਕਦੇ ਮੈਨੂੰ ਵੀ ਹੋਣ ਅਤੇ ਤੁਹਾਨੂੰ ਵੀ ਹੋਣ। ਮਹਾਰਾਜ ਜੀ ਦਸਾਂ ਪਾਤਸ਼ਾਹੀਆਂ ਦੇ ਜੋਤ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਕੋਲ ਹਾਜ਼ਰ ਨਾਜ਼ਰ ਨੇ। ਸਤਿਕਾਰ ਕਰਿਆ ਕਰੀਏ, ਮਹਾਰਾਜ ਜੀ ਦੀ ਬਾਣੀ ਪੜ੍ਹਿਆ ਕਰੀਏ, ਅਡੈਪਟ ਕਰੀਏ ਆਪਦੀ ਲਾਈਫ 'ਤੇ, ਅਤੇ ਗੁਰਬਾਣੀ ਨੂੰ ਅਸੀਂ ਬਣਨਾ। ਗੁਰਬਾਣੀ ਇਕੱਲੀ ਪੜ੍ਹਨੀ ਨਹੀਂ, ਮੈਂ ਅੱਗੇ ਵੀ ਰਿਪੀਟ ਕੀਤੀ ਸੀ, ਪੜ੍ਹਨੀ ਨਹੀਂ ਇਕੱਲੀ ਸੁਣਨੀ ਨਹੀਂ, ਉੱਥੇ ਤੱਕ ਲਿਮਿਟਿਡ ਨਹੀਂ ਹੈ। ਪੜ੍ਹਨੀ ਵੀ ਹੈ, ਸੁਣਨੀ ਵੀ ਹੈ, ਉਹਨੂੰ ਅਮਲ ਦੇ ਵਿੱਚ ਵੀ ਲਿਆਉਣਾ, ਅਤੇ ਉਹਨੂੰ ਅਸੀਂ ਗੁਰਬਾਣੀ ਦਾ ਰੂਪ ਬਣ ਜਾਣਾ। ਸੋ ਸਤਸੰਗਤ ਜੀ, ਫਿਰ ਅੱਠਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣਾ ਕੀਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਕਿਉਂਕਿ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਲੱਗੇ ਨੇ, ਮਹਾਰਾਜ ਜੀ ਨੇ ਇਸ਼ਾਰਾ ਕਰਤਾ ਸੀ। ਫਿਰ ਮਹਾਰਾਜ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਤੋਂ ਬਾਅਦ 'ਚ ਕੌਣ ਗੁਰੂ ਹੋਏਗਾ, ਸਿੱਖਾਂ ਦਾ ਨੌਵਾਂ ਗੁਰੂ ਕੌਣ ਹੋਏਗਾ? ਮਹਾਰਾਜ ਸਾਨੂੰ ਕਿਹਦੀ ਬਾਂਹ ਫੜਾ ਕੇ ਚੱਲਿਓ, ਸਾਨੂੰ ਕਿਹਦਾ ਪੱਲਾ ਫੜਾ ਕੇ ਚੱਲਿਓ? ਮਹਾਰਾਜ ਜੀ ਨੇ ਇੱਕ ਬੇਨਤੀ ਕੀਤੀ, ਮਹਾਰਾਜ ਜੀ ਨੇ ਉੱਪਰੋਂ ਹੱਥ ਕਰਕੇ ਕਹਿੰਦੇ, ਮਹਾਰਾਜ ਕਹਿੰਦੇ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ। ਬਾਬਾ ਬਕਾਲਾ ਜਿਹੜਾ ਸ਼ਹਿਰ ਹੈ ਅੰਮ੍ਰਿਤਸਰ ਸਾਹਿਬ ਤੋਂ, ਐਵਰੀਬਡੀ ਨੋ ਵੀ ਸਾਰੇ ਰਸਤੇ 'ਚ ਆਉਂਦੇ ਇਹਦੇ ਨੂੰ ਜਦੋਂ ਜਾਈਏ ਚੰਡੀਗੜ੍ਹ ਵੱਲੋਂ, ਉੱਥੇ ਬਾਬਾ, ਬਾਬਾ ਤੋਂ ਭਾਵ ਕਿਉਂਕਿ ਨੌਵੇਂ ਪਾਤਸ਼ਾਹ ਐਂਡ ਦਸਵੇਂ ਪਾਤਸ਼ਾਹ, ਵਾਹਿਗੁਰੂ ਅੱਠਵੇਂ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਦਾ ਜਿਹੜਾ ਪਰਿਵਾਰਕ ਰਿਸ਼ਤਾ ਸੀ ਉਹ ਦਾਦੇ ਪੋਤੇ ਦਾ ਸੀ। ਐਂਡ ਦਿਸ ਇਜ਼ ਅ ਸਮ ਟਾਈਮ ਵੀ ਡੋਂਟ ਰੀਅਲਾਈਜ਼ ਦੈਟ ਵੀ ਦਸਵੇਂ ਪਾਤਸ਼ਾਹ ਐਂਡ ਅੱਠਵੇਂ ਪਾਤਸ਼ਾਹ ਆਰ ਹਾਓ ਦੇ ਆਰ ਰਿਲੇਟਿਡ। ਅੱਠਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਰਿਲੇਟਿਡ ਕਿਵੇਂ ਸੀ? ਦਸਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਦੇ ਚਾਚਾ ਜੀ ਲੱਗਦੇ ਸੀ, ਫਸਟ ਕਜ਼ਨ ਸੀਗੇ ਉਹ ਸੱਤਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ, ਦੇ ਵਰ ਫਸਟ ਕਜ਼ਨਸ। ਐਂਡ ਅੱਠਵੇਂ ਪਾਤਸ਼ਾਹ ਦੇ ਚਾਚਾ ਜੀ ਕਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਬੇਸ਼ੱਕ ਪ੍ਰਕਾਸ਼ ਉਹਨਾਂ ਦਾ ਬਾਅਦ 'ਚ ਹੁੰਦਾ ਹੈ, ਪਰ ਉਹ ਚਾਚਾ ਜੀ ਲੱਗਦੇ ਸਨ। ਉਹ ਕਿਵੇਂ? ਕਿਉਂਕਿ ਅੱਠਵੇਂ ਪਾਤਸ਼ਾਹ ਦੇ ਫਾਦਰ ਪਿਤਾ ਜੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਗਾਂ ਉਹਨਾਂ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਭਰਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਅਤੇ ਉਹਨਾਂ ਦੇ ਬੇਟੇ ਗਾਂ ਦਸਵੇਂ ਪਾਤਸ਼ਾਹ। ਸੋ ਇੱਦਾਂ ਕਰਕੇ ਦਾਦੇ ਦੇ ਭਰਾ ਨੌਵੇਂ ਪਾਤਸ਼ਾਹ ਅਤੇ ਭਰਾ ਦੇ ਬੇਟੇ ਜਿਹੜੇ ਸੀ ਉਹ ਦਸਵੇਂ ਪਾਤਸ਼ਾਹ ਸੀ। ਸੋ ਚਾਚੇ ਭਤੀਜੇ ਦਾ ਰਿਸ਼ਤਾ ਸੀ ਅੱਠਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਦਾ। ਬਹੁਤ ਕਈ ਵਾਰੀ ਆਪਾਂ ਸੋਚਦੇ ਨਹੀਂ ਹੁੰਦੇ, ਪਰ ਇਹ ਸਤਸੰਗ ਜੀ, ਦੈਟਸ ਹਿਸਟਰੀ। ਸਰੋ ਵਿਚਾਰ, ਸੋ ਅੱਠਵੇਂ ਪਾਤਸ਼ਾਹ ਨੇ ਫਿਰ ਮਹਾਰਾਜ ਜੀ ਨੂੰ, ਜਿਵੇਂ ਨੌਵੇਂ ਪਾਤਸ਼ਾਹ ਨੂੰ ਹੁਕਮ ਕਰਤਾ ਕਿ ਹੁਣ ਨੌਵੇਂ ਪਾਤਸ਼ਾਹ ਹੁਣ ਗੁਰਤਾ ਗੱਦੀ ਦੇ ਮਾਲਕ ਹੋਣਗੇ, ਅਤੇ ਅੱਠਵੇਂ ਪਾਤਸ਼ਾਹ ਫਿਰ ਜੋਤੀ ਜੋਤ ਸਮਾ ਗਏ ਸਤਿਗੁਰਾਂ ਦੇ ਹੁਕਮ ਦੇ ਵਿੱਚ, ਅਕਾਲ ਪੁਰਖ ਦੇ ਭਾਣੇ ਦੇ ਵਿੱਚ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੱਜ ਆਪਾਂ ਸਾਰਿਆਂ ਨੂੰ ਵੀ ਗੋਟ ਦਿਸ ਓਪਰਚੁਨਿਟੀ ਟੂ ਬੀ ਹੇਅਰ ਟੂਡੇ। ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ, ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਸੋ ਅਸੀਂ, ਸਾਡਾ ਵੀ ਫਰਜ਼ ਬਣਦਾ ਸੀ ਮਹਾਰਾਜ ਜੀ ਨੂੰ, ਜਿਵੇਂ ਕਿਸੇ ਦਾ ਬਰਥਡੇ ਹੁੰਦਾ ਨਾ ਅਸੀਂ ਗਿਫਟ ਦਿੰਦੇ ਹਾਂ। ਸੋ ਅਸੀਂ ਆਪਦੇ ਵੱਲੋਂ ਮਹਾਰਾਜ ਜੀ ਨੂੰ ਕੀ ਭੇਟਾ ਕਰਨੀ ਹੈ ਹੁਣ ਤੁਸੀਂ ਦੇਖ ਲਓ, ਆਪਦੇ ਆਪਦੇ ਇੱਕ ਇੱਕ ਔਗਣ ਆਪਣੇ ਬੈਠ ਆਏ ਹੋ, ਠੀਕ ਹੈ, ਮਿਹਨਤ ਆਪਦਾ ਇੱਕ ਔਗਣ ਮਹਾਰਾਜ ਜੀ ਨੂੰ ਇੱਥੇ ਭੇਟ ਕਰਕੇ ਜਾਓ। ਮਹਾਰਾਜ ਅੱਜ ਤੋਂ ਬਾਅਦ 'ਚ ਇਹ ਜਿਹੜੀ ਨੈਗੇਟਿਵ ਮੇਰੀ ਕੁਆਲਿਟੀ ਹੈਗੀ ਆ ਮੈਂ ਇੱਥੇ ਛੱਡ ਕੇ ਚੱਲਿਆ। ਮਹਾਰਾਜ ਮੱਥਾ ਟੇਕਣਾ ਮਤਲਬ ਵੀ ਇਹੀ, ਆਪਦੀ ਮੱਤ ਅਸੀਂ ਰੱਖਦੇ ਹਾਂ, ਮਹਾਰਾਜ ਤੋਂ ਆਪਣੀ ਮੱਤ ਮੰਗਦੇ, ਮਹਾਰਾਜ ਦੀ ਮੱਤ ਮੰਗਦੇ ਹਾਂ। ਸੋ ਅੱਜ ਆਏ ਹਾਂ, ਠੀਕ ਹੈ, ਮਿਹਨਤ ਉਹਨਾਂ ਚਿਰ ਆਪਾਂ ਦਸ ਆਪਣੇ ਅੱਠਵੇਂ ਪਾਤਸ਼ਾਹ ਦਾ ਧਿਆਨ ਧਰਾਂਗੇ। ਇੱਥੇ ਇੱਕ ਔਗੁਣ ਛੱਡ ਕੇ ਜਾਓ, ਗੁਣ ਲੈ ਕੇ ਜਾਓ। ਮਹਾਰਾਜ ਕਿਰਪਾ ਕਰਨ, ਸਾਰਿਆਂ ਦੇ ਪਰਿਵਾਰਾਂ ਦੇ ਨੂੰ ਚੜ੍ਹਦੀ ਕਲਾ ਬਖਸ਼ਣ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ। ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ, ਅਤੇ ਇੱਕ ਮੇਰੀ ਜ਼ਰੂਰੀ ਬੇਨਤੀ ਹੈ ਕਿ ਬੱਚੇ ਜਿਹੜੇ ਆਏ ਨੇ ਉਹਨਾਂ ਵਾਸਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਵਰੀ ਫਰਾਈਡੇ ਵੀ ਗੋਟ ਸਮ ਟੋਇਜ਼, ਵੀ ਗੋਟ ਸਮ ਪ੍ਰੈਜੈਂਟਸ, ਵੀ ਗੋਟ ਸਮ ਗਿਫਟਸ ਫੋਰ ਦੈਮ। ਸੋ ਟਿਕਟ ਭੈਣ ਜੀ ਹੋਣੀ ਬਾਅਦ ਵਿੱਚ ਸਾਰਿਆਂ ਨੂੰ ਵੰਡਣਗੇ ਜਿਹੜੇ ਬੱਚੇ ਹੋਣਗੇ। ਸੋ ਜਿਹਦਾ ਨਾਮ ਆਊਗਾ, ਲੋਟਰੀ ਆਊਗੀ,
ਉਹ ਨਾਮ ਲੈ ਲੈਣਗੇ ਅਤੇ ਸਤਿਗੁਰਾਂ ਦੀ ਜਿਹੜੀ ਸੇਵਾ ਅਰਦਾਸ ਦੀ ਜਾਂ ਮੁੱਖ ਵਾਕ ਦੀ ਜਾਂ ਸੁਖਾਸਨ ਦੀ ਉਹ ਬੱਚੇ ਹੀ ਕਰਦੇ ਨੇ ਸਤਿਸੰਗ ਜੀ। ਸੋ ਜੇ ਤੁਹਾਡੇ ਬੱਚੇ ਜਾਂ ਤੁਹਾਡੇ ਕਿਸੇ ਜਾਣਕਾਰ ਦੇ ਬੱਚੇ, ਰਿਸ਼ਤੇਦਾਰਾਂ ਦੇ ਬੱਚੇ, ਇਫ ਦੇ ਵਾਂਟ ਟੂ ਡੂ ਦ ਸੇਵਾ, ਦੇ ਮੋਰ ਦ ਵੈਲਕਮ ਟੂ ਕਮ ਹਿਟ ਟੂ ਦ ਗੁਰਦੁਆਰਾ, ਟਾਕ ਟੂ ਅਸ, ਵੀ ਕੈਨ ਮੇਕ ਸ਼ੋਰ ਦੈਟ ਦੇ ਡੂ ਦ ਸੇਵਾ। ਉਹਨਾਂ ਨੂੰ ਅਸੀਂ ਟ੍ਰੇਨ ਵੀ ਕਰਾਂਗੇ, ਹੋਰ ਜਿਹੜੀਆਂ ਨੇ ਸੇਵਾਵਾਂ ਉਹਦੀ ਵੀ ਸਿਖਲਾਈ ਦਿੰਦੇ ਹਾਂ, ਸੰਥਿਆ, ਗੱਤਕਾ, ਕੀਰਤਨ, ਪੰਜਾਬੀ, ਗੁਰਬਾਣੀ, ਸੁਖਾਸਨ, ਪ੍ਰਕਾਸ਼, ਸਾਰੀ ਸੇਵਾਵਾਂ ਸਤਿਗੁਰਾਂ ਦੀ ਜਿਹੜੀ ਆ ਬੱਚਿਆਂ ਨੂੰ ਅਸੀਂ ਸਿਖਾਉਣ ਦੀ ਯਤਨ ਕਰਦੇ ਹਾਂ, ਕਿਉਂਕਿ ਦੈਟਸ ਵੱਟ ਦ ਮੋਟੋ ਆਫ ਦ ਗੁਰਦੁਆਰਾ ਸਾਹਿਬ ਇਜ਼ ਦੈਟ ਵੀ ਵਾਂਟ ਦ ਯੂਥ ਟੂ ਗੈਟ ਦ ਓਪਰਚੁਨਿਟੀਜ਼ ਟੂ ਪ੍ਰੂਵ ਦੈਮਸੈਲਵਸ ਟੂ ਡੂ ਦ ਸੇਵਾ ਸੋ ਦੈਟ ਦੇ ਕੈਨ ਬੀ ਕਲੋਜ਼ਰ ਟੂ ਗੁਰੂ ਸਾਹਿਬ। ਸੋ ਦੈਟਸ ਵਾਟ ਆਰ ਮੋਟੋ ਇਜ਼। ਸੋ ਜੇ ਤੁਹਾਡੇ ਬੱਚੇ ਸੇਵਾ ਕਰਦੇ ਇੱਛਕ ਹੈਗੇ ਨੇ ਜਾਂ ਤੁਹਾਨੂੰ ਚਾਹੇ ਵੀ ਸਾਡੇ ਬੱਚੇ ਸੇਵਾ ਕਰਨ, ਲਿਆਇਆ ਕਰੋ, ਆਪ ਵੀ ਆਇਆ ਕਰੋ, ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ ਜਿੱਥੇ ਹੁਣ ਅੱਜ ਤੁਸੀਂ ਆਏ ਹੋ। ਮੈਂ ਚਾਹੁੰਦਾ ਅਗਲੇ ਵੇਲੇ ਗਿਣਤੀ ਹੋਰ ਵੱਧ ਜਾਵੇ ਅਤੇ ਨੈਕਸਟ ਵੀਕ ਵੀ ਗੌਰ ਅ ਗੈਸਟ ਸੈਲੈਬ੍ਰਿਟੀ ਸਪੀਕਰ, ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਪੰਥ ਦੇ ਬੜੇ ਵਿਦਵਾਨ ਨੇ, ਸਾਰਿਆਂ ਨੇ ਉਹਨਾਂ ਦੀ ਮੇ ਬੀ ਵੀ ਗੋਟ ਸਮ ਵੀਡੀਓਜ਼ ਜਾਂ ਕੋਈ ਉਹਨਾਂ ਦੀਆਂ ਕਲਿਪਸ, ਰੀਲਸ, ਇੰਟਰਵਿਊਜ਼ ਵਗੈਰਾ ਸੁਣੀਆਂ ਹੋਣਗੀਆਂ। ਸੋ ਨੈਕਸਟ ਵੀਕ ਉਹਨਾਂ ਨੇ ਵੀ ਆਉਣਾ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵੀ ਉਹ ਵੀ ਕੀਰਤਨ ਕਰਨਗੇ। ਸੋ 8:30 ਵਜੇ ਤੱਕ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਕੀਰਤਨ ਕਰਨਗੇ ਐਂਡ 8:30 to 9:30 ਇੱਕ ਘੰਟਾ ਐਕਸਟਰਾ ਕੱਲ੍ਹ ਨੈਕਸਟ ਵੀਕ ਹੋਣਾ। ਉਹਦੇ ਵਿੱਚ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਕੇਵਲ ਇੱਕ ਦਿਨ ਦੀ ਉਹਨਾਂ ਨੇ ਇੱਥੇ ਹਾਜ਼ਰੀ ਪਾਉਣੀ ਹੈ, ਬਹੁਤ ਔਖਾ ਟਾਈਮ ਮਿਲਿਆ ਉਹਨਾਂ ਦਾ। ਸੋ ਆਪ ਸਮੂਹ ਸੰਗਤਾਂ ਨੇ ਆਪ ਵੀ ਆਉਣਾ ਅਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ। ਇਹ ਮੇਰੀ ਆਪ ਜੀ ਦੇ ਚਾਨਣ 'ਚ ਬੇਨਤੀ, ਆਓ ਕੇਵਲ 2 ਮਿੰਟਾਂ ਦੇ ਲਈ ਆਪਾਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ, ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਆਪਾਂ ਫਿਰ ਦੁਆਰਾ ਮਹਾਰਾਜ ਜੀ ਦੀ ਜਿਹੜੀ ਧਾਰਨਾ ਹੈ ਉਹ ਪੜ੍ਹਨੀ ਹੈ ਅਤੇ ਮਹਾਰਾਜ ਜੀ ਨੂੰ ਆਪਾਂ ਵਧਾਈਆਂ ਮਹਾਰਾਜ ਜੀ ਨਾਲ ਸਾਂਝੇ ਕਰਨੇ, ਆਪਣੀ ਖੁਸ਼ੀ ਸਾਂਝੀ ਕਰਨੀ ਹੈ। ਸੋ ਸਾਰੇ ਜਣੇ ਅੱਖਾਂ ਮੀਚ ਕੇ ਆਪਾਂ ਜਿਹੜਾ ਹੈ ਮਹਾਰਾਜ ਜੀ ਦਾ ਧਿਆਨ ਧਰਨਾ, ਉਪਰੰਤ ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ, ਫਿਰ ਜਾਵਾ ਸਿੰਘ ਜੀ ਅਰਦਾਸ ਦੀ ਸੇਵਾ ਨਿਭਾਉਣਗੇ। ਸੋ ਆਓ ਹੁਣ ਆਪਾਂ ਸਤਿਗੁਰਾਂ ਦੇ ਵੰਦਨਾ ਕਰ ਲਈਏ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਮਰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸੁਰਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਭ ਤਰਹੋ ਪਿਆਰੋ ਸੱਚ ਨਾਮ ਮੇਰਾ ਆਧਾਰ ਉਹ ਅਜ ਪੰਚ ਸ਼ਬਦ ਤਿਤ ਕਰ ਸੁਭਾਗਾ ਹੈ ਘਰ ਸੁਭਾਗਾ ਹੈ ਸ਼ਬਦ ਵਾ ਜੇ ਕਲ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ।

ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅਰ ਦੇਖੈ ਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਬਰ ਸੁਮਾਰ। ਸੰਬਤ ਸਾਹ ਲਿਖਿਆ ਮਿਹਰ ਕਿਰਪਾ ਬਹੁ ਤੇਰ, ਦੇਹ ਤਜੜੇ ਸਿਸਰੀਆ ਜੇ ਹੋਵੈ ਸਾਹਿਬ ਸਿਉ ਮੇਰ। ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਗਰੀਐ ਨਾਨਕ ਤੇਰੇ ਆਵਨ। ਰਾਗ ਆਸਾ ਮਹੱਲਾ ਪਹਿਲਾ।

ਇਸੇ ਦੱਸਿਆ ਘੜੀਆਂ ਪਹਿਰਾ ਚਿੱਟੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤਿਆ ਨੇਕ ਨਾਨਕ ਕਰਤੇ ਕਿਕੇ ਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਦਰ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਪੂਰੰਤ ਜੋਤੀ ਕੈਸੀ ਆਤੀ ਹੋਏ ਪਵਖੰਡਾ ਤੇਰੀ ਆਤੀ ਅਨਹਤਾ ਸ਼ਬਦ ਵਾਹ ਜੰਤ ਤੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਤਾਉ ਸਹਿਤ ਮੂਰਤ ਨਨੈਕ ਤੋਹੀ ਸਹਿਤ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਤ ਤਵਨ ਦੇ ਚਰਤ ਮੋਹੀ ਸਭ ਹੈ ਜੋਤ ਜੋਤ ਹੈ ਸੋਏ ਤਿਸ ਦੈਤਾ ਤੜ ਸਭ ਹੈ ਤਰਨ ਹੋਏ ਹੋਰੇ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਤੀ ਹੋਏ ਹਾਰੇ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੇ ਵਿਕਾਉ ਹੋਏ ਜਾਤੇ ਤੇਰਾ ਨਾਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਰੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨਿਆ ਤਰਹ ਮੈਂ ਕੰਡਾ ਹੈ ਜਿਉ ਜਤ ਰਹਿ ਤੁਰਹਿ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਤੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਰ ਕੀ ਵੇਲਾ ਈਹਾ ਖਾਟ ਚਲੋ ਹਰ ਲਾਹ ਅਗੇ ਬਸਨ ਸੁਹੇਲਾ ਆਉਦ ਕਟੈ ਜਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਤੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਕੀ ਆਵ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨੇ ਵਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ ਬਾਹੁਰ ਨਾ ਹੋਏ ਗੋ

ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧਿਆਵੈ ਧਾਇ ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੰਧਿਆ ਵੇਲੇ ਦੀਵਾਨ ਸਜੇ ਸਤਿਗੁਰੂ ਜੀ ਆਓ ਦੀਵਾਨਾਂ ਵਿੱਚ ਆਪ ਜੀ ਦੀ ਸਿੱਖ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਸਤਿਗੁਰੂ ਜੀ ਆਓ ਬੱਚਿਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਅਰਦਾਸ ਕਰਦਿਆਂ ਸਤਿਗੁਰੂ ਜੀ ਆਓ ਮੁੱਖ ਵਾਕ ਲੈਂਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਗਰੀਬ ਪਾਤਸ਼ਾਹ ਜੀ ਆਓ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਸਰੂਪ ਦੀ ਸੁੱਖ ਆਸਨ ਦੀ ਸੇਵਾ ਹੋਈ ਸੋਹਿਲਾ ਸਾਹਿਬ ਬਾਣੀ ਦੇ ਪਾਠ ਕੀਤੇ ਗਏ ਸਰਬੱਤ ਸੇਵਾਵਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਸਤਿਗੁਰੂ ਜੀ ਆਓ ਅਗਾਹਾਂ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਦਾ ਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁਲਪੇਟਾ ਵਾਂਦਰ ਪ੍ਰਵਾਨ ਕਰਨੀਆਂ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀਆਂ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਰਹਿਣ ਆਈਏ ਭਾਣੇ ਅੰਦਰ ਬਤੀਤ ਕਰਾਵਣੀ ਆਪ ਜੀਆਂ ਦੇ ਸੁਖਾਸਨ ਤਿਆਰ ਹਨ ਚੱਲ ਕਰਕੇ ਵਿਸ਼ਰਾਮ ਕਰਨੇ ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਕਿਰਪਾ ਕਰੋ ਜੀ ਨੇ ਜਿਸ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ

ਨਾਨਕ ਅਸੀ ਪੀ ਸੱਚ ਸੋਚਿਆ ਸੋਚਣਾ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਬਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਬਣੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਸ ਚਿਹਾਰਾ ਹੋਈਆ ਕੂੜਾ ਥੱਟੈ ਪਾਲ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਰਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖਾ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਹੁਕਮੀ ਸਦਾ ਪਵਾਈਐ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈਂ ਜੇ ਬੁਝਾਇਆ ਤਾਂ ਮੈਂ ਕਹਿ ਨਾ ਕੋਈ ਗਾਵੈ ਕੁਲਤਾਣ ਹੋਵੈ ਕਿਸੈ ਤਾਣ ਗਾਵੈ ਕੁਲਦਾਰ ਜਣੇ ਨੀਸਾਣ ਗਾਵੈ

ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇਹਾ ਜਾਣਾ ਆਖਾ ਨਾਹੀਂ ਕਹਿਣਾ ਕਥਨਾ।

ਪਾਵਾ ਮਿਣ ਬਾਣੀ ਗਿਰਿ ਨਾਹਿ ਗਰੀ ਜੇ ਤੀਸਰ ਠਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਬਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੀ ਬਜਾਈ ਸਵਨਾ ਨੀਆਂ ਕਾਇਕ ਦਾਤਾ ਸੁਮੈ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖਨਾਵੇ ਜਾਣੀਆਂ ਨਾ ਚਲਾ ਸੁਖੂਏ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰਣ ਆਵਈ ਤਾਂ ਵਾਸ ਨੂੰ ਉੱਚਾ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੀ ਹੱਕ ਇਹ ਸੁਜਈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਰ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹਿਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤ ਸਲਾਣ ਮੰਦ ਸੁਣਿਆ ਜੋਗਾ ਜੁਗਤ ਤਨ ਭੇ ਸੁਣਿਆ ਸਾ ਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ ਅੜ ਸੜਕਾ ਇਸ਼ਨਾਨ

ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੁਨੀ ਕਾਬਾ ਕਲਮ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਨ ਕੀ ਸੁਰਦਾ, ਮੰਨੈ ਮੈਂ ਝੂਟਾ ਨਾ ਖਾਏ, ਮੰਨੈ ਨਿਮਕਾ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਾਨ ਜਾਣੈ ਮਨ ਕੋਏ, ਮੰਨੈ ਮਾਰਗ ਠਾ ਨ ਪਾਏ, ਮੰਨੈ ਬਸਮ ਵਰਗੜ ਜਾਏ, ਮੰਨੈ ਮਗ ਨਾ ਚੱਲਾ ਪੰਥ, ਮੰਨੈ

ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਧਾਨ ਸਵਾਲਿਓ ਰੂਪ ਕੇ ਤੀਦਾ ਜਣੇ ਗੁਣ ਗੋਦ ਕੀਤਾ ਬਸਾ ਹੋਏ ਕੁਕਾ ਵਾਓ ਦਸਤੇ ਹੋਏ ਲਹਦਰੀਆ।

ਅਸੰਘ ਜਪ ਸੰਘ ਭਾਉ ਸੰਘ ਮੁੰਜਾ ਸੰਘ ਬਦਾਉ ਸੰਘ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰੇ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਦੀਆ ਸੰਘ ਦਾਤਾਰ ਅਸੰਘ ਸੂਰਮ

ਸਰਭਾਰ ਹੋਏ। ਅਕਰੀ ਨਾਮ ਕਰੀ ਸਲਾਹ, ਇਕਰੀ ਗਿਆਨ ਗੀਤ ਗੁਣ ਗਾਏ, ਇਕਰੀ ਲਿਖਣ ਬੋਲਣ ਮਾਣ, ਕਰਾਂ ਸਤਸੰਜੋ ਬਖਾਣ। ਜਿਹਨੇ ਲਿਖੇ ਦਸਰਣਾ ਫਰਮਾਏ, ਤੁਮ ਤੇ ਪਾਹੇ ਜਿਤ

ਗਏ। ਭੂਤ ਬਲੀ ਤੇ ਗੱਪੜ ਹੋਏ ਦੇਸਾ ਬੂਨ ਲਈ ਆਏ ਉਤੋਂ ਏ ਪ੍ਰੀਆ ਮਿਰਬਾ ਪੰਗਾ ਸੰਗੇ ਉਤੋਂ ਪੈ ਨਾਮ ਕਰੰਗ ਪੁੰਨੀ ਪਾਪੀਆਂ ਕਰਨਾ ਆਏ।

ਨਾਹੀ ਕੋਵੇ ਮਨਗੁਣ ਕੀਤੇ ਪੁੱਤ ਨਾ ਹੋਵੇ। ਸੋ ਵਸਤੇ ਆਸ ਬਣੀ ਮਰਮਾਓ ਸਾਧ ਸੁਹਾਨ ਸਦਾ ਮਨ ਚਾਓ ਕਮਣ ਸਵੇਲਾ ਬੁੱਤਾ ਕਮਣ ਕਮਣ ਥੇਤਾ ਕਮਣ ਵਾਰ ਕਮਣ ਸਰਤੀ ਮਾਹੋ ਕਮਣ ਜੇ ਤੁਹਾ ਆਕਾਰ ਵੀ ਲੰਬਾਈਆ ਪੰਡਤੀ ਜੇ ਹੋਵੈ ਲਈ ਪੁਰਾਣ ਵਕਤਨ ਬਾਹੋ ਕਾਦੀਆਂ ਜੇ ਲਿਖਣ ਲਏ ਕੁਰਾਨ ਥਿਤ ਵਾਰਣਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਗੁਸਾ ਲਾਈ ਕਿਉਂ ਮਲਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ।

ਲੇਖਾ ਹੋਏ ਤਨ ਕੀਆ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਆ, ਆਪੇ ਜਾਣ ਆਪ, ਸਾਲਾ ਹੀ ਸਾਲਾ ਹੀ ਏਤੀ ਸਰਤਨ ਪਾਈਆ।

ਸ਼ਿਵਜੀ ਕਰ ਨਯਨ ਦੇ ਅੰਦਰ ਕਰਨਾ ਦੇ ਨਯਨ ਦੇ ਅੰਦਰ ਵੇਖਣ ਸੁਣ ਨਯਨ ਦੇ ਅੰਦਰ ਜਾਪਾ ਕਮਨ ਮੰਤਾ ਅੰਦਰ ਜਾਪਾ ਕੀਤਾ ਆਕਾਰ ਅੰਦਰ ਜਾਪਾ ਪਾਰਾ ਵਾਰ ਅੰਤਕਾ ਕੀਤੀ ਬਿਰਲਾ ਹੀ ਤਾਂ ਕਿ ਅੰਦਰ ਪਾਏ ਜਾਏ ਇਹੋ ਅੰਦਰ ਜਾਣਾ ਕੋਈ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵਾ ਕੋਈ ਤਾਂ ਸੁੱਚਾ ਕਹੋ ਜਾਣ।

ਸਾਧ ਸੰਗਤਾਂ ਤੋਂ ਆਏ ਕੀਤੀ ਮੰਗਾ ਜੂਦਾ ਪਾਰ ਕੀਤਿਆਂ ਗੁਣਤਰੀ ਵਿਚਾਰ ਕੀਤੇ ਹਰ ਤੁੱਟਾ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਾ ਖਾਹੀ ਖਾਹੀ ਕੀਤਿਆਂ ਦੂ ਭੂ ਸਰਬਾਰੇ ਬੇਦਾ ਤਰੀਂਦਾ ਤਾਰ ਬੰਦ ਖਲਾਸੀ ਪਾਣਾ ਹੂੰ ਇਹੋ ਰੇ ਆਖਣ ਸਿੱਕਾ ਕੋ ਵੇ ਦੇ ਕੋ ਖਾਏ ਗਏ ਆਖਣ ਪਾਏ ਉਹ ਜਾਣਾ ਦਿੱਤੀਆਂ ਮੈਂ ਖਾਏ

ਆਖਾ ਈਸਰੇ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਸੂਰ ਨਾਰ ਮੁੰਦਨ ਸੇਵ ਕੀਤੇ ਆਖਾ ਆਖਣ ਬਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣ ਸਿੱਖਾ ਕਹੀ ਗੇ ਜੇ ਵੜ ਪਾਵਾ ਤੇ ਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੂਕਰ ਕਿਹਾ ਜਿੱਤੈ ਸਰਬ ਸੰਭਾਲੇ ਬਾਜੇ ਨਾਦਾ ਨੀ ਗਾ ਸੰਖਾ ਕੀਤੇ ਵਾਹਣ ਹਾਰੇ ਕਿਤੇ ਰਾਗ ਬਰੀ ਸੰਕਈਆਂ ਕਿਤੇ ਗਾਵਣ ਹਾਰੇ।

ਹੈ ਧਰਮ ਵਿਚਾਰੇ ਗਾ ਵਾਹੀ ਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾ ਵਹਿ ਇੰਦੇ ਦਾਸਨ ਬੈਠੇ ਦੇਵ ਦੇ ਅੰਦਰ ਨਾਲੇ ਗਾ ਵਹਿ ਸਦ ਸਮਾਧੀ ਅੰਦਰ ਕਾਮ ਅਨੁਸਾਰ ਵਿਚਾਰੇ ਗਾ ਮਨ ਜਦੀ ਸਦੀ ਸੰਦੋਖੀ ਗਾ ਵਹਿ ਵੀਰ ਕਰਾਰੇ ਗਾ ਮਨ ਪੰਡਾ ਬੰਦਨ ਕੀਸਰ ਜੁਗ ਜੁਗ ਵੇਦਾ ਨਾਲੇ ਗਾ ਵਹਿ ਮੋਹਣੀਆ ਮਨ ਮੋਹਨਾ ਸੁਰਗਾ ਮਛ ਬਿਆਲੇ ਕਾਮ ਰਤਨੇ ਪਾਏ ਤੇਰੀ ਅੜਸੜ ਤੀਰਥ ਨਾਲੇ ਗਾ ਵਹਿ ਜੂਤ ਮਹਾਮਲ ਸੂਰਾ ਗਾ ਵਹਿ ਖਾਣੀ ਚਾਰੇ ਗਾ ਵਹਿ ਖਣ ਮੰਡਲ ਵਰ ਭੰਡਾ ਗਰਕਾ ਰੱਖੇ ਤਾਰੇ ਸਹੀ ਤੁਧਨੋਂ ਗਾ ਵਹਿ ਜੂਤਨ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਰ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦਰ ਜਾਈ ਰੰਗੀ ਰੰਗੀ ਭਾਤੀ ਕਾਰ ਕਰ ਜਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇਵਾ ਤਿਸ ਦੀ ਵੜਿਆਈ ਜੋ

ਲਾਵੈ ਲਿਖੀ ਆਵੈ ਭਾਗ ਆਦਿ ਸਤ ਸਿਆਦਿ ਸਿਆਦਨਾਦਨਾ ਜੁਗ ਜੁਗੇ ਕੁਵੇਸ਼ ਏਕਾ ਮਾਈ ਜੁਗਤ ਵੇ

ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੁਣ ਪੰਜ ਪ੍ਰਭਾਨ ਦਰੀ ਕਰਮ ਬਵੈ ਨਿਸਾਨ ਕਚ ਪਕਾਈ ਉਥੈ ਪਾਏ ਨਾਨ ਗਇਆ ਜਾ ਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਗਏ।

ਕਿਤੇ ਕਿਤੇ ਰਨ ਸੰਬੰਧ ਕੀਤੀਆਂ ਗਾਣੀ ਕੀਤੀਆਂ ਬਾਣੀ ਕੀਤੇ ਪਾਦ ਨਿੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕੇ ਅੰਤਰਾਇੰਦ ਗਿਆਨ ਖੰਡ ਭੈਗਨ ਪ੍ਰਚੰਡ ਤਿੱਥ ਨਾਦ ਬਨੋਰ ਕੂੜ ਆਨੰਦ ਸਰਮ ਖੰਡ ਕੀ ਮਾਣੀ ਰੂ ਤਿੱਥਾ ਘਾੜਦ ਕਰੀਐ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਦੇਖੂ ਕਹਿ ਪਿੱਛੈ ਪਛਤਾਏ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੂਨ ਮਹਾਂਬਲਸੂਤਨ ਮੈਂ ਰਾਮ ਰਿਆ ਪ੍ਰਭੂਰਾ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੈ ਨ ਠਾਗੇ ਜਾਏ ਜਿਨਕਾ ਰਾਮ ਸਹਿ ਮਨਵਾਏ ਤਿੱਥਾ ਭਗਤ ਵਸੇ ਕੇ ਲੋਹਾ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਆ ਨਜ਼ਰ ਨਿਹਾ ਤਿੱਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਦਰ ਅੰਦ ਤਿੱਥਾ ਲੋ ਲੋ ਆਕਾਰ ਦੇਵ ਦੇਵ ਹੁਕਮ ਤਿਵੈ ਤਿਵਕਾਰ ਵੇਖਿਆ ਵਿਸ਼ਾ ਕਰਮ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾਹਰਾ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਡਾਲ ਘੜੀਆ ਸ਼ਬਦ ਸਜੀ

ਸਿਮਤ ਭੁਜੰਗ ਪ੍ਰਿਆਦ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਤਾਮੰਗ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗ ਅਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਬਾਰੇ ਨਮਸਤੰਗ ਸਵੇਕਾ ਨਮਸਤੰਗਾ ਨੇਕਾ ਨਮਸਤੰਗਾ ਬੂਤੇ ਨਮਸਤੰਗਾ ਜੂਬੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਮਸਤੰਗ ਨਿਰਤੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਵੇ ਨਮਸਤਸਤ ਅਜਵੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਰੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਾਲੇ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਅਜਨਮੇ ਨਮਸਤੰਗ ਸੁਬਰਮੇ ਨਮੋ ਸਰਵਗੌਣੇ ਨਮੋ ਸਰਵਪੌਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਭਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਵਧੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੁਗੇ ਨਮੋ ਭੋ ਭੁਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਮਾਥੇ ਨਮੋ ਪਾਨ ਪਾਨੇ ਨਮੋ ਮਰ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਾਨ ਪਾਨੇ ਨਮੋ ਬਰ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਿਬੂਦੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਅਭੇਖੀ ਅਪਰਮੀ ਅਭੁਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤਾ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਤਰਮੇ ਨਮੋ ਰੋ ਹਿਰਤਾ ਨਮੋ ਰਾ ਰੂਪੇ ਨਮੋ ਸਾ ਸਾਹੰ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਦਾ ਸਚਦਾਨੰਦ ਸਰਬੰ ਪ੍ਰਣਾਸੀ

ਸਰੂਪੇ ਨਮੋ ਸਰਾਮਾਨੇ ਸਮਸਤੀ ਨਦਾਨੇ ਨਮਸਤਵੰ ਨਰਦਾਥੇ ਨਮਸਤਵੰ ਬ੍ਰਹਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਕੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਵਜੀਤੰ ਨਮੋ ਸਰਾਭੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਧਰਮੀ ਅਕਲ ਜੋਗੀ ਅਚਲ ਭੁਗੀ ਅਚਲ ਰਾਜੀ ਅਟਲ ਸਾਜੇ ਅਕਲ ਧਰਮ ਅਖਲ ਧਰਮ ਅਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੀ ਸਰਬੰਗ ਮਾਨੀ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਤ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੀਵੰ।

ਏਕ ਮੂਰਤ ਨੇ ਦਰਸ਼ਨਾ ਕੀਂ ਰੂਪ ਅਨੇਕਾ, ਖੇਲ ਖੇਲਾ ਖੇਲ ਖੇਲਣੇ ਅੰਧ ਕੋ ਹਰੇਕ, ਦੇ ਪੇਮ ਨਾ ਜਾ ਨਹੀਂ।

ਹੁੰਦਾ। ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਵਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਆ ਜਨਮੰਗ ਆ ਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਤੀਸਾ ਆਦੀਸਾ ਆਦ੍ਰਿਸਾ ਆਗ੍ਰਿਸਾ ਭਗਵਤੀ ਸ਼ੰਤ ਪ੍ਰਸਾ ਕਥਤੇ ਕੇ ਆ ਛਿਜ ਦੇਸਾ ਕੇ ਆ ਭਿੰਜ ਪੇਸਾ ਕੇ ਆ ਗੰਜ ਕਰਮ ਕੇ ਆ ਭੰਜ ਪਰਮ ਕੇ ਆ ਭਿੱਜ ਲੋਕਾ।

ਕੇ ਰਾਜ ਕਰ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬਾਂਦਲੀ ਹੈ, ਕੇ ਸਰਬਤਰ ਮਾਨਿਆ, ਕੇ ਸਰਬਤਰ ਦਾਨਿਆ, ਕੇ ਸਰਬਤਰ ਗਾਉਣੇ, ਕੇ ਸਰਬਤਰ ਭਾਉਣੇ, ਕੇ ਸਰਬਤਰ ਦੇਸਾ, ਕੇ ਸਰਬਤਰ ਪੇਸਾ, ਕੇ ਸਰਬਤਰ ਰਾਜਾ, ਕੇ ਸਰਬਤਰ ਸਾਜਾ, ਕੇ ਸਰਬਤਰ ਦੀਨਾ, ਕੇ ਸਰਬਤਰ ਨੀਨਾ, ਕੇ ਸਰਬਤਰ ਜਾਹੋ, ਕੇ ਸਰਬਤਰ ਪਾਹੋ, ਕੇ ਸਰਬਤਰ ਦੇਸਾ, ਕੇ ਸਰਬਤਰ ਪੇਸਾ, ਕੇ ਸਰਬਤਰ ਕਾਲਾ, ਕੇ ਸਰਬਤਰ ਪਾਲਾ, ਕੇ ਸਰਬਤਰ ਹੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਭੇਖੀ, ਕੇ ਸਰਬਤਰ ਭੇਖੀ, ਕੇ ਸਰਬਤਰ ਕਾਜਾ, ਕੇ ਸਰਬਤਰ ਰਾਜਾ, ਕੇ ਸਰਬਤਰ ਸੁਖ, ਕੇ ਸਰਬਤਰ ਭੁੱਖ, ਕੇ ਸਰਬਤਰ ਤ੍ਰਾਣ, ਕੇ ਸਰਬਤਰ ਪ੍ਰਾਣ, ਕੇ ਸਰਬਤਰ ਦੇਸਾ, ਕੇ ਸਰਬਤਰ ਭੇਸਾ, ਕੇ ਸਰਬਤਰ ਮਾਨਿਆ, ਸਦਾ ਪ੍ਰਦਾਨਿਆ, ਕੇ ਸਰਬਤਰ ਜਾਪਿਆ, ਕੇ ਸਰਬਤਰ ਥਾਪਿਆ, ਕੇ ਸਰਬਤਰ ਭਾਨ, ਕੇ ਸਰਬਤਰ ਮਨ, ਕੇ ਸਰਬਤਰ ਇੰਦਰਾ, ਕੇ ਸਰਬਤਰ ਚੰਦਰ, ਕੇ ਸਰਬੰ ਕਲੀਮ, ਕੇ ਪਰਮੰ ਫਾਹੀਮ, ਕੇ ਆਕਲ ਅਲਾਮ, ਕੇ ਸਾਹਿਬ ਕਲਾਮ, ਕੇ ਉਸਨਲ ਵਜੂ ਹੈ, ਤਮਾਮ ਰਜੂ ਹੈ, ਹਮੇਸ਼ਰ ਸਲਾਮ, ਸਰੀ ਖਦਮਦਾਮ, ਗਨੀਮਲ ਸ਼ਿਕਸਤੇ, ਗਨੀਮਲ ਪਰਸਤ, ਮਿਲਦਲ ਮਕਾਨਾ, ਜਮੀਨਲ ਜਮਾਨਾ,

ਬਿਰਧ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਦ ਹੈ ਲੇਖ ਲਿਖ ਹੈ ਅਲੇਖ ਹੈ ਭੀਖ ਹੈ ਢਾ ਹੈ ਗਾ ਹੈ ਸੰਭ ਹੈ ਗਮ ਹੈ ਨੀਲ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਣ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤਰਾਣ ਸਰਬੰਗ ਕਰਮਾ ਸਰਬੰਗ ਧਰਮਾ ਸਰਬੰਗ ਜੁਗਤਾ ਸਰਬੰਗ ਮੁਕਤਾ ਰਿਸ਼ਾਵਰ ਸੰਦਵਾ ਪ੍ਰਸਾਦ ਨਮੋ ਨਰਕ ਨਾਸੇ ਸਦਾ ਪ੍ਰਕਾਸ਼ੇ ਅਨੰਗੰ।

ਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ

ਇਹ ਜਾਹਰ ਹਜੂਰ ਮੈਂ ਕਿ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੰ ਚਰਾਗ ਹੈ ਕਿ ਕਾਮਰਾ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰ ਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਸੰ ਜਮਾਲ ਹੈ ਕਰੀਮ ਉਲ ਖਿਰਾਜ ਹੈ ਗਰੀਬ ਉਲ ਨਵਾਜ ਹੈ ਹਰੀਫ ਉਲ ਸ਼ਿਕੰਨ ਹੈ ਰਾਸਲ ਬਿਕੰਨ ਹੈ ਕਲੰਕ ਪਰੜਾ ਸੈਂ ਸਮਸਤ ਨਮਾਸ ਹੈ ਗੰਜਲਾ ਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪਰੜਾ ਸੈਂ ਬਹਿਸਤ ਨਵਾਸ ਹੈ ਕਿ ਸਰਬਲ ਗਵਨ ਹੈ ਮੇਸੋਦ ਰਵਨ ਹੈ ਤਮਾਮਨ ਤਮੀਜਾ ਸਮਸਤਲਾ ਦੀਜ ਹੈ ਪਰਮ ਪਰਮੀਸਾ ਸਮਸਤਲਾ ਦੀਸ ਹੈ ਅਦੇਸਲਾ ਲੇਖਾ ਮੇਸਲਾ ਭੇਖਾ ਜਮੀਨ ਨਲ ਜਮਾ ਹੈ ਅਮੀ ਕੁਲ ਇਮਾ ਹੈ ਕਰੀਮ ਅਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿਤੋ

ਹਰ ਭਰਿਆ ਗੰਜ ਹਰਣਾ ਪ੍ਰਭੰਜੀ ਅਣਗਨ ਪਰਣਾ ਮਨਮ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਕਰਨ ਪ੍ਰਣਾ ਜਲ ਧਰਮ ਦਾ ਮਨ ਸ਼ੀਜੀ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ

ਕਾਲੀ ਹੈ, ਖਲ ਖੰਡਨ ਹੈ, ਮੈਂ ਮੰਡਣ ਹੈ, ਜਗਤੀਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਬਾਰਨ ਹੈ, ਤ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨਮਾਨੀ ਹੈ, ਜਗਜਾਨੀ ਹੈ, ਸਰਬੰਬਰ ਹੈ, ਸਰਬੰਗਰ ਹੈ, ਸਰਬਾਸੀ ਹੈ, ਸਰਬਨਾਸੀ ਹੈ, ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਬਵੀਸ਼ਵਰ ਹੈ, ਜਗਦੀਸ਼ਵਰ ਹੈ, ਬ੍ਰਹਮੰਡ ਸਹ ਖਲਖੰਡ ਸਹ ਪਰ ਤੇ ਪਰ ਹੈ, ਕਰੁਣਾ ਕਰ ਹੈ।

ਭੁਜੰਗ ਪਰਿਆਰ ਸ਼ਾਂਦਾ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੋਤ ਜੋਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ

ਸਾਸਵਈਏ ਸਰਾਬ ਅਗਾ ਸੁਧ ਸਮੂਹ ਸਧਾਰਨ ਕੇ ਦੇ ਮਰਿਓ ਕਰ ਜੁਗ ਜਤੀ ਕੇ ਸੂਰ ਸਰਾਧਨ ਸੁਧ ਸੁਧਾਰਨ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਰ ਕੋ ਨ ਦੇਖੀਅਤ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕੇ ਭਾਈ ਕਿਰਪਾ ਹੁੰਦੇ ਏਕ ਰਤੀ ਮਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂਣ ਤੁਰੰਗ ਗੁਰੰਗ ਸੇਕੂ ਦਿੱਤਾ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਬਲੀ ਬੇਨਾਵਨ ਸੀਸ ਨ ਜਾਤ ਵਿਚਾਰੇ ਏਤੇ ਪੈਦਾ ਕੰਬੈ ਭੂਪਤਾ ਅੰਤ ਗੁਣੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲ ਮ੍ਰਿਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਐ ਰਾਜ ਹਜ਼ਾਰੇ ਪੂਤ ਭਵੇਖ ਭਵਾਨ ਕੇ ਭੂਪਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਦਾਨ ਸੁਧਾਰੇ ਤੀਰਥ ਨਾ ਦੇ ਆਤਮਦਾਨ ਸੋ ਸੰਜਮ ਨੇ ਮਾਨੇਕ ਮਸੇਖਾ ਬੀਤ ਪੁਰਾਨ ਕਦੀਪ ਗੁਰਾਨ ਜਮੀਨ ਜਮਾਨ ਸੁਪਾਨ ਕਬੀਖਾ ਪੌਣ ਹਾਰ ਜਤੀ ਜਾਤਾ ਸਭਾ ਸੁਭ ਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਬਿਨ ਭੂਪਤਾ ਏਕ ਰਤੀ ਮਨ ਏਕ ਨ ਲੇਖਾ ਸੁਧ ਸੇ ਪਾਦੁਨੰਦ ਵਾਸੁ ਸਾਸੁਨੰਦਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਬਰਬਤ ਬੰਗ

ਚਾਹਰੈ ਸਾਰ ਕੀ ਧਾਰ ਪਛਈਆ ਧੂਰਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਨਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਕਚਾ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵੀਆ ਧਾਨ ਵਦੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ।

ਕਰਿਓ ਸਰ ਕਾਹੂ ਲਿੰਗਰੇ ਲਟਕਾਇਓ ਕਾਹੂ ਲਖਿਓ ਹਰਬਾਚੀ ਦਸਾ ਮੈਂ ਕਾਹੂ ਬਛਾ ਕਉ ਸੀਸਨ ਵਾਯੋ ਕਉ ਬਤਾਨ ਕੋ ਬੂਜਤ ਹੈ ਬਚਕੂ ਮਿਰਤਾਨ ਕੋ ਬੂਜਨ ਤਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਾਗੋ।

ਕਰਤਾਰਾ ਸੇਵਕ ਸਿੱਖ ਸਭਾ ਕਰਤਾਰਾ ਮੂਰਛਾ ਨਹੀਂ ਕਰਦਾ ਕਰੀਆ ਸਭਾ ਰਣ ਕਉ ਵਾਰ ਸਿੰਗਰੀਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਣ ਤਿਆਹੂੰ ਜੋ ਬਾਰ ਚਾਹੂੰ ਸੋ ਤੁਮ ਦੇ ਪਾਹੂੰ ਸੇਵਕ ਸਿੱਖ ਹਮਾਰੇ ਤਾਰੀਆ ਚੁੰਚਨ ਸਤਰ ਹਮਾਰੇ ਮਾਰੀਆ ਆਪ ਹਾਦੇਵ ਮਰੀਆ ਮਰਨ ਕਾਲ ਕਾਤਰਾਨ ਮਰੀਆ ਪੂਜੋ ਸਦਾ ਹਮਾਰੇ ਪਛਾ ਸ੍ਰੀਆ ਤੁਜੂ ਕਰੀਓ ਰਛਾ ਰਾਹਲੇ ਉਮੇ ਰਾਖਨ ਹਾਰੇ ਸਾਹਿਬਾ ਸੰਸਹਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਦਾ ਤੁਮ ਹੋ ਬੁਰੀ ਚਤੁਰ ਦਸਕੰਦਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਬਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ

ਰਚਨੇ ਬਜਾਇਓ ਆਦਿ ਅੰਤੀ ਕਾਇ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਗੁਰ ਸਭ ਗੁਣ ਸੁਖਦੀ ਆ ਸਤਰਨ ਗੋ ਪਾਲ ਮੋਹ ਵਧ ਗਈ ਆ ਕੜ ਕੜ ਕੇ ਅੰਦਰ ਕੀ ਜਾਂਦ ਭਰੇ ਬੁਰੇ ਕੀ ਪੀੜ ਪਛਾ ਚੀਟੀ ਤੇ ਕੁੰਜਰਿਆ ਸੁਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ

ਪਾਈ। ਸੰਬਤ 1750 ਅਰਧ ਸਾਹਿਬ ਹੁੰਦੀਨ ਕਹਿਜਾ ਭਾਦਰਵ ਸੁਧੀ ਅਸ਼ਟਮੀ ਰਾ ਬਾਰਾ ਧੀ ਸਤਰ ਦਾ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ

ਘਰ ਸੁਭਾਗਾ ਸ਼ਬਦ ਵਾਜੇ ਕਲਾ ਜਗਰ ਧਾਰੀਆ ਪੰਜ ਦੂਤਰ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨੰਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਵੈ ਬਾਜੂ ਕਿਆ ਕਰੇ ਵਿਚਾਰੀਆ।

ਜਿਸ ਨੂੰ ਹੁਰ ਕਿਆ ਕਰੀ ਵਿਚਾਰਿਆ, ਇੱਕ ਭਰਮ ਭੁੱਲੈ ਫਰੇ ਦੈਦਸ, ਇੱਕ ਨਾਮ ਲਾ ਸਵਾਰਿਆ, ਗੁਰੂ ਪ੍ਰਸਾਦੀ ਮਨ ਪਿਆ, ਨਿਰਮਲ ਜਿੰਦਾ ਪਾਣਾ ਪਾਵੇ, ਕਹਿ ਨਾਨੇ ਦੇ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰੇ ਹੋ, ਕਰ ਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕੇਰੀ ਕੇ ਦੁਬਾਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਨੇ ਪਾਈਐ, ਹੁਕਮ ਨੇ ਗੁਰੂ ਕੇਰਾ, ਗਾਵੋ ਸੱਚੀ ਬਾਣੀ ਕਹਿ।

ਤੂੰ ਸਦਾ ਸਤ ਸੰਭਾਲੇ, ਇਹ ਇੱਕ ਟੰਬ ਤੁੰਜੇ ਦੇਹ ਦਾ ਚੱਲਾ ਨਾਹੀਂ, ਤੇਰਾ ਨਾਲੇ ਸਾ ਤੇਰਾ ਚੱਲਾ ਨਾਹੀਂ, ਅਤੇ ਸੰਨਾਲ ਕਿਉਂਚ ਤਲਾਈਆ, ਐਸਾ ਕੰਮ ਲੈ ਨਾ ਕੀਚਾ ਜਦ ਅੰਤ ਪਛੋਂ ਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸਤ ਸੰਭਾਲੇ।

ਸੂਰ ਨਾਰ ਮੁੰਜਨੀ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਸੱਚਾ ਮਨ ਵਸਾਇਆ

ਖਰੇ ਹਾਂ ਤਿੱਖੀ ਵੱਲ ਹੁਣ ਕੀਏ ਤਾਂ ਮਾਰਗ ਜਾਣਾ ਗੁਰਪ੍ਰਸਾਦੀ ਜਨਿਆਤ ਜਿਆਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾ ਹਿਤ ਵਿਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਬ ਤੂੰ ਚਲਾ ਹਿਤ ਵਾ ਚੱਲਾ ਜਿੰਨਾ ਮਾਰਗ ਬਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਸੰਭਾਲੇ।

ਪਿਆ ਕਰਮੀ ਸਹਿਨਾ ਉਪਜਾ ਮਨ ਸਹਿਜੀ ਸਹਸਾ ਨਾ ਜਾਏ ਨਾ ਜਾਏ ਸਹਸਾ ਕਦਾ ਸੰਜਮ ਰਹਿ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕੇ ਸੰਜਮ ਤੋਤਾ ਜਾਏ ਮਾਨ ਧੂ ਸ਼ਬਦ ਲਾਗੂ ਰਸੂ ਰੋਚ ਦਲਾਏ

ਨਿਰਮਲਾ, ਬਾਹਰੋਂ ਤਾਂ ਨਿਰਮਲ ਜੀਆਂ ਨਿਰਮਲਾ, ਸਰਗੁਰ ਤੇ ਕਰਨੀ ਕਮਾਣੀ, ਕੂੜ ਕੀਸੈ ਪੰਚਾ ਨਾਹੀ, ਮਨਸਾ ਸਾ ਸਮਾਣੀ, ਜਨਮ ਰਾਜ ਦਿਨ ਕੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜੈ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸੇਖਾ ਕੋਈ ਜਿਉਂ ਰਹਿ ਗੁਰ ਨਾਲੇ।

ਸ਼ਰਨ ਆਵੈ ਸਰਗੁਰ ਮੁਕਤਨ ਪਾਈ, ਫਿਰ ਮੁਕਤ ਪਾਈ ਲਾ ਚਰਨੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾ ਦੇਖੋ ਮਨ ਸਰਗੁਰ ਮੁਕਤਨ ਪਾਏ, ਆਪ ਹੋ ਸਿੱਖ ਸਰਗੁਰੂ ਕੇ ਪਿਆਰੇ ਹੋ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ, ਸਰਬਾਣੀ ਜਨਕਾ ਦੰਦਰ ਕਰਮ ਹੋ ਵਹਿ ਦਾ ਤਨਾ ਸਮਾਣੀ।

ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਰਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਖਾਣੀ, ਹਾਰ ਹਾਰ ਨਿਤ ਕਰ ਹੈ ਰਸਨਾ ਕਹਿਆ ਕਿਛੂ ਨਾ ਜਾਣੀ, ਚਿੱਤ ਜੰਗਾ ਹਰਣਾ ਮਾਇਆ ਬੁੱਧਨ ਪੈਰ ਬਾਣੀ, ਕਹਿ ਰੰਗ ਸਰਗੁਰ ਵਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਚਿਤ ਜੜਾ, ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਉ, ਸ਼ਬਦ ਸੇਤੀ ਮਨ ਮਰਿਆ ਸੱਚਾ ਲਾਇਆ ਪਾਉ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ, ਕਹਿ ਰੰਗ

ਸਾਹਿਬ ਬਜਾਏ ਧੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੇ ਕਾ ਸੁਣ ਮਿਲਾਏ ਕਹਿ ਰੰਗ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋ ਤੱਤਾ ਸਾਰਣ ਜਾਣੀ ਦੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਮਿਆਲੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੁਲਾਏ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰਪਾਏ

ਦਾਤਾ ਜੇ ਅਗਨ ਮੈਂ ਆਹਾਰ ਉਹ ਚਾਵੈ ਉਸ ਨੂੰ ਕਿਉਂ ਪੁਜੈ ਨ ਸਕੀ ਜਿਸ ਨੂੰ ਆਪਣੀ ਨਿਵਲਾਵੈ ਆਪਣੀ ਲਿਵਿਆ ਪੇਲਾਏ ਗੁਰਮਾ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੁਖ ਮਨੋ ਵਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਕੇਂਦਰ ਚਾਇਆ ਜਾਂ ਤਸ ਬਾਣਾ ਤਾਂ ਜੰਮਿਆ ਪ੍ਰਭਾ ਮੱਲਾ ਪਾਇਆ ਲਿਵ ਛੁਟਕੀ ਨਗੀ ਤਿਸ਼ਨਾ ਮਾਇਆ ਮਰ ਵਰਤਾਇਆ ਏ ਮਾਇਆ ਜੇ ਤਿਹਾਰ ਵਿਸਰੈ ਮੋਹ ਜੀ ਪਦ ਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਨਿਵਲਾਗੀ ਦਿਨ ਵਿੱਚੇ ਮਾਇਆ ਪਾਇਆ ਹਰੇ ਆਪ ਅਮੁੱਲਕ ਹੈ ਬੋਲਣਾ ਪਾਇਆ ਜਾਏ ਬੋਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਆਸਾ ਸਤਿਗੁਰੂ ਜੀ ਮਿਲਾ ਤੈਨੂੰ ਸਿਰ ਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀ ਆਓ ਤਿਸ ਮੰਦਰੈ ਹਰ ਵਸੀਮ ਆਏ ਹਰੇ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ

ਹਰ ਸਭਾਏ ਪੱਲਾ ਪੀਆ ਹਰ ਰਸ ਮੌਣ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਸਕਰਮੀ ਪਾਈਆ ਸਾਤ ਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨ ਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਮੈ ਆਇਆ ਹਰ ਜੋਤ ਰੱਖੀ ਤੁਰ ਵਿੱਚ

ਨਦਰੀ ਆਇਆ ਕਹਿ ਨਾਨੂੰ ਸ੍ਰਿਸ਼ਟ ਕਾ ਮੂੰਹ ਨਰਚਿਆ ਜੂ ਤਰਾ ਕੀ ਤਾਨੂੰ ਜਿਵੇਂ ਆਇਆ ਮਨ ਚਾਉ ਭਇਆ ਪ੍ਰਭਿਆ ਗੁਣ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਿਹ ਮੰਦਰ ਬਣਿਆ ਹਰ ਗਾਉ ਮੰਗਾ ਨੇ ਸਖੀਆ ਸੋ ਦੂ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ

ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਨਿਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਮਸਿਆ ਪੂਰ ਮਨਖਿਆ ਪਾਇਆ ਕਹਿ ਨਾਨਕ ਏ ਸਰੀਰ ਪਰਵਾਨ ਹੁਆ ਜਿਨ ਸਤਿਗੁਰ ਸਿਮਟਿ ਲਾਇਆ ਏ ਨੇਤਰ ਹੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਮੇਰੇ ਵਰਨਾ ਦੇਖੋ ਕੋਈ

ਸੁੰਦਰੀ ਆਇਆ। ਗੁਰਪ੍ਰਸਾਦੀ ਬੁੱਧੀ ਆ ਜਾ ਵੇਖਾ ਹਰੇ ਕਹਿ ਹਰਬਨੇ ਵਰਣਾ ਕੂਈ ਕਹਿ ਨਾਨਕੇ ਤਰਿਆਂ ਦੱਸੇ ਸਤ ਗੁਰ ਮਿਲਿਆ ਦੇਵਾ ਦ੍ਰਿਸ਼ਟ ਹੋਈ ਏ ਸ਼ਰਮ ਨੂੰ ਮੇਰੇ ਹੋ ਸਾਚਾ ਸੁਣੈ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ।

ਸਾਚਾ ਸੁਹੇਲਾ ਸਾਚਾ ਕਰ ਗਾਵਹੁ ਗਾਵਹੁ ਤਾਂ ਸੁਹੇਲਾ ਘਰ ਸਾਚਾ ਜਿੱਥਾ ਸਦਾ ਸੱਚ ਤੇ ਆਵਹੇ ਸਚੋ ਤੇ ਆਵੈ ਜਾਂ ਗੁਰਭਾਵੈ ਗੁਰਮਾਂ ਜਨਾ ਬੁਝਾਵਹੇ ਇਹੋ ਸੱਸ ਬਨਾ ਕਾ ਖਸਮ ਹੈ ਜੇ ਬਖਸ਼ੇ ਸੂਜਨ ਪਾਵਹੇ ਕਹਿ ਨਾਨਕ ਸੱਚ ਸੁਹੇਲਾ।

Vai.

ਗੁਰੂ ਪਿਆਰਿਓ, ਆਪਾਂ ਇੱਕ ਨੁਕਤਾ ਆਪਣੇ ਮਨ ਦੇ ਵਿੱਚ ਵਸਾਉਣਾ ਹੈ। ਅਸੀਂ ਸਾਡੀ ਆਮ ਹੀ ਬੋਲੀ ਦੇ ਵਿੱਚ ਹੈ, ਜਦੋਂ ਕਿਸੇ ਨੂੰ ਕੋਈ ਸਰੀਰਕ ਕਸ਼ਟ ਆਉਂਦਾ ਹੈ ਤਾਂ ਅਸੀਂ ਇੱਕਦਮ ਉਸਨੂੰ ਪੁੱਛ ਲੈਂਦੇ ਹਾਂ ਕਿ ਤੂੰ ਡਾਕਟਰ ਦੇਖਿਆ। ਸੋ ਡਾਕਟਰ ਨੂੰ ਦੇਖਣ ਤੋਂ ਭਾਵ ਹੁੰਦਾ ਵੀ ਤੂੰ ਡਾਕਟਰ ਦੇ ਕੋਲੋਂ ਕੋਈ ਦਵਾਈ ਲਈ ਜਾਂ ਉਹਦੀਆਂ ਗੱਲਾਂ ਉੱਤੇ ਅਸਰ ਕੀਤਾ। ਬਿਲਕੁਲ ਇਸੇ ਤਰ੍ਹਾਂ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਾਣੀ ਦਾ ਪ੍ਰਚਾਰ ਕੀਤਾ, ਉਹਨਾਂ ਨੇ ਜੋ ਸਾਨੂੰ ਅੰਮ੍ਰਿਤ ਜਲ ਛਕਾਇਆ ਉਹ ਨਾਮ ਹੈ, ਉਹ ਬਾਣੀ ਹੈ। ਆਓ ਆਪਾਂ ਇਸ ਕਿਣਕੇ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ, ਕਿਉਂਕਿ ਜਿਹੜੀ ਦਵਾਈ ਹੁੰਦੀ ਹੈ ਉਹ ਕੰਡੈਂਸਡ ਹੁੰਦੀ ਹੈ ਅਤੇ ਉਹ ਥੋੜ੍ਹੀ ਦਵਾਈ ਲੈ ਕੇ ਹੀ ਅਸਰ ਹੋ ਜਾਂਦਾ। ਕਿਣਕਾ ਏਕ ਜਿਸ ਜੀਵ ਸਾਹਿਬ ਹੈ, ਵਾਹਿਗੁਰੂ ਵਾਹਿਗੁਰੂ। ਬਹੁਤ ਬਹੁਤ ਵੱਡੀ ਬਰਕਤ ਹੈ ਇਸ ਬਾਣੀ ਦੇ ਵਿੱਚ, ਇਸ ਨਾਮ ਦੇ ਵਿੱਚ। ਤਾਂ ਫਿਰ ਦੇਖ ਲਓ, ਇਸ ਦਾ ਕੋਈ ਵਿਖਿਆਨ ਨਹੀਂ ਕਰ ਸਕਦਾ ਵੀ ਇਹ ਕਿੱਡੀ ਵੱਡੀ ਕਿਰਪਾ ਕਰ ਦਿੰਦੀ ਹੈ। ਆਓ ਆਪਾਂ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਯਾਦ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਪ੍ਰਚਾਰਿਆ ਹੈ ਅਤੇ ਇਸ ਤਰ੍ਹਾਂ ਤੁਸੀਂ ਸਾਰੀ ਸੰਗਤ ਨੂੰ ਸਵਾਰਿਆ ਹੈ, ਉਸੇ ਤਰ੍ਹਾਂ ਸਾਡੇ 'ਤੇ ਵੀ ਮਿਹਰ ਹੋਵੇ ਅਤੇ ਸਾਡੇ ਵੀ ਦੁੱਖ ਦੂਰ ਹੋਣ, ਅਸੀਂ ਵੀ ਨਾਮ ਨਾਲ ਜੁੜੀਏ, ਸਾਡੇ ਅੰਦਰ ਵੀ ਕਿਣਕਾ ਜਾਵੇ। ਵਾਹ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰ ਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਿਆ ਬਤਾਈ ਸਭ ਤਾਈ ਹੋਏ ਸਹਾਇ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਵਾਹਿਗੁਰੂ ਸਿਮਰਨ ਜਾਪ ਹੋਏ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਮਲ ਕੇ ਆਪ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗਾਇਨ ਕੀਤੇ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ

ਨਾਮ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸਪਾਕ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ, ਸਰਬੱਤ ਦੀਆਂ

ਕਰਨੀਆ ਪਰਿਵਾਰ ਵਿਖੇ ਸੁਖ ਸ਼ਾਂਤੀ ਪ੍ਰਦਾਨ ਕਰਨੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਸਰਦਾਰ ਹਰ ਕਮਲ ਸਿੰਘ ਸਹੋਤਾ ਬੀਬੀ ਮਨਿੰਦਰ ਕੌਰ ਸਹੋਤਾ ਬੱਚਿਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ

ਨਾਨਕ ਤੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਗੁਰੂ ਗਰੀਬੀ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦੀਵਾਨ ਦੀ ਹਾਜ਼ਰੀ ਭਰਨੀ ਕੀਤੀ। ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸ਼ਰਵਣ ਕੀਤਾ ਹੈ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ। ਤਿਲੰਗ ਰਾਗ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਦੂਜੇ ਘਰ ਵਿੱਚ ਗਾਉਣ ਦਾ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 723 ਉੱਤੇ ਇਹ ਬੋਲ ਦਰਜ ਨੇ। ਤੇਰੇ ਤੋਂ ਬਿਨਾਂ ਕੋਈ ਦੂਸਰਾ ਹੈ ਨਹੀਂ, ਜੋ ਬਲ ਵਾਲਾ ਹੋਵੇ, ਜੋ ਸ਼ਕਤੀ ਵਾਲਾ ਹੋਵੇ, ਜਿਸ ਵਿੱਚ ਅਥਾਹ ਤਾਕਤ ਹੋਵੇ। ਕਿਉਂ ਪਾਤਸ਼ਾਹ ਕਹਿੰਦੇ ਉਹ ਕੁਝ ਹੁੰਦਾ ਜੋ ਤੂੰ ਕਰਦਾ ਹੈ, ਤੂੰ ਕਰਤਾਰ ਕਰੇ ਸੋ ਹੋਏ। ਕਿਉਂਕਿ ਇਸ ਸੰਸਾਰ ਦੇ ਵਿੱਚ ਉਹ ਕੁਝ ਹੀ ਹੁੰਦਾ ਜੋ ਤੈਨੂੰ ਚੰਗਾ ਲੱਗਦਾ, ਜੋ ਤੂੰ ਕਰਨਾ ਹੁੰਦਾ। ਬੜਾ ਕੀਮਤੀ ਬੋਲ ਹੈ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਅੰਦਰ। ਉਹ ਕਹਿੰਦੇ ਨੇ ਕਬੀਰ ਮੇਰਾ ਚਿਤਵਿਆ ਨਾ ਕਰੇ, ਜੋ ਮੈਂ ਚਿਤਵਦਾ ਹਾਂ ਨਾ, ਮੈਂ ਸੋਚਦਾ ਹਾਂ, ਜੋ ਮੈਂ ਚਾਹੁੰਦਾ ਹਾਂ, ਰੱਬ ਜੀ ਉਹ ਨਹੀਂ ਕਰਦੇ। ਕਿਆ ਮੇਰਾ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ। 15 ਭਗਤਾਂ ਦੇ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦਾ ਇਹ ਬੋਲ ਹੈ। ਕਬੀਰ ਕਹਿੰਦੇ ਜੋ ਮੈਂ ਲੋਚਦਾ ਹਾਂ ਉਹ ਥੋੜ੍ਹੀ ਹੁੰਦਾ, ਜੋ ਮੈਂ ਚਾਹੁੰਦਾ ਹਾਂ ਉਵੇਂ ਥੋੜ੍ਹੀ ਸੰਸਾਰ ਵਿੱਚ ਵਾਪਰਦਾ ਹੈ। ਇਹ ਗੱਲ ਤਾਂ ਸੱਚੀ ਹੈ ਕਿ ਜੋ ਅਸੀਂ ਚਾਹੁੰਦੇ ਹਾਂ ਉਵੇਂ ਬਿਲਕੁਲ ਵੀ ਨਹੀਂ ਹੁੰਦਾ। ਜਿੱਥੋਂ ਸਾਡੀ ਜ਼ਿੰਦਗੀ ਦਾ ਮੂਲ ਪਾਠ ਸ਼ੁਰੂ ਹੁੰਦਾ, ਸਭ ਤੋਂ ਪਹਿਲਾ ਪਾਠ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਇੱਕ ਤਾਂ ਸਾਡੇ ਕਿਸੇ ਖਸਮ ਮਾਲਕ ਦਾ ਹੁਕਮ ਹੁੰਦਾ ਨਾ ਵੀ ਤੂੰ 9 ਵਜੇ ਉੱਠਣਾ ਹੈ, 9 ਵਜੇ ਡਿਊਟੀ 'ਤੇ ਜਾਣਾ ਆ, ਉਹ ਹੁਕਮ ਮੰਨਣਾ ਕੋਈ ਔਖੀ ਖੇਡ ਨਹੀਂ ਹੈ, ਉਹ ਆਪਾਂ ਸਾਰੇ ਹੀ ਮੰਨ ਲੈਂਦੇ ਹਾਂ। ਦੁਨਿਆਵੀ ਪੱਖ ਤੋਂ ਹੁਕਮ ਮੰਨਣਾ ਕੋਈ ਔਖਾ ਨਹੀਂ ਹੈ। ਸਭ ਤੋਂ ਔਖੀ ਖੇਡ ਹੈ ਮਨ ਕਰਕੇ ਗੁਰੂ ਦੇ ਹੁਕਮ ਨੂੰ ਮੰਨ ਲੈਣਾ। ਇਹ ਇੱਕ ਡੂੰਘੇ ਭੇਦ ਦੀ ਗਾਥਾ ਹੈ। ਕੀ ਆਖਦੇ ਨੇ, ਜੇਕਰ ਕੋਈ ਇਸ ਹੁਕਮ ਨੂੰ ਬੁੱਝ ਲਵੇ, ਮਨ ਤਾਂ ਆਪਾਂ ਸਾਰੇ ਲੈਂਦੇ ਹਾਂ, ਆਪਣੀ ਡਿਊਟੀ ਦੇ ਬੜੇ ਪਾਬੰਦਾਂ ਨਿਯਮ ਵਿੱਚ ਰਹਿ ਕੇ ਡਿਊਟੀ ਕਰਦੇ ਹਾਂ, ਕਦੇ ਕੁਤਾਹੀ ਨਹੀਂ ਕਰਦੇ। ਇੱਕ ਐਸਾ ਹੁਕਮ ਹੈ ਜਿਸ ਨੂੰ ਬੁੱਝਣ ਦੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤੀ ਹੈ। ਪਾਤਸ਼ਾਹ ਕਹਿੰਦੇ ਇਹ ਉਹ ਬੁਝਾਰਤ ਹੈ ਜਦੋਂ ਬੰਦੇ ਦੀ ਅੰਦਰੋਂ ਮੌਤ ਹੋ ਜਾਂਦੀ ਹੈ, ਇਹ ਆਪਣਾ ਆਪ ਗਵਾ ਬੈਠਦਾ ਹੈ, ਇਹਨੂੰ ਨਹੀਂ ਪਤਾ ਲੱਗਦਾ ਹੁਣ ਮੈਂ ਕੀ ਹਾਂ। ਇਹ ਉਹ ਹੁਕਮ ਹੈ। ਇੱਕ ਤਾਂ ਉਹ ਹੁਕਮ ਹੈ ਨਾ ਕਿ ਮੈਂ ਉੱਠਦਾ ਹਾਂ, ਮੈਂ ਆਹ ਕੰਮ ਕਰਦਾ ਹਾਂ, ਉੱਥੇ ਮੈਂ ਬਰਾਬਰ ਹੈ, ਭਾਵੇਂ ਹੁਕਮ ਮੰਨ ਰਹੇ ਹਾਂ, ਮੈਂ ਨਾਲ ਖੜੀ ਹੈ, ਮੈਂ ਆਪਣੀ ਡਿਊਟੀ ਦਾ ਬੜਾ ਪਾਬੰਦ ਹਾਂ, ਮੈਂ ਆਪਣੇ ਕੰਮ ਵਿੱਚ ਕਦੇ ਕੁਤਾਹੀ ਨਹੀਂ ਕਰਦਾ, ਮੈਂ ਕਦੇ ਹੁਕਮ ਨੂੰ ਅਦੋਲੀ ਨਹੀਂ ਕਰਦਾ, ਹੁਕਮ ਮੰਨਿਆ ਜਾ ਰਿਹਾ, ਨਾਲ ਮੈਂ ਵੀ ਬਰਾਬਰ ਖਲੋਤੀ ਹੋਈ ਹੈ।
ਗੁਰੂ ਨਾਨਕ ਦੇਵ ਕਹਿੰਦੇ ਜਿੱਥੇ ਕੇਵਲ ਹੁਕਮ ਹੋਵੇ, ਜਿੱਥੇ ਮੈਂ ਬਿਲਕੁਲ ਮੁੱਕ ਜਾਏ, ਜਿੱਥੇ ਮੈਂ ਖਤਮ ਹੋ ਜਾਏ, ਕਬੀਰਾ ਤੂੰ ਕਬੀਰ ਤੂੰ ਤੇਰੋ ਨਾਉ ਕਬੀਰ, ਕੇਵਲ ਤੇ ਕੇਵਲ ਤੇਰਾ ਨਾਮ ਹੀ ਬਾਕੀ ਬਚ ਜਾਂਦਾ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਹੁਕਮਨਾਮੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੁਝ ਐਸੀ ਕਿਰਪਾ ਕੀਤੀ ਹੈ, ਤੁਧ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ, ਤੂੰ ਹੈ ਕਰਤਾਰ, ਕਰਤਾ ਕਹਿੰਦੇ ਨੇ, ਕਰਤੇ ਤੋਂ ਹੀ ਕਰਤਾਰ ਬਣੇ। ਬੜੀ ਰੌਚਕ ਕਥਾ ਹੈ, ਅਜਿੱਤੇ ਰੰਧਾਵੇ ਨੇ ਆਖਿਆ ਸੀ ਪਾਤਸ਼ਾਹ ਜੀ ਨਗਰ ਵਸਾਇਆ ਹੈ ਰਾਵੀ ਦੇ ਕੰਢੇ 'ਤੇ, ਨਾਨਕਪੁਰਾ ਰੱਖ ਦਈਏ ਇਹਦਾ ਨਾਮ, ਨਾਨਕ ਤੋਂ ਨਗਰ ਰੱਖ ਦਈਏ ਇਹਦਾ ਨਾਮ। ਇਨਕਾਰ ਕੀਤਾ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਨੇ ਲਿਖੀ ਹੈ ਇਹ ਕਥਾ। ਪਾਤਸ਼ਾਹ ਨੇ ਅਜਿੱਤਾ ਰੰਧਾਵਾ ਨੂੰ ਆਖਿਆ ਸੀ, ਕਹਿਣ ਲੱਗੇ ਭਾਈ ਮੈਂ ਕਰਤਾਰ ਦਾ ਭੇਜਿਆ ਹੋਇਆ ਹਾਂ, ਮੈਂ ਕਰਤਾਰ ਦੀ ਰਜ਼ਾ ਵਿੱਚ ਆਇਆ ਹਾਂ, ਇਹ ਅਸਥਾਨ ਕਰਤਾਰ ਦੀ ਨਜ਼ਰ ਦੇ ਨਾਲ ਵਸੇਗਾ, ਇਹਦਾ ਨਾਮ ਕਰਤਾਰਪੁਰ ਰੱਖਿਆ ਗਿਆ ਸੀ, ਕਰਤੇ ਤੋਂ ਕਰਤਾਰ ਤੋਂ। ਤੂੰ ਕਰਤਾ ਹੈ, ਕਰਤਾਰ ਹੈ, ਉਹੀ ਕੁਝ ਜਗਤ ਵਿੱਚ ਹੁੰਦਾ ਜੋ ਤੂੰ ਚਾਹੁੰਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ। ਹੁਕਮ ਇੱਕ ਬੜਾ ਵੱਡਾ ਵਿਸ਼ਾ ਹੈ ਸਿੱਖ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ, ਤੇਰਾ ਜ਼ੋਰ ਤੇਰੀ ਮਨ ਟੇਕ। ਜ਼ੋਰ ਦਾ ਭਾਵ ਕੀ ਹੈ? ਤਾਕਤ। ਉਂਝ ਆਪਾਂ ਇਹ ਬੋਲ ਜਦੋਂ ਪੜ੍ਹਦੇ ਹਾਂ ਨਾ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਸ ਦੇ ਹੱਥ ਵਿੱਚ ਸਾਰਾ ਹੀ ਜ਼ੋਰ ਹੈ ਉਹੀ ਕਰ ਕਰਕੇ ਵੇਖਦਾ ਹੈ। ਨਾਨਕ ਉੱਤਮ ਨੀਚ ਨਾ ਕੋਈ। ਜੇ ਅਸੀਂ ਚਾਹੀਏ ਕਿ ਅਸੀਂ ਉੱਤਮ ਹੀ ਰਹਿਣਾ, ਨੀਚ ਕਦੇ ਬਣਨਾ ਹੀ ਨਹੀਂ, ਪਰ ਬਹੁਤ ਸਾਰਾ ਐਸਾ ਇਤਿਹਾਸ ਵੀ ਹੈ, ਬਹੁਤ ਸਾਰੀ ਐਸੀ ਜ਼ਿੰਦਗੀ ਵੀ ਹੈ, ਬੰਦੇ ਦੀ ਨਿੰਦਾ ਵੀ ਹੁੰਦੀ ਹੈ, ਇਹ ਨੀਚ ਵੀ ਬਣ ਜਾਂਦਾ। ਇਹ ਤਾਂ ਉਹਦਾ ਹੁਕਮ ਹੈ। ਗੁਰੂ ਅਰਜਨ ਦੇਵ ਕਹਿੰਦੇ ਤੇਰੀ ਸਾਡੇ ਮਨ ਨੂੰ ਟੇਕ ਹੈ, ਟੇਕ ਸਹਾਰੇ ਦਾ ਨਾਮ ਹੁੰਦਾ ਹੈ, ਟੇਕ ਆਸਰੇ ਨੂੰ ਕਹਿੰਦੇ ਨੇ। ਜ਼ੋਰ ਤੇਰਾ ਚੱਲਦਾ ਹੈ ਅਤੇ ਤੇਰਾ ਜ਼ੋਰ ਸਾਡੀ ਜ਼ਿੰਦਗੀ ਦਾ ਸਹਾਰਾ ਹੈ, ਸਾਡੇ ਮਨ ਦੀ ਟੇਕ ਹੈ। ਸਦਾ ਸਦਾ ਜਪ ਨਾਨਕ ਏਕ ਹਰ ਵੇਲੇ। ਐ ਨਾਨਕ, ਤੂੰ ਹਮੇਸ਼ਾ ਹੀ ਇੱਕ ਪਰਮਾਤਮਾ ਨੂੰ ਜਪਦਾ ਰਹਿ, ਉਹਦਾ ਆਰਾਧਨ ਕਰਦਾ ਰਹਿ, ਉਹਦੇ ਗੁਣਾਂ ਦਾ ਗਾਇਨ ਕਰਦਾ ਰਹੋ। ਗੁਣ ਕਿਸ ਦੇ ਗਾਉਣੇ ਨੇ? ਪਾਤਸ਼ਾਹ ਕਹਿੰਦੇ ਨੇ ਸਭ ਉੱਪਰ ਜੋ ਸਾਰਿਆਂ ਤੋਂ ਉੱਤੇ, ਜਿਵੇਂ ਮਾਲਾ ਦੇ ਮਣਕਿਆਂ ਵਿੱਚੋਂ ਇੱਕ ਵੱਡਾ ਮਣਕਾ ਹੁੰਦਾ ਹੈ ਨਾ, ਮੁੱਖ ਮਣਕਾ, ਸ਼੍ਰੋਮਣੀ ਮਣਕਾ, ਉਹਦੀ ਗੱਲ ਹੈ, ਉਸ ਤਰ੍ਹਾਂ ਦੀ ਗੱਲ ਹੈ ਜੋ ਸਾਰਿਆਂ ਦੇ ਸਿਰ ਉੱਤੇ ਹੁੰਦਾ ਹੈ। ਸਭ ਉੱਪਰ ਪਾਰ ਬ੍ਰਹਮ ਦਾਤਾਰ, ਉਹ ਪਰਮਾਤਮਾ ਜੋ ਦਾਤਾਂ ਦੇਣ ਵਾਲਾ ਹੈ। ਕੇਵਲ ਸਾਰਿਆਂ ਦਾ ਖਸਮ ਬਣਨਾ ਹੀ ਸੀਮਤ ਨਹੀਂ, ਫਿਰ ਉਹਨਾਂ ਦੀ ਸੰਭਾਲ ਵੀ ਕਰਨੀ ਹੈ, ਉਹਨਾਂ ਨੂੰ ਰਿਜ਼ਕ ਵੀ ਦੇਣਾ ਹੈ, ਉਹਨਾਂ ਦੀ ਪ੍ਰਤਿਪਾਲਣਾ ਵੀ ਕਰਨੀ ਹੈ। ਕੇਵਲ ਪਿਤਾ ਹੋਣਾ ਪਿਤਾ ਨਹੀਂ ਅਖਵਾਉਂਦਾ, ਉਹਦੇ ਕੁਝ ਫਰਜ਼ ਵੀ ਹਨ। ਉਹ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਸਾਂਭਦਾ ਹੈ, ਸੰਭਾਲਦਾ ਹੈ। ਜੈਸੇ ਗਗਨ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ, ਬਾਣੀ ਦਾ ਬੋਲ ਹੈ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਉਹ ਕੂੰਜ ਚੇਤੇ ਕਰਦੀ ਹੈ ਨਾ ਪਰਮਾਤਮਾ ਨੂੰ, ਤੂੰ ਕਦੇ ਉਸ ਨੂੰ ਭੁਲਾ ਨਾ, ਬਿਲਕੁਲ ਉਵੇਂ ਹੀ ਚੇਤੇ ਰੱਖ, ਕਿਉਂਕਿ ਉਹ ਤੇਰੀ ਸੰਭਾਲ ਕਰ ਰਹੇ ਹੈ, ਉਹ ਤੇਰੀ ਟੇਕ ਹੈ, ਉਹ ਤੇਰਾ ਆਸਰਾ ਹੈ, ਉਹ ਰਾਖੇ
ਚੀਤ ਪਿੱਛੇ ਪਛੇ ਵਿੱਚ ਵਛਰੇ ਨਿਤ ਹਿਰਦੇ ਸਾਰ ਸੰਭਾਲੀ। ਉਹ ਹਿਰਦੇ ਵਿੱਚ ਆਪਣੇ ਬੱਚਿਆਂ ਨੂੰ ਚੇਤੇ ਰੱਖਦੀ ਹੈ, ਭਾਵੇਂ ਉਡਾਰੀ ਮਾਰ ਕੇ ਸੈਂਕੜੇ ਕੂਹਾਂ ਦੀ ਦੂਰੀ 'ਤੇ ਚਲੀ ਜਾਏ। ਕੂੰਜ ਆਂਡੇ ਪਿੱਛੇ ਰਹਿ ਜਾਂਦੇ ਨੇ। ਇਹ ਬਾਣੀ ਦੇ ਅੰਦਰ ਉਦਾਹਰਨਾਂ ਦਿੱਤੀਆਂ ਨੇ, ਇਸ ਕਰਕੇ ਜਿਹੜੀ ਬਾਣੀ ਆਪਾਂ ਵਾਰ ਵਾਰ ਪੜ੍ਹਾਂਗੇ ਸੁਣਾਂਗੇ, ਇਹ ਉਦਾਹਰਨਾਂ ਵੀ ਸਾਨੂੰ ਵਾਰ ਵਾਰ ਪੜ੍ਹਨ ਸੁਣਨ ਵਾਸਤੇ ਮਿਲਣਗੀਆਂ। ਉਹਦਾ ਚਿੱਤ ਹੈ ਆਪਣੇ ਆਂਡਿਆਂ ਦੇ ਵਿੱਚ, ਬੱਚਿਆਂ ਦੇ ਵਿੱਚ, ਬਸ ਇਵੇਂ ਉਹਨਾਂ ਦੀ ਸੰਭਾਲ ਹੋ ਜਾਂਦੀ ਹੈ। ਪਰਮਾਤਮਾ ਨੇ ਸਾਨੂੰ ਜੀਵਾਂ ਨੂੰ ਪੈਦਾ ਕੀਤਾ, ਸਾਡੇ ਸਿਰ ਉੱਤੇ ਖਸਮ ਹੈ ਅਤੇ ਦਾਤਾਂ ਦੇਣ ਵਾਲਾ ਉਹ ਦਾਤਾਰ ਵੀ ਹੈ। ਤੇਰੀ ਟੇਕ ਤੇਰਾ ਆਧਾਰ, ਆਧਾਰ ਮੂਲ ਨੂੰ ਕਹਿੰਦੇ ਨੇ, ਧੁਰੇ ਨੂੰ ਕਹਿੰਦੇ ਨੇ, ਮੁੱਢ ਨੂੰ ਕਹਿੰਦੇ ਨੇ, ਜਿਸ ਦੇ ਆਲੇ ਦੁਆਲੇ ਹੀ ਸਾਰਾ ਕੁਝ ਹੁੰਦਾ। ਮੂਲ ਧੁਰਾ ਆਧਾਰ ਹੈ ਤੂੰ, ਜਿਵੇਂ ਕਿਸੇ ਮਕਾਨ ਦੀ ਬੁਨਿਆਦ ਹੁੰਦੀ ਹੈ, ਨੀਂਹ ਹੁੰਦੀ ਹੈ, ਤੂੰ ਸਾਡੀ ਜ਼ਿੰਦਗੀ ਦਾ ਆਧਾਰ ਹੈ। ਸਾਨੂੰ ਤੇਰੀ ਹੀ ਟੇਕ ਹੈ, ਰਹਾਓ ਹੈ ਤੂੰ, ਹੈ ਤੂੰ ਹੋਵਨਹਾਰ। ਇਵੇਂ ਵਿਸ਼ਰਾਮ ਲਾ ਕੇ ਅਲੱਗ ਅਲੱਗ ਪੜ੍ਹਾਂਗੇ ਅਤੇ ਅਰਥ ਆਪੇ ਹੀ ਬਣ ਜਾਣਗੇ, ਅਰਥ ਕਰਨ ਦੀ ਲੋੜ ਹੀ ਨਹੀਂ ਪਏਗੀ। ਹੈ ਹੁਣ ਮੌਜੂਦਾ ਸਮੇਂ ਵਿੱਚ ਵੀ ਤੂੰ ਹੈ, ਤੂੰ ਹੋਵਨਹਾਰ, ਅੱਗੇ ਵੀ ਤੂੰ ਹੀ ਹੋਏਗਾ, ਹੁਣ ਵੀ ਹੈ ਅਤੇ ਗਾਂਹ ਵੀ ਤੂੰ ਹੋਏਗਾ। ਆਗਮ ਆਗਾਧ ਊਚ ਅਪਾਰ, ਆਗਮ ਦਾ ਭਾਵ ਹੈ ਸਾਡੇ ਗਿਆਨ ਇੰਦਰੀਆਂ ਦੀ ਪਕੜ ਤੋਂ ਪਰਾਂ, ਸਾਡੀ ਪਹੁੰਚ ਤੋਂ ਦੂਰ, ਉਹਨੂੰ ਕਹਿੰਦੇ ਨੇ ਆਗਮ। ਜਿੱਥੋਂ ਤੱਕ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਤੂੰ ਉਸ ਤੋਂ ਵੀ ਪਰਾਂ ਹੈ। ਜਿੱਥੋਂ ਤੱਕ ਸਾਡੇ ਕੰਨ ਨਹੀਂ ਸੁਣ ਸਕਦੇ, ਤੂੰ ਉਸ ਤੋਂ ਵੀ ਅੱਗੇ ਹੈ। ਜਿੱਥੋਂ ਤੱਕ ਸਾਡੀ ਰਸਨਾ ਬਿਆਨ ਨਹੀਂ ਕਰ ਸਕਦੀ, ਤੂੰ ਉਸ ਤੋਂ ਵੀ ਅੱਗੇ ਹੈ। ਜਿੱਥੋਂ ਤੱਕ ਅਸੀਂ ਸੋਚ ਵੀ ਨਹੀਂ ਸਕਦੇ, ਅੰਦਾਜ਼ਾ ਵੀ ਨਹੀਂ ਲਾ ਸਕਦੇ, ਅਨੁਮਾਨ ਵੀ ਨਹੀਂ ਲਾ ਸਕਦੇ, ਤੂੰ ਤੇ ਉਸ ਤੋਂ ਵੀ ਅੱਗੇ ਹੈ, ਉਸ ਤੋਂ ਵੀ ਅਗਾਂਹ ਹੈ, ਆਗਮ ਹੈ। ਆਗਾਧ ਜਿਸ ਦਾ ਕੋਈ ਪਾਰਾਵਾਰ ਨਾ ਹੋਏ, ਜਿਸ ਦਾ ਕੋਈ ਅੰਤ ਨਾ ਹੋਏ, ਊਚ ਜਿਹੜਾ ਸਭ ਤੋਂ ਉੱਚਾ ਹੋਵੇ, ਜੋ ਸਾਰਿਆਂ ਤੋਂ ਸ਼੍ਰੋਮਣੀ ਹੋਵੇ, ਅਪਾਰ ਜਿਸ ਦਾ ਪਾਰਾਵਾਰ ਕੋਈ ਨਹੀਂ, ਜੋ ਤੁਧ ਸੇਵੈ ਤਿੰਨ ਭਉ ਦੁੱਖ ਨਾਹੀ। ਸੇਵੈ ਦਾ ਭਾਵ ਸਿਮਰਨਾ, ਸੇਵੇ ਦਾ ਭਾਵ ਹੈ ਸੇਵਾ ਕਰਨੀ, ਸਿਮਰਨ ਕਰਨਾ, ਮਨ ਚਿੱਤ ਇਕਾਗਰ ਹੋ ਕੇ ਉਹਦਾ ਆਰਾਧਨ ਕਰਨਾ, ਸੇਵੈ ਦਾ ਭਾਵ ਸਿਮਰਨਾ ਵੀ ਹੈ ਬਾਣੀ ਦੇ ਅੰਦਰ। ਸੇਵਾ ਅਤੇ ਸੇਵੈ ਇਹ ਦੋ ਲਫ਼ਜ਼ ਆਉਂਦੇ ਨੇ। ਸੇਵਾ ਹੱਥੀਂ ਕਰਨ ਦਾ ਨਾਮ ਹੈ, ਸੇਵੈ ਦਾ ਭਾਵ ਹੁੰਦਾ ਸਿਮਰਨਾ, ਗਾਉਣਾ। ਜੇ ਅਸੀਂ ਪੰਜਾਬੀ ਨੂੰ ਗਹੁ ਨਾਲ ਪੜ੍ਹਿਆ ਹੋਵੇਗਾ, ਸਮਝਿਆ ਅਤੇ ਪਹਿਚਾਣਿਆ ਹੋਵੇਗਾ, ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਸੇਵਾ ਸੇਵੈ ਸਿਮਰਨਾ। ਤਿੰਨ ਭਉ ਦੁੱਖ ਨਾਹੀਂ, ਉਹਨਾਂ ਨੂੰ ਕੋਈ ਦੁੱਖ, ਕੋਈ ਚਿੰਤਾ, ਕੋਈ ਭਉ ਵਿਆਪਦਾ ਨਹੀਂ ਹੈ, ਡਰਦਾ ਨਹੀਂ ਹੈ। ਕਈ ਵਾਰੀ ਦੇਖਦੇ ਹਾਂ ਇਨਸਾਨ ਉਹੀ ਹੁੰਦਾ ਪਰ ਉਹ ਅੰਦਰੋਂ ਡਰਿਆ ਹੁੰਦਾ, ਭੈ ਭੀਤ ਹੁੰਦਾ, ਕੰਬਿਆ ਹੁੰਦਾ। ਕਈ ਵਾਰੀ ਉਹ ਨਿਰਭਉ ਹੁੰਦਾ, ਇਹ ਤਾਂ ਮਨ ਦੀ ਅਵਸਥਾ ਹੈ। ਕਬ ਹੂੰ ਜੀੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਮਨ ਦੀ ਅਵਸਥਾ ਹੈ, ਕਦੇ ਭੈ ਭੀਤ ਹੁੰਦਾ, ਡਰਪੋਕ ਹੁੰਦਾ, ਕੰਬਿਆ ਹੁੰਦਾ, ਚਿੰਤਾਤੁਰ ਹੁੰਦਾ, ਅਤੇ ਕਦੇ ਇਸ ਤੋਂ ਉਲਟ ਬੜਾ ਬਲਵਾਨ ਹੋ ਜਾਂਦਾ, ਬੜਾ ਦਲੇਰੀ ਦੀਆਂ ਗੱਲਾਂ ਕਰਦਾ, ਬੜਾ ਵੱਡਾ ਹੋ ਜਾਂਦਾ। ਕਦੇ ਗਹਿਰੀ ਖੱਡ ਦੀ ਚਿੰਤਾ ਵਿੱਚ ਡਿੱਗ ਪੈਂਦਾ, ਅਤੇ ਕਦੇ ਆਕਾਸ਼ ਜਿੰਨੀ ਉਸ ਉੱਡੀ ਉੱਚੀ ਉਸਾਰੀ ਉਡਾਰੀ ਲਾਉਂਦਾ, ਜਿਵੇਂ ਆਕਾਸ਼ ਉੱਚਾ ਕੋਈ ਸੀਮਾ ਨਹੀਂ। ਇਹਨਾਂ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਤੈਨੂੰ ਸੇਵਿਆ ਹੈ, ਸਿਮਰਿਆ ਹੈ, ਉਹਨਾਂ ਨੂੰ ਭਏ ਦਾ ਦੁੱਖ ਵਿਆਪਦਾ ਨਹੀਂ ਹੈ।
ਗੁਰ ਪ੍ਰਸਾਦ ਨਾਨਕ ਗੁਣ ਗਾਹੀ, ਕਿਉਂਕਿ ਗੁਰੂ ਦੇ ਪ੍ਰਸਾਦ ਦੇ ਨਾਲ ਹੇ ਨਾਨਕ ਉਹ ਪ੍ਰਭੂ ਜੀ ਗੁਣਾਂ ਦਾ ਗਾਇਨ ਕਰਦੇ ਨੇ, ਤੇਰੇ ਗੁਣ ਗਾਉਂਦੇ ਨੇ, ਉਸਤਤੀ ਕਰਦੇ ਨੇ। ਜੋ ਦਿਸੈ ਸੋ ਤੇਰਾ ਰੂਪ। ਹੁਣ ਅਵਸਥਾ ਐਸੀ ਬਣ ਗਈ, ਇਹਨਾਂ ਨੇਤਰਾਂ ਦੇ ਨਾਲ ਅਸੀਂ ਜੋ ਦੇਖਦੇ ਹਾਂ ਉਹਦੇ ਵਿੱਚ ਤੇਰਾ ਹੀ ਪਸਾਰਾ ਹੈ, ਤੇਰਾ ਹੀ ਰੂਪ ਨਜ਼ਰੀ ਪੈਂਦਾ ਹੈ। ਇਹ ਅਵਸਥਾ ਹੈ। ਇੱਕ ਅਵਸਥਾ ਐਸੀ ਹੈ ਜਦੋਂ ਮਨੁੱਖ ਨੂੰ ਸਾਰੇ ਆਪਣੇ ਹੀ ਦਿਖਾਈ ਦਿੰਦੇ ਨੇ, ਸਾਰੇ ਰੱਬ ਦਾ ਰੂਪ ਹੀ ਦਿਖਾਈ ਦਿੰਦੇ ਨੇ। ਇੱਕ ਐਸੀ ਅਵਸਥਾ ਵੀ ਹੈ ਜਦੋਂ ਕੋਈ ਦੁਸ਼ਮਣ ਜਾਪਦਾ ਹੈ, ਕੋਈ ਵੈਰੀ ਜਾਪਦਾ ਹੈ, ਕੋਈ ਬੇਗਾਨਾ ਜਾਪਦਾ ਹੈ। ਬਾਣੀ ਨੇ ਬੜੀ ਖੋਲ੍ਹ ਕੇ ਇਹਦੀ ਗਾਥਾ ਕੀਤੀ ਹੈ ਕਿ ਇੱਕ ਅਵਸਥਾ ਉਹ ਹੈ ਜਦੋਂ ਬੰਦਾ ਸੋਚਦਾ ਇਹ ਤਾਂ ਮੇਰਾ ਵਿਰੋਧੀ ਹੈ, ਇਹ ਮੇਰਾ ਜ਼ਰੂਰ ਨੁਕਸਾਨ ਕਰੇਗਾ, ਇਹਦੇ ਕੋਲੋਂ ਦੂਰੀ ਬਣਾ ਕੇ ਰਹਿਣਾ ਚਾਹੀਦਾ, ਇਹਦੇ ਕੋਲੋਂ ਬਚ ਕੇ ਰਹਿਣਾ ਚਾਹੀਦਾ। ਅਵਸਥਾ ਹੈ ਨਾ, ਦੇਖਣ ਦੀ ਦ੍ਰਿਸ਼ਟੀ ਹੈ। ਇੱਕ ਅਵਸਥਾ ਐਸੀ ਹੈ ਉਹਦੇ ਵਿੱਚ ਕੋਈ ਪਰਾਇਆ ਨਹੀਂ, ਕੋਈ ਬੇਗਾਨਾ ਨਹੀਂ, ਕੋਈ ਵਿਰੋਧੀ ਨਹੀਂ ਹੈ। ਜਬ ਤੇ ਸਾਧ ਸੰਗਤ ਮੋਹੇ ਪਾਈ, ਇਹ ਸਤ ਸੰਗਤ ਦੀ ਕਿਰਪਾ ਹੈ। ਜਦੋਂ ਗੁਰੂ ਦੀ ਸਤ ਸੰਗਤ ਪ੍ਰਾਪਤ ਹੋ ਜਾਏ, ਸਗਲ ਸੰਗ ਹਮ ਕਉ ਬਣ ਆਈ, ਸਾਰਿਆਂ ਦੇ ਨਾਲ ਹੁਣ ਬਣ ਆਉਂਦੀ ਹੈ। ਆਪਾਂ ਕਹਿੰਦੇ ਹਾਂ ਉਹਦੀ ਉਹਦੇ ਨਾਲ ਨਹੀਂ ਬਣਦੀ, ਕਿਉਂ ਨਹੀਂ ਬਣਦੀ? ਕਿਉਂਕਿ ਵਿਚਾਰ ਨਹੀਂ ਮਿਲਦੇ, ਸੋਚ ਨਹੀਂ ਮਿਲਦੀ, ਕੋਈ ਨਾ ਕੋਈ ਤਾਂ ਵਿਰੋਧੀ ਭਾਵ ਹੋਏਗਾ, ਤਾਂ ਹੀ ਮੇਲ ਨਹੀਂ ਮਿਲਦਾ। ਜਿਸ ਦਿਨ ਗੁਰੂ ਦੀ ਸੰਗਤ ਮਿਲ ਗਈ ਹੈ, ਹੁਣ ਤਾਂ ਸਮਤਲ ਦ੍ਰਿਸ਼ਟੀ ਹੋ ਗਈ ਹੈ। ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ। ਕੋਈ ਵੈਰੀ ਦੁਸ਼ਮਣ ਹੁਣ ਦਿਸਦਾ ਹੀ ਨਹੀਂ ਹੈ। ਹੁਣ ਕੀ ਕਹਿ ਰਹੇ ਨੇ ਸਤਿਗੁਰੂ? ਕਹਿੰਦੇ ਜੋ ਦਿਸ ਹੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਉਹਦੀ ਦ੍ਰਿਸ਼ਟੀ ਹੋਈ ਹੈ, ਉਹਦੇ ਰੂਪ ਦਿਸਣ ਲੱਗ ਪਏ ਨੇ, ਕਿਉਂਕਿ ਹੁਣ ਇਉਂ ਲੱਗਦਾ ਸਾਰੇ ਉਹਦੇ ਹੀ ਪੈਦਾ ਕੀਤੇ ਨੇ, ਸਾਰਿਆਂ ਦੇ ਵਿੱਚ ਉਹਦੀ ਜੋਤ ਟਿਕੀ ਹੋਈ ਹੈ। ਹਰੇਕ ਜੀਵ ਦੇ ਅੰਦਰ ਉਹਦੀ ਕਲਾ ਵਰਤ ਰਹੀ ਹੈ, ਉਹ ਗੁਣਾਂ ਦਾ ਨਿਧਾਨ ਵਸਿਆ ਹੋਇਆ ਸਾਰਿਆਂ ਦੇ ਅੰਦਰ। ਗੋਬਿੰਦ ਜੋ ਧਰਤੀ ਦਾ ਸਹਾਰਾ ਹੈ, ਅਨੂਪ ਜੋ ਉਪਮਾ ਤੋਂ ਰਹਿਤ ਹੈ, ਉਪਮਾ ਕਰ ਕਰਕੇ ਉਹਦੀ ਉਪਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਾਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਨੇ ਉਹਨੂੰ ਕਥਨ ਕੀਤਾ, ਕਥ ਕਥ ਕੇ ਕਥ ਕਥ ਕੇ ਉਹਨੂੰ ਕਥਿਆ ਨਹੀਂ ਜਾ ਸਕਦਾ। ਸਿਮਰ ਸਿਮਰ ਸਿਮਰ ਜਨ ਸੋਏ, ਉਹ ਜਿਹੜੇ ਜਨ ਨੇ ਨਾ, ਸੇਵਕ ਨੇ, ਉਹਨਾਂ ਨੂੰ ਤੈਨੂੰ ਸਿਮਰਿਆ ਹੈ, ਸੋਏ ਦਾ ਭਾਵ ਹੈ ਸ਼ੋਭਾ। ਨਾਨਕ ਕਰਮ ਪ੍ਰਾਪਤ ਹੋਏ, ਕਰਮ ਦਾ ਭਾਵ ਹੈ ਬਖਸ਼ਿਸ਼, ਕਿਉਂਕਿ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋ ਗਈ ਹੈ। ਕਰਮ ਦਾ ਭਾਵ ਕਿਰਤ ਹੈ, ਕਰਮ ਦਾ ਭਾਵ ਕੀਤੇ ਹੋਏ ਕੰਮ ਨੇ, ਕਰਮ ਦਾ ਭਾਵ ਬਖਸ਼ਿਸ਼ ਹੈ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨ੍ਹਾਂ ਸਮਾਣੀ, ਉੱਥੇ ਵੀ ਕਰਮ ਦਾ ਭਾਵ ਬਖਸ਼ਿਸ਼ ਹੀ ਹੈ, ਉੱਥੇ ਵੀ ਕਰਮ ਦਾ ਭਾਵ ਰਹਿਮਤ ਹੈ। ਅਤੇ ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਨਾਨਕ ਕਰਮ ਪ੍ਰਾਪਤ ਹੋਵੇ। ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਕਾਹਦੀ? ਤੇਰੇ ਕਰਮ ਦੀ, ਤੇਰੀ ਬਖਸ਼ਿਸ਼ ਦੀ। ਜਿਨ ਜਪਿਆ ਤਿਸ ਕਉ ਬਲਿਹਾਰ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦਾ ਹਾਂ ਜੋ ਤੈਨੂੰ ਜਪਦੇ ਨੇ, ਜੋ ਤੈਨੂੰ ਗਾਉਂਦੇ ਹਨ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੇ ਜਾਉ ਤਿਨ੍ਹਾਂ ਕਹਿ ਲੈਣ ਜੋ ਤੇਰਾ ਨਾਉ,
ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਉ ਸਦ ਕੁਰਬਾਨੈ ਜਾਉ। ਬੜੀ ਵੱਡੀ ਵਡਿਆਈ ਹੈ ਉਹਨਾਂ ਦੀ ਜੋ ਤੇਰਾ ਨਾਉ ਲੈਂਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਨ ਜਪਿਆ ਤਿਸ ਕਉ ਬਲਿਹਾਰ। ਕਾਰਨ ਕੀ ਹੈ? ਕਿਉਂਕਿ ਤਿਸ ਕੈ ਸੰਗ ਤਰੈ ਸੰਸਾਰ। ਉਹਨਾਂ ਤੋਂ ਇਸ ਕਰਕੇ ਕੁਰਬਾਨ ਜਾਂਦੇ ਹਾਂ, ਉਹਨਾਂ ਦਾ ਸਤਿਕਾਰ ਇਸ ਕਰਕੇ ਕਰਦੇ ਹਾਂ ਕਿਉਂਕਿ ਉਹਨਾਂ ਦਾ ਸੰਗ ਕਰਕੇ ਸੰਸਾਰੀ ਤਰ ਜਾਂਦੇ ਨੇ। ਇੱਕ ਮਲਾਹ ਹੈ ਨਾ, ਮਲਾਹ ਉਹ ਤਾਰ ਦਿੰਦਾ ਹੈ ਬੇੜੀ ਵਿੱਚ ਬਿਠਾ ਕੇ, ਡੁੱਬਣ ਨਹੀਂ ਦਿੰਦਾ। ਮਲਾਹ ਦਾ ਵਡੱਪਣ ਇਹ ਹੈ, ਉਹ ਦੇਖਦਾ ਨਹੀਂ ਹੈ ਊਚ ਨੀਚ, ਕੁਝ ਨਹੀਂ ਦੇਖਦਾ, ਚੰਗਾ ਅਤੇ ਮਾੜਾ ਕੁਝ ਨਹੀਂ ਦੇਖਦਾ, ਬੁਰਾ ਅਤੇ ਭਲਾ ਕੁਝ ਨਹੀਂ ਦੇਖਦਾ। ਮਲਾਹ ਦੀ ਬੇੜੀ ਵਿੱਚ ਜਿਹੜਾ ਆ ਕੇ ਬੈਠ ਜਾਏ, ਮਲਾਹ ਦਾ ਸੁਭਾਅ ਹੈ ਉਹਨੂੰ ਪਾਰ ਲੈ ਕੇ ਜਾਣਾ ਹੈ। ਮਲਾਹ ਦਾ ਸੁਭਾਅ ਹੈ, ਉਹਦਾ ਫਰਜ਼ ਹੈ, ਉਹਦਾ ਧਰਮ ਹੈ ਕਿ ਜਿਹੜਾ ਉਹਦੀ ਬੇੜੀ ਵਿੱਚ ਬਹਿ ਗਿਆ ਉਹਨੂੰ ਦੂਜੇ ਕੰਢੇ 'ਤੇ ਪਹੁੰਚਾਉਣਾ ਹੈ। ਪਾਤਸ਼ਾਹ ਕਹਿੰਦੇ ਨੇ ਤਿੰਨ ਕੈ ਸੰਗ ਤਰੈ ਸੰਸਾਰ। ਜਿਨ੍ਹਾਂ ਦੀ ਸੰਗਤ ਕਰਕੇ ਇਹ ਸੰਸਾਰੀ ਵੀ ਤਰ ਗਏ, ਜੀਵ ਤਰ ਗਏ, ਉਹਨਾਂ ਤੋਂ ਕੁਰਬਾਨ ਹੋਣਾ ਲਾਜ਼ਮੀ ਹੈ। ਕਹੋ ਨਾਨਕ ਪ੍ਰਭ ਲੋਚਾ ਹੋਰ। ਲੋਚਾ ਦਾ ਭਾਵ ਹੈ ਇੱਛਾਵਾਂ। ਇੱਛਾ ਇੱਕ ਥੋੜ੍ਹੀ ਹੈ, ਸਾਡੀ ਨਿੱਤ ਕੋਈ ਨਾ ਕੋਈ ਇੱਛਾ ਹੁੰਦੀ ਹੈ। ਮੰਗ ਕੋਈ ਇੱਕ ਨਹੀਂ ਹੈ ਸਾਡੀ, ਹਰ ਰੋਜ਼ ਕੋਈ ਨਾ ਕੋਈ ਮੰਗ ਸਾਡੇ ਅੰਦਰ ਉਤਪੰਨ ਹੁੰਦੀ ਰਹਿੰਦੀ ਹੈ। ਅਤੇ ਜਿੰਨੀਆਂ ਵੀ ਇੱਛਾਵਾਂ ਨੇ, ਜਿੰਨੀਆਂ ਵੀ ਲੋੜਾਂ ਨੇ, ਪਾਤਸ਼ਾਹ ਕਹਿੰਦੇ ਨੇ ਉਹ ਪੂਰੀਆਂ ਕਰਦਾ ਹੈ, ਲੋਚਾ ਪੂਰਦਾ ਹੈ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨਾ। ਜੋ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਇਹ ਮੇਰੇ ਮਨ ਤੂੰ ਉਹਦੀ ਸਿਫਤ ਸਲਾਹ ਕਰ। ਇਸ ਪਾਵਨ ਮੁੱਖ ਵਾਕ ਵਿੱਚ ਪਾਤਸ਼ਾਹ ਕਹਿੰਦੇ ਨੇ ਸੰਤ ਜਨਾ ਕੀ ਬਾਦਸ਼ਾਹ ਧੂਰ। ਐਸੇ ਸੰਤਾਂ ਦੇ ਚਰਨਾਂ ਦੀ ਮੈਂ ਧੂੜੀ ਮੰਗਦਾ ਹਾਂ, ਬਾਂਛਦਾ ਹਾਂ। ਬਾਂਛੋਂ ਦਾ ਭਾਵ ਕੀ ਹੈ? ਇੱਛਾ। ਉਹਨਾਂ ਦੇ ਪੈਰਾਂ ਦੀ ਖਾਕ ਦੀ ਮੇਰੇ ਅੰਦਰ ਤਲਬ ਲੱਗ ਗਈ ਹੈ। ਐਸੇ ਸਤ ਪੁਰਸ਼ਾਂ ਦੇ ਚਰਨਾਂ ਦੀ ਧੂੜ ਮੈਨੂੰ ਪ੍ਰਾਪਤ ਹੋ ਜਾਏ। ਤਿੰਨ ਕੀ ਧੂੜ ਨਾਨਕ ਦਾਸ ਉਧਰੇ।

ਆਪਾਂ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਨਾ, ਮੁੱਖ ਦਰਵਾਜ਼ੇ 'ਤੇ ਪਹਿਲਾਂ ਹੱਥ ਲਾਉਂਦੇ ਹਾਂ, ਮੱਥਾ ਟੇਕਦੇ ਹਾਂ, ਸੀਸ ਝੁਕਾਉਂਦੇ ਹਾਂ। ਬਾਬਾ ਫਰੀਦ ਕਹਿੰਦੇ, ਡੱਬ ਤੋਂ ਬਣੀਆਂ ਹੋਈਆਂ ਚਟਾਈਆਂ ਨੂੰ ਕਿਉਂ ਝੁਕਾਇਆ ਜਾਂਦਾ ਹੈ ਸਿਰ? ਕਿਉਂਕਿ ਉਹ ਉੱਥੇ ਆ ਗਈਆਂ ਜਿੱਥੇ ਚਰਨਾਂ ਦੀ ਧੂੜੀ ਹਰ ਵੇਲੇ ਲੱਗਦੀ ਹੀ ਰਹਿੰਦੀ ਹੈ। ਥੀਓ ਦਾ ਭਾਵ ਹੋ ਗਈ ਡੱਬ ਰਸਤੇ ਦੀ। ਪਾਤਸ਼ਾਹ ਕਹਿੰਦੇ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਬੰਸ਼ੋਂ ਦਾ ਭਾਵ ਹੈ ਮੰਗਦਾ ਹਾਂ, ਲੋਚਦਾ। ਅੱਜ ਦੇ ਮੁੱਖ ਵਾਕ ਵਿੱਚ ਗੁਰੂ ਅਰਜਨ ਦੇਵ ਜੀ ਨੇ ਐਸੀ ਕਿਰਪਾ ਕੀਤੀ ਹੈ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਉਹੀ ਕੁਝ ਹੁੰਦਾ ਹੈ ਕਰਤਾਰ, ਜੋ ਤੂੰ ਕਰਦਾ, ਜੋ ਤੈਨੂੰ ਚੰਗਾ ਲੱਗਦਾ। ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਪ੍ਰਵਾਨ, ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਸਰਾਤ ਦੋ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਵੇਰ ਦੇ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਉੱਧਰ ਲੈ ਜਾਓ ਪ੍ਰਸ਼ਾਦ। ਹਾਂਜੀ ਪਾਠ ਚੱਲਦਾ ਹਾਂਜੀ।

ਅਕੁਲ ਢੰਗ ਨਾ ਮੀਠੇ ਬੈਣਾ ਰਹਾਉ। ਸਹਿਜ ਸਿਗਾਰ ਕਾਮਣ ਕਰੇ ਆਵੈ ਤਾ ਸੋਹਾ ਗਣ ਕੰ ਜਾਂ ਕੰਤੈ ਭਾਵੈ। ਨਾ ਤੇ ਸਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ। ਸੁਰਤ ਮਤ ਨਾਹੀ ਚਤੁਰਾਈ, ਕਰ ਕਿਰਪਾ ਪਵਲਾ ਹੋ ਪਾਈ। ਖਰੀ ਸਿਆਣੀ ਕੰਤ ਨਾ ਭਾਣੀ, ਮਾਇਆ ਲਾਗੀ ਭਰਮ ਭੁਲਾਣੀ। ਹੋ ਮੈਂ ਜਾਈ ਤਾਂ ਕੰਤ ਸਮਾਈ, ਤਉ ਕਾਮਣ ਪਿਆਰੇ ਨਵ ਨਿਧ ਪਾਈ। ਅਨਕ ਜਨਮ ਬਿਸ਼ਰਤ ਦੁੱਖ ਪਾਇਆ, ਕਰ ਗਹਿ ਲੇ ਹੋ ਪ੍ਰੀਤਮ ਪ੍ਰਭ ਰਾਇਆ। ਭਣਤ ਨਾਨਕ ਸੋਹ ਹੈ ਪੀ ਹੋ ਸੀ, ਜੈ ਭਾਵੈ ਪਿਆਰਾ ਤੈ ਰਾਵੇ ਸੀ। ਸੂਹੀ ਮਹੱਲਾ ਪਹਿਲਾ, ਘਰ ਨਾਵਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋੜਿਆ, ਦਿਨ ਚਾਰ ਜੀਉ ਵਿਣ ਨਾਵੈ ਭਰਮ ਭੁੱਲੀਆ। ਠੱਗ ਮੁੱਠੀ ਕੂੜੇ ਆਰ ਜੀਉ, ਸੱਚੇ ਸੀ ਤੀਰਤਿਆ ਜਨਮ ਨਾ ਦੂਜੀ ਵਾਰ ਜੀਉ। ਰੰਗੇ ਕਾ ਕਿਆ ਰੰਗੀਐ, ਜੋ ਰੱਤੇ ਰੰਗ ਲਾਏ ਜੀਉ। ਰੰਗਣ ਵਾਲਾ ਸੇਵੀਐ, ਸੱਚੇ ਸਿਉ ਚਿਤ ਲਾਏ ਜੀਉ। ਰਹਾਉ ਚਾਰੇ ਕੁੰਡਾ ਜੇ ਭਵਹਿ, ਬਿਨ ਭਾਗਾ ਧਨੁ ਨਾ ਹੈ ਜੀਉ। ਅਵਗਣ ਮੁੱਠੀ ਜੇ ਫਿਰੇ, ਬਧਕ ਥਾਏ ਨ ਪਾਹੇ ਜੀਉ। ਗੁਰ ਰਾਕੇ ਸੇ ਉਭਰੇ, ਸਬਦ ਰਤੇ ਮਨ ਮਾਹੇ ਜੀਉ। ਚਿੱਟੇ ਜਿਨਕੇ ਕੱਪੜੇ, ਮੈਲੇ ਚਿਤ ਕਠੋਰ ਜੀਉ। ਤਿੰਨ ਮੁਖ ਨਾਮ ਨਾ ਉਪਜੈ, ਦੂਜੈ ਵਿਆਪੇ ਚੋਰ ਜੀਉ। ਮੂਲ ਨਾ ਬੂਝਿਆ ਆਪਣਾ, ਸੇ ਪਸੂਆ ਸੇ ਢੋਰ ਜੀਉ। ਨਿਤ ਨਿਤ ਖੁਸ਼ੀਆ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਉ। ਕਰਤਾ ਚਿਤ ਨਾ ਆਵਈ, ਫਿਰ ਫਿਰ ਲੱਗੇ ਦੁੱਖ ਜੀਉ। ਸੁਖ ਦੁੱਖ ਦਾ ਤਾਂ ਮਨ ਵਸੈ, ਤੇ ਤੋ ਤਨ ਕੈਸੀ ਭੁੱਖ ਜੀਉ। ਬਾਕੀ ਵਾਲਾ ਤਲਬੀਆ ਸਿਰ ਮਾਰੇ ਜੰਦਾਰ ਜੀਉ। ਲੇਖਾ ਮੰਗਿਆ ਦੇਵਣਾ, ਪੁੱਛਿਆ ਕਰ ਵਿਚਾਰ ਜੀਉ। ਸੱਚੇ ਕੀ ਲਿਵ ਉਭਰੈ, ਬਕਸੇ ਬਕਸਣ ਹਾਰ ਜੀਉ। ਅਨਕੋ ਕੀ ਜੈ ਮਿੱਤੜਾ, ਖਾਕ ਰਲੈ ਮਰ ਜਾਏ ਜੀਉ। ਬਹੁ ਰੰਗ ਦੇਖ ਭੁਲਾਇਆ, ਭੁੱਲ ਭੁੱਲ ਆਵੈ ਜਾਏ ਜੀਉ। ਨਦ ਪ੍ਰਭੂ ਤੇ ਛੁੱਟੀਐ, ਨਦਰੀ ਮੇਲ ਮਿਲਾਏ ਜੀਉ। ਗਾਫਲ ਗਿਆਨ ਵੇ ਹੂਣਿਆ, ਗੁਰ ਬਿਨ ਗਿਆਨ ਨਾ ਭਾਲ ਜੀਉ। ਖਿੰਚੋ ਤਾਣ ਵੇ ਗੁੱਚੀਐ, ਬੁਰਾ ਭਲਾ ਦੋਏ ਨਾਲ ਜੀਉ। ਬਿਨ ਸਬਦੈ ਪਹਿ ਰੱਤਿਆ, ਸਭ ਜੋ ਹੀ ਜਮਕਾਲ ਜੀਉ। ਜਿਨ ਕਰ ਕਾਰਨ ਧਾਰਿਆ, ਸਭ ਸਹਿ ਦੇ ਆਧਾਰ ਜੀਉ। ਸੋ ਕਿਉਂ ਮਨ ਹੋਵੇ ਸਾਰੀਐ, ਸਦਾ ਸਦਾ ਦਾ ਤਾਰ ਜੀਉ। ਨਾਨਕ ਨਾਮ ਨਾ ਵੀਸਰੈ, ਨਿਧਾਰਾ ਆਧਾਰ ਜੀਉ। ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮਾਨਸ ਜਨਮ ਦੋ ਲੰਬ, ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ। ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ, ਵੱਖਰ ਸੱਚੁ ਲੈ ਪਤ ਪਾਏ ਦਰਬਾਰ। ਸਤਿਗੁਰ ਸ਼ਬਦ ਭੈ ਰਹਾਉ, ਮਨ ਤਨ ਸੱਚ ਸਲਾਹੇ। ਸਾਚੇ ਮਨ ਪਾਇਆ ਲਾਲ, ਰਤਾ ਮਨ ਮਾਨਿਆ ਗੁਰ ਪੂਰਾ ਪਾਇਆ। ਹਉ ਜੀਵਾ ਗੁਣ ਸਾਰੇ ਅੰਤਰ, ਤੂੰ ਵਸੈ ਤੂੰ ਵਸੈ ਮਨ ਮਾਹੇ। ਸਹਿਜੇ ਰਸ ਰਸੈ, ਮੂਰਖ ਮਨ ਸਮਝਾਏ ਆਖੋ ਕੇਤੜਾ। ਗੁਰਮੁਖ ਹਰ ਗੁਣ ਗਾਏ, ਰੰਗ ਰੰਗੇਤੜਾ। ਨਿਤ ਨਿਤ ਦੈ ਸਮਾਲ, ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ। ਨਾਹੀ ਦੁੱਖ ਸੰਤਾਪਣਾ, ਮਨ ਮੁਖ ਭਰਮ ਭੁਲਾਣਾ। ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ, ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ। ਲਾਹਾ ਕਰੇ ਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ ਮੈਂ ਦੀਜਾ ਨਾਮ ਨਿਵਾਸ। ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ, ਜਿਉ ਆਣ ਲੋਹਾ ਪਾਏ ਭੰਨ ਕਢਾਈਐ। ਤਿਉ ਸਾਖ ਜੋਨੀ ਪਾਏ ਭਵੈ ਭਵਾਈਐ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹੋਮੈ ਆਵੈ ਜਾਏ ਭਰਮ ਭੁਲਾਵਣਾ। ਰਹਾਉ ਤੂੰ ਗੁਰਮੁਖ ਰੱਖਣ ਹਾਰ, ਹਰ ਨਾਮ ਤੇ ਆਈਐ ਮੇਲ ਹੈ ਤੁਝੇ ਰਜਾਏ। ਸਭ ਤੋਂ ਕਮਾਈਐ ਤੂੰ, ਕਰ ਕਰ ਵੇਖੇ ਆਪ ਦੇਹ ਸੋ ਪਾਈਐ। ਤੂੰ ਦੇਖੇ ਥਾਪ ਉਥਾਪ ਦਰ ਬੀਨਾਈਐ, ਦੇਹੀ ਹੋਵ ਖਾਕ ਪਵਨ ਉਡਾਈਐ। ਇਹੋ ਕਿਥੈ ਘਰ ਉਹ ਤਾਕ, ਮਹਿਲ ਨਾ ਪਾਈਐ ਦੇਹੋ ਦੀਵੀ ਅੰਧ ਘੋਰ। ਕਬ ਮੁਹਈਐ ਗਰਭ ਮੁਸੈ ਘਰ, ਚੋਰ ਕਿਸ ਰੂਆਈਐ। ਗੁਰਮੁਖ ਚੋਰ ਨ ਲਾਗ, ਹਰ ਨਾਮ ਜਗਾਈਐ ਸਬਦ ਨਿਵਾਰੀ ਆਗ। ਜੋਤ ਦੀ ਪਾਈਐ ਲਾਲ ਰਤਨ, ਹਰ ਨਾਮ ਗੁਰਸੁਰਤ ਬੁਝਾਈਐ। ਸਦਾ ਰਹਿ ਨਿਹਕਾਮ ਜੇ ਗੁਰਮਤ ਪਾਈਐ, ਰਾਤ ਤੇ ਹੈ ਹਰ ਨਾਮ ਮਨ ਵਸਾਈਐ। ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਸੂਹੀ ਮਹੱਲਾ ਪੰਜਵਾ, ਸੂਹੀ ਮਹੱਲਾ ਪਹਿਲਾ। ਮਨੋ ਨਾ ਨਾਮ ਵਿਸਾਰ, ਇਹਨੇ ਸਤਿਆਈਐ। ਜਿਉਂ ਰੱਖੇ ਕਿਰਪਾ ਧਾਰ, ਤਿਵੈ ਸੁਖ ਪਾਈਐ। ਮੈਂ ਅੰਦਲੇ ਹਰ ਨਾਮ ਲੁਕਟੀ ਢੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹ ਹੈ ਮੋਹਣੀ। ਰਹਾਉ ਜਿਹ ਦੇਖੋ ਤਹ ਨਾਲ, ਗੁਰ ਦੇਖਾ ਲਿਆ ਅੰਤਰ ਬਾਹਰ ਭਾਲ। ਸਭ ਦੇ ਨਿਹਾਲਿਆ ਸੇ ਵੀ ਸਤਿਗੁਰ ਪਾਏ ਨਾਮ ਨਿਰੰਜਨਾ। ਤੁਧ ਭਾਵੈ ਤਿਵੈ ਰਜਾਏ, ਭਰਮ ਪਾਉ ਪੰਜਨਾ। ਜਨਮਤੀ ਦੁਖ ਲਾਗੈ, ਮਰਨਾ ਆਏ ਕੈ। ਜਨਮ ਮਰਨ ਪਰਵਾਣ, ਹਰ ਗੁਣ ਗਾਏ ਕੈ। ਹੋ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾਪ ਉਹ ਥਾਪ ਸਭ ਦੇ ਨਿਵਾਜਿਆ। ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਇਆ, ਆਪੇ ਰਹਿਆ ਸਮਾਏ ਸੋ ਵਿਸਮਾਦ ਭਇਆ। ਤੂੰ ਨਾਹੀ ਪ੍ਰਭ ਦੂਰ, ਜਾਣੇ ਸਭ ਤੂੰ ਹੈ। ਗੁਰਮੁਖ ਵੇਖ ਹਦੂਰ, ਅੰਤਰ ਭੀ ਤੂੰ ਹੈ। ਮੈਂ ਦੀਜੈ ਨਾਮ ਨਿਵਾਸ, ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ। ਸਤਿਗੁਰ ਮਤ ਦੇ
राग सूही महला तीजा कर पहला अष्टपदिया एक ओहकार सतगुर प्रसाद नामै ही ते सब किश होआ बिन सतगुर नाम ना जापै गुर का शब्द महारस मीठा बिन चाखे साधु ना जापै कोडी बदला जन्म गवाया चीनस ना पी ना ही आपै गुरमुख होवै ता एको जाणै होमै दुख ना संतापै बलिहारी गुरे अपने विट हो जिन साचे स्यों लिवलाई शब्द चीन आत्म प्रगास्या सह जह रह समाई रहाओ गुरमुख गावै गुरमुख बूझै गुरमुख शब्द विचारे जियो पिंड सब गुरते बुझै गुरमुख कारज सवारे मनमुख अंधा अंध कमावै बिख खट्टे संसारे माया मोहे सदा दुख पाए बिन गुर अत प्यारे सोई सेवक जे सतगुर सेवे चालै सतगुर पाए साचा शब्द सिफत है साची साचा मन वसाए सच्ची बाणी गुरमुख आकै होमै विच हो जाए आपे दाता करम है साचा साचा शब्द सुनाए गुरमुख काले गुरमुख खट्टे गुरमुख नाम जपाए सदा अलिपत साचा रंगराता गुर कै सहज सुभाए मन मुख सत ही कूड़ो बोलै बिख बीजै बिख खाए जमकाल बाधा तृष्णा दादा बिन गुर कवन छटाए सच्चा तीर्थ जित सत सर नावन गुरमुख आप बुझाए अठ सठ तीर्थ गुर शब्द दिखाए तित नातै मल जाए सच्चा शब्द सच्चा है निर्मल नामल लगै ना लाए सच्ची सिफत सच्ची सालाह पूरे गुर ते पाए तन मन सब किश हर तिस केरा दुरमत कहण न जाए हुक्म होवै ता निर्मल होवै होमै विच हो जाए गुर की साखी सहजे चाखी तृष्णा अग्न बुझाए गुर कै शब्द राता सहजे माता सहजे रहया समाए हर का नाम सतकर जाणै गुर कै पाए प्यारे सच्ची बड़ियाई गुर ते पाई सच्चा नाए प्यारे एको सच्चा सब मह वरतै बिला को विचारे आपे मेल लै त बक्से सच्चे सच्ची भगत सवारे सबो सच सच सच वरतै गुरमुख कोई जाणै जमण मरना हुक्मो वरतै गुरमुख आप पछाणै नाम त्याय तां सतगुर पाए जो इच्छा सो फल पाए नानक तिस दा सब किश होवै जे विच हो आप गवाए सूही महला तीजा काया कामण अत सवाल्यो पिर वसै जिस नाले पिर सच्चे ते सदा सुहागण गुर का शब्द संभाले हर की भगत सदा रंग राता होमै विच हो जाले वाह वाह पूरे गुर की बाणी पूरे गुर तिमजी साच समाणी रहाओ काया अंदर सब किश वसै खंड मंडल पाताला काया अंदर जग जीवन दाता वसै सबना करे प्रतपाला काया कामन सदा सुहेली गुरमुख नाम संभाला काया अंदर आपे वसै लखना लख्या जाई मन मुख मुगद बूझै नाही बाहर पालण जाई सतगुर सेवे सदा सुख पाए सतगुर अलख दिता लखाई काया अंदर रतन पदार्थ भगत भरे भंडारा इस काया अंदर नौ खंड प्रथमी हट पट्टन बाजारा इस काया अंदर नाम नौ निध पाईऐ गुर कै शब्द विचारा काया अंदर तोल तुलावै आपे तोलनहारा इह मन रतन जवाहर मानक तिसका मोल हो अपहारा मोल कित ही नाम पाईऐ नाही नाम पाईऐ गुर विचारा गुरमुख होवै सो काया खोजै हो सर भरम पुलाई जिसनो दे सोई जन पावै हुर क्या को करे चतुराई काया अंदर भौ पाओ वसै गुर प्रसादी पाई काया अंदर ब्रह्मा बिसन महेसा सब उपत जित संसारा सच्चा अपना खेल रचाया आवा गुण पासारा पूरा सतगुर आप दिखाया सच नाम निस्तारा सा काया जो सतगुर सेवै सच्चा आप सवारी विणा वै दर ढोई नाही ता जम करे खुआरी नानक सच वड़ियाई पाए जिसनो हर कृपा धारी राग सूही महला तीजा कर दसवां एक ओंकार सतगुर प्रसाद दुनिया ना सा लाहे जो मर वंशी लोका ना सा लाहे जो मर खाक थी वाहो मेरे साहेबा वाहो गुरमुख सदा सलाही है सच्चा वे परवाहो रहाओ दुनिया केरी दोस्ती मनमुख धज मरन जम पुरे बदे मारिये वेला ना लहन गुरमुख जन्म सखारता सच्चा शब्द लगन आत्म राम प्रगास्या सहजे सुख रहन गुर का शब्द विसारिया दूजै पाए रचान तिसना भुखना उतरै अंदन जलत फिरन दुसदा नाल दोस्ती नाल संतर वैर करन आप डुबे कुटुंब कुटुंब स्यों सुगले कुल डोबन निंदा भली किसै की नाही मनमुख मुग्ध करन मुह काले तिन दिन का नरके घोर पवन ए मन जैसा सेवे तैसा होवे तेहे कर कमाए आप बीजे आपे ही खावना कहना किछु ना जाए महापुरखा का बोलना होवै कितै पर थाए ओए अमृत भरे भरपूर है ओना तिल ना तमाए गुणकारी गुण संग्रह अवरा उपदेसेन सेवड़ भागी जे ओना मिल रहे अंद नाम लैन
ਦੇ ਸਿਰੇ ਜਿਕ ਸੰਭਾਹੇ ਜਿਨ ਉਪਾਏ ਮੇਦਨੀ ਏਕੋ ਹੈ ਦਾ ਤਾਰ ਸੱਚਾ ਆਪ ਧਣੀ ਸੋ ਸੱਚ ਤੇਰਾ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਿ ਹੋਮੈ ਸ਼ਬਦ ਜਲਾਏ ਸੋ ਸੋਹ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਔਰ ਧਾਰ ਮਿਲਿਆ ਹੋਏ ਨਾ ਵਿਚਰੈ ਗੁਰ ਕੈ ਹੇਤ ਪਿਆਰ ਫਿਰ ਸਾਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪੀਤਮ ਸੁਖ ਪਾਇਆ ਸੋ ਬਾਵੰਤੀ ਨਾਰ ਮਨ ਮੁਖ ਮਨ ਨ ਭਿੱਜੇ ਅਤ ਮੈਲੇ ਚਿਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸੇ ਆਖਿਆ ਪੇ ਬਖਸਣਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ ਸੱਚਾ ਸਾਹੋ ਸੱਚੇ ਵਣਜਾਰੇ ਉਥੈ ਕੂੜੇ ਨਾ ਟਿਕੰਨ ਉਹਨਾਂ ਸੱਚ ਨਾ ਭਾਵੇ ਦੁਖੀ ਮਾਹੇ ਪਚੰਨ ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਏ ਨ ਮੇਟਣ ਹਾਰ ਸੰਤਾ ਸੰਗਤ ਮਿਲ ਰਹਿਤਾ ਸੱਚ ਲੱਗਾ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚਾ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਅਹਨੇਸੇ ਨਾਮ ਧਿਆਏ ਹੋਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰ ਸਾਲਾ ਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸੋਪੀ ਆ ਗੈ ਧਰੀ ਵਿੱਚ ਹੋ ਆਪ ਗਵਾਏ ਖਿੰਚੋ ਤਾਣ ਵੇ ਗੁਜੀਆ ਏਕ ਸਿਉ ਲਿਵਲਾਏ ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨ ਵਿਛੜੇ ਦਰ ਸੱਚਾ ਦੇ ਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ ਅਵਗਣ ਵੇਕਣ ਪਲ ਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜਹਿ ਗੁਰ ਸ਼ਬਦ ਸਿਉ ਲਾਹ ਨਾਮ ਲੈਨ ਸੋਹਿਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚੱਲਦਿਆ ਨਾਲ ਵਿਣ ਨਾਵੈ ਨਾਲ ਨਾ ਚੱਲ ਸੀ ਸਭ ਮੁੱਠੀ ਜਮ ਕਾਲ ਮਨ ਕਾ ਤੋ ਸਾਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਅਖੋਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲ ਹੋ ਭੁੱਲਿਆ ਜਾਸੇ ਪਤ ਗਵਾਏ ਇਹੋ ਜਾਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲੇਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸੋਹ ਮੇਰਾ ਰੰਗਲਾ ਰੰਗੇ ਸਹਿਜ ਭਾਏ ਕਾਮਣ ਰੰਗ ਤਾਂ ਚੜੈ ਜਾ ਪਿਰਕੈ ਅੰਕ ਸਮਾਏ ਚਿਰੀ ਵਿਛੁੰਨੇ ਭੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁੱਟੇ ਹਰ ਗੁਣ ਸਹਿਜ ਰਵਨ ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮਿਲੇ ਰਹਨ ਇਸ ਜਗ ਮਹਿ ਵਿਲੇ ਜਾਣੀਐ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟਿਆ ਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹੋਂ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਉ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰੈ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਵੋ ਨ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰਜਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋ ਆਖੇ ਸਬਦ ਵੇ ਕਹੋ ਲਿਵਲਾਏ ਬੁਰਾ ਭੱਲਾ ਤਿ ਚੁਰ ਆਖਦਾ ਜਿਚੁਰ ਹੈ ਦੋ ਮਾਹੇ ਗੁਰਮੁਖ ਏਕੋ ਬੁਝਿਆ ਇੱਕ ਸਮਾਹੇ ਸਮਾਏ ਸੇਵਾ ਸਾ ਪ੍ਰਭਾਵ ਸੀਨ ਜੋ ਪ੍ਰਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਚਰਨੀ ਚਿਤੁ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮੇ ਲਾਵੈ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪਹਿ ਆਪ ਵੇਚਾਈ ਦਰਸਨ ਹਰ ਦੇਖਣ ਕਹਿਤਾਏ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੈ ਧਿਆਈ ਜੇ ਭੁੱਖ ਦੇਹ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੈ ਹਰ ਮੇਰ ਲੈ ਹੋ ਵਡਿਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਪਾਹ ਲੈ ਤਾਂ ਤੁਝੇ ਅਰਾਧੀ ਜੇ ਮਾਰ ਕਢੇ ਪੀਤੀ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋਟ ਨਾ ਜਾਈ ਜੇ ਤੁਧ ਵੱਲ ਰਾਹੈ ਤਾਂ ਕੋਈ ਕਿਹੋ ਆਖੋ ਤੁਧ ਵਿਸਰੈ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੀਵਾਨਾ ਹਰ ਤੋ ਦਰਸਨ ਕਹਿਤਾਈ ਝੱਖੜ ਝਾਗੀ ਮੀਹੋਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ
ਜਿਉਂ ਪੁਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ, ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਕਸਾਈ, ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ, ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ, ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ, ਜਿਸ ਤੂੰ ਦੇਹ ਸੋਈ ਜਨ ਪਾਏ ਹੋ ਨਿਰਫਲ ਸਭ ਚਤੁਰਾਈ, ਸਿਮਰ ਸਿਮਰ ਸਿਮਰ ਗੁਰ ਅਪਣਾ ਸੋਇਆ ਮਨ ਜਾਗਾਈ, ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ, ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵੜਿਆਈ, ਗੁਰਮੁਖੇ ਬੋਲੇ ਸੋ ਥਾਏ ਪਾਏ ਮਨ ਮੁਖ ਕਿਛ ਥਾਏ ਨ ਪਾਈ, ਪਾਲਾ ਕੱਕਰ ਵਰਫ ਵੈਸਾ ਗੁਰ ਸਿੱਖ ਗੁਰ ਦੇਖਣ ਜਾਈ, ਸਭ ਦਿਨ ਸ ਰਹਿਣ ਦੇਖੋ ਗੁਰ ਅਪਣਾ ਵਿੱਚ ਅੱਖੀ ਗੁਰ ਪੈਰ ਧਰਾਈ, ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ, ਰਹਿਣ ਦਿਨ ਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ, ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ, ਰਾਗ ਸੂਹੀ ਮਹੱਲਾ ਚੌਥਾ ਅਸ਼ਟਪਤੀਆਂ ਘਰ ਦਸਵਾਂ, ਇੱਕ ਓਹੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ, ਮੈਂ ਹਰ ਹਰ ਨਾਮ ਵੇਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮਥਾਹੋ, ਰਹਾਓ ਹੁਣ ਸਤਿਗੁਰ ਵੇਖ ਵਿਗਸਿਆ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲੀਅਨ ਪਾਇਆ ਮੋਖ ਦੁਆਰ, ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਓ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ ਹੋ, ਸੁਤਿਆਂ ਗੁਰ ਸਾ ਲਾਹੀਆ ਉੱਠਦਿਆਂ ਪੀ ਗੁਰ ਆ ਲਾਓ, ਕੋਈ ਐਸਾ ਗੁਰਮੁਖ ਜੇ ਮਿਲੈ ਹੋਂ ਤਾਂ ਕੇ ਧੋਵਾ ਪਾਓ, ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ, ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ, ਹਉਂ ਤਿਸ ਬਿਨ ਘੜੀ ਨਾ ਜੀਵਉ ਬਿਨ ਦੇਖੇ ਮਰ ਜਾਓ, ਜਿਉ ਮੱਛਲੀ ਬਿਨ ਪਾਣੀਆ ਰਹਿ ਨਾ ਕਿਤੈ ਉਹ ਪਾਏ, ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਏ, ਮੈਂ ਸਤਿਗੁਰ ਸੀਤੀ ਪਿਰ ਹੜੀ ਕਿਉ ਗੁਰ ਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਹਰ ਹਰ ਨਾਮ ਰਤਨ ਹੈ ਗੁਰ ਤੁੱਠਾ ਦੇਵੈ ਮਾਏ, ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ, ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇਹ ਦ੍ਰਿੜਾਏ, ਜਿਸ ਪ੍ਰਾਪਤ ਸੋਲਾ ਹੈ ਗੁਰਚਰਨੀ ਲਾਗੈ ਆਏ, ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ, ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗੈ ਪਾਏ, ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਭਿਨਾਸੀ ਪੁਰਖ ਹੈ ਸਮੈਂ ਰਹਿਆ ਸਮਾਏ, ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ, ਰਾਗ ਸੂਹੀ ਅਸ਼ਟਪਤੀਆਂ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਓਹੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ, ਵਿਖਿਆ ਕੈ ਸੰਗਾ ਮਨਹਿ ਵਿਆਪਤ ਅਨਕ ਤਰੰਗਾ, ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਓ, ਮੋਹ ਮਗਨ ਮਹਿ ਰਹਿਆ ਬਿਆਪੇ ਅਤਿ ਤ੍ਰਿਸ਼ਨਾ ਕਬੂ ਨਹੀਂ ਧਰਾਪੇ, ਬਸੇ ਕਰੋਧ ਸ੍ਰੀ ਚੰਡਾਰਾ ਗਿਆਨ ਨਾ ਸੂਜੈ ਮਹਾ ਗੁਬਾਰਾ, ਭ੍ਰਮਤ ਵਿਆਪਤ ਜਰ ਇੱਕ ਵਾਰਾ, ਜਾਣ ਨਾ ਪਾਈਐ ਪ੍ਰਭ ਦਰਬਾਰਾ, ਆਸਾ ਅੰਦੇਸਾ ਬੰਧ ਪਰਾ ਨਾ ਮਹਿਲ ਨਾ ਭਾਵੈ ਫਿਰਤ ਬਿਗਾਨਾ, ਸਗਲ ਬਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜੋ ਜਲ ਬਿਨ ਮੀਨਾ, ਕਛੂ ਸਿਆਨਪ ਓ ਕਿਤਨਾ ਮੋਰੀ ਏਕ ਆਸ ਠਾਕੁਰ ਪ੍ਰਭ ਤਰੋਰੀ, ਕਰੋ ਬੇਨਤੀ ਸੰਤਨ ਪਾਸੇ ਮੇਰ ਲੈ ਹੋ ਨਾਨਕ ਅਰਦਾਸੇ, ਭੈਉ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਓ ਦੂਜਾ, ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੁਖ ਸਾਗਰ, ਕਰ ਕਿਰਪਾ ਉਦਰ ਹਰਨਾਗਰ, ਚਰਨ ਕਮਲ ਸਰਨਾਇਣ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਓ, ਅਨਾਥਾ ਨਾਥ ਭਗਤ ਪੈ ਮੇਟਨ, ਸਾਧ ਸੰਗ ਜਮ ਦੂਨਾ ਭੇਟਨ, ਜੀਵਨ ਰੂਪ ਅਨੂਪ ਦਿਆਲਾ, ਰਵਨ ਗੁਣਾ ਕਟਿਐ ਜਮ ਜਾਲਾ, ਅੰਮ੍ਰਿਤ ਨਾਮ ਰਸਨਿਤ ਜਾਪੈ, ਰੋਗ ਰੂਪ ਮਾਇਆ ਨਾ ਬਿਆਪੈ, ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਪਟਵਾਰੇ, ਮਨ ਬਚ ਕਰਮ ਪ੍ਰਭ ਏਕ ਉਤਿਆਏ, ਸਰ ਫਲਾ ਸੋਈ ਜਨੁ ਪਾਏ, ਧਾਰ ਅਨਗ੍ਰਹੁ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ, ਆਦਿ ਮਦੇ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ, ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਤੀਆਂ ਘਰ ਨਾਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀਆ ਕਿਉ ਪਾਈਆ, ਤਿੰਨ ਸੰਗ ਜੀਓ ਸੰਤ ਸੰਜ ਸੰਤ ਸੰਤ ਸੱਜਣ ਮਨ ਮਿੱਤਰ ਸੇ,
लायन परम सिंह रंग जियो, तिन सिंह प्रीत न तुटे ही, कबहु कबहु न होवे भंग जियो, पार ब्रह्म परम कर दया, गुण गावा तेरे नित जियो, आय मिलो संत सजना, नाम जपे मन मित जियो, रहाओ देखै सुने न जाने ही, माया मोहया अंध जियो, काची काची देहा विनसणी, कूड़ कमावे तंद जियो, नाम ते आवे से जिन चले, गुरपुरे संबंध जियो, हुक्मे जुग में आया चलन हुक्म संजोग जियो, हुक्मे पर पंच पसरिया हुक्म करे रस भोग जियो, जिसनु करता विसरै तिसे विछोड़ा सोग जियो, आपनने प्रभाणिया दरगह पैदा जाए जियो, ऐथै सुख मुख उजला इको नाम त्याय जियो, आदुर दिता पा ब्रह्म गुर सेविया सत पाए जियो, थंत नंत रब रहया सर्व जिया प्रत पाल जियो, सच खजाना संचिया एक नाम तन माल जियो, मन ते कबहु ना विसरै जा आपे होए दयाल जियो, आवन जाना रह गए मन बुठा निरंकार जियो, ताका अंत न पाईऐ ऊंचा अगम अपार जियो, जिस प्रभ अपना विसरै सो मर जमै लखवार जियो, साच ने हो तिन प्रीत मान जिन मन बुठा आप जियो, गुण साजी तिन संग बसे आठ पहर प्रभ जाप जियो, रंग रते परमेसरै बिनसे सगल संताप जियो, तू करता तू करणहार, तू है एक अनेक जियो, तू समरथ तू सरमै, तू है बुद्ध विवेक जियो, नानक नाम सदा जपी भगत जना की टेक जियो, राग सूही महला पंजवा, अष्टपदियां घर दसवां काफी, एक ओंकार सतगुर प्रसाद, जे भुली जे चुकी साई पी तह जी काढ़िया, जिन्ना ने हो तू जाने लगा झूर मरहो से वाढ़िया, हो ना छोड़ो कंत पासरा, सदा रंगीला लाल प्यारा, ए हो महंजा आसरा रहाओ, सज्जन तू है सैन तू, मैं तुझ ऊपर बहु माणिया, जा तू अंदर ता सुखे तू ने माणी माणिया, जे तू तुठा कृपा निदाना दूजा वेखाल, ए पाई मुदा तड़ी ने तिह दहर खसमाल, पाव जुलाई पंद तौ नैनी दर्श दिखाल, श्रवणी सुनी कहानियां जे गुरथी वै किरपाल, किती लख करोड़ प्रिय रोम न पुजन तेरिया, तू साही हूँ साहू हूँ कह न सका गुण तेरिया, सहिया तौ असंक मंहो हब वदानिया, हिक भोरी नदर निहाल देह दर्स रंग माणिया, जय डिठे मन धीरी है किल विख वन्यन, दूरे सुख्यो विसरै माओ मैं जो रहया पर पूरे, होए निमाणी टह पई मिलिया सहज सुभाए, पूर्व लिखिया पाया नानक संत सहाय, सूही महला पंजवा, सिमरित वेद पुराण पुकारन पोथियां, नाम बिना सब कूड़ घाली होछियां, नाम निदान पार भगता मन वसै, जन्म मरण मोह दुख साधु संग नसै रहाओ, मोहे बाद अहंकार सर्प रुन्या, सुख न पायन मूल नाम विशुन्या, मेरी मेरी तार बंधन बंधया, नरक सुरग अवतार माया तंदया, सोदत सोदत सोद तत् बिचारिया, नाम बिना सुख नाह सर पर हारिया, आवे जाहे अनेक मर मर जनमते जनमते, बिन बूझे सब वाद जो नि भरमते, जिन कौ भय दयाल तिन साधु संग भया, अमृत हर का नाम तिनी जनी जप लया, खोजे कोट असंक बहुत अनंत के, जिस बुझाए आप नेड़ा तिस हे, विसर नाही दातार अपना नाम दे हो, गुण गावा दिन रात नानक चावे हो, राग सूही महला पहला कुचजी, एक ओ अंकार सतगुर प्रसाद, मंग कुचजी अमावरण दूसरे हो, क्यों सोह रावण जाओ जियो, एक दू एक चढ़ंदिया कौन जाना मेरा नाओ जियो, जिनी सकी सोह रावया से अंबी छावड़िए हे जियो, से गुण मंग न आवनी हो, क्या जी दोस्त रहे हो जियो, क्या गुण तेरे विथरा हो, क्या क्या किना तेरा नाओ जियो, एक तटोल ना अंबड़ा हो, सद कुर्बाना तेरा जाओ जियो, सोए ना रूपा रंगुला मोती तै माणक जियो, से वस्तु सह दितिया मैं तिन सिंह लाया चित जियो, मंदिर मिट्टी संदड़े पत्थर कीते रास जियो, हो एनी टोली भुलिए सो तिस कंथना बैठी पास जियो, अंबर कूंजा कुलिया बग बैठे आए जियो, सा तन चली साहुरा क्या मोह देसी अगै जाए जियो, सुती सुती झाल थिया भुली वा टड़ियास जियो, तै सहनाल हो मुतियस दुखां कू तरियास जियो, तुद गुण मैं सब अवगणा एक नानक की अरदास जियो, सब राती सोहागणी मैं डोहागण का ही रात जियो, सूही महला पहला सुचजी जा तू ता मैं सब को तू साहे मेरी रास जियो, तुद अंतर हो सुख वसा तू अंतर सा बास जियो, भाणै तख्त बड़ाइया भाणै भीख उदास जियो, भाणै थल सिर सर वह कमल फुलै आकाश जियो, भाणै पव जल लंघिया भाणै मंज परियास जियो, भाणै सो सोह रंगला सिफतरता गुणतास जियो,
ਭਾਣੈ ਸੋਹ ਪੀ ਹਾਵਲਾ ਹੋ ਆਵਣ ਜਾਣ ਮੋ ਆਸ ਜੀਓ ਤੂੰ ਸੋਹ ਅਗਮ ਅਤੋਲਵਾ ਹੋ ਕਹਿ ਕਹਿ ਟਹਿ ਪਈ ਆਸ ਜੀਓ ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਖ ਪਿਆਸ ਜੀਓ ਗੁਰਸਬ ਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹਲਾ ਪੰਜਵਾਂ ਗੁਣਵੰਤੀ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵਲਾ ਗਉ ਪਾਏ ਜੀਓ ਆਖਾ ਬਿਰਧਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸ ਰੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ ਇਹ ਮਨ ਤੈਂ ਕੂ ਡੇਵ ਸਾ ਮੈਂ ਮਾਰਗ ਦੇ ਹੋ ਬਤਾਏ ਜੀਓ ਹੋ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈੜੇ ਭਾਈੜੇ ਗੁਰ ਕਹਿ ਸੁਕਾਰ ਕਮਾਏ ਜੀਓ ਤਿਆਂਗੇ ਮਨ ਕੀ ਮੱਤੜੀ ਵੇ ਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰ ਦਸਾਵੜਾ ਨਹਿ ਲੱਗੈ ਤੱਤੀ ਵਾਹੋ ਜੀਓ ਹੋ ਆਪ ਹੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜਾਓ ਮੈਂ ਕਹਿਆ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀਆ ਪਸਾਓ ਜੀਓ ਮੈਂ ਬੋਹੜਨਾ ਤ੍ਰਿਸ਼ਨਾ ਪੁਖੜੀ ਹੋ ਰਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸਹਿ ਤਿਸ ਸਿੱਖੜਾ ਤਿਸ ਨਿਬ ਨਿਵਲਾ ਗੋ ਪਾਏ ਜੀਓ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਪਰ ਜੋ ਬਨ ਮੈਂ ਮਤ ਪਈ ਅੜੈ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਪੁਲਾਣੀ ਜੋ ਬਨ ਬਾਦ ਗਵਾਇਆ ਵਾਰ ਘਰ ਦਰ ਦਸ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ ਸੁਤੀ ਰਹਿਣ ਵੇ ਹਾਣੀ ਨਾਨਕ ਬਾਲਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾ ਤੇਰੇ ਪਵਨ ਬਾਣੀ ਜਿਸ ਕੀ ਬਲਰਾਮ ਜੀਓ ਤੇਰੇ ਪਵਨ ਕੰਤ ਰਵੈ ਸੋਹਾਗਣ ਅਵਗਣਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ ਹਕੀ ਨਾਰ ਸੋ ਸਰਬ ਸੁਹਾਗਣ ਰਾਣਾ ਮੈਂ ਲੈ ਵੇਸੇ ਨਾਨਕ ਮੈਂ ਬਰਸਾਚਾ ਭਾਵੈ ਜੁਗ ਜੁਗ ਪ੍ਰੀਤਮ ਦਾਸੇ ਬਾਬਾ ਲਗਣ ਗਣਾਏ ਹਮ ਭੀ ਵਈਆਂ ਸਾਹੁਰੈ ਬਲਰਾਮ ਜੀਓ ਸਾਹ ਹੁਕਮ ਰਜਾਏ ਸੋਨਾ ਟੱਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ ਜਾਈ ਨਾਓ ਨਰਹੇ ਨਿਹ ਕੇਵਲ ਰਵ ਰਹਿਆ ਤਿਹ ਲੋਈ ਮਾਏ ਨਿਰਾ ਸੀਰੋਏ ਵੇ ਛੁੰਨੀ ਬਾਲੀ ਬਾਲਾ ਹੇ ਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬਲੋ ਦਿੱਤਰੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ ਰਹਿਸੀ ਵੇਖ ਦੂਰ ਪਿਰ ਰਾਵੀ ਕਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੋਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਛੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਕਰ ਸਾਜਨੇ ਆਏ ਸਾਚਾ ਮੇਲ ਮਿਲਾਏ ਸਹਿਜ ਮਿਲਾਏ ਹਰ ਮਰ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅੰਦਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋਹਾਏ ਪੰਚ ਸਬਦ ਤੁਨ ਅਨਹਦ ਵਾਜੇ ਹਮਕਰ ਸਾਜਨੇ ਆਏ ਆਵਹੋ ਮੀਤ ਪਿਆਰੇ ਮੰਗਲ ਗਾਵਹੋ ਨਾਰੇ ਸਚ ਮੰਗਲ ਗਾਵਹੋ ਤਾਂ ਪ੍ਰਭ ਭਾਵਹੋ ਸੋਹਲਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤੇਰੇ ਪਾਵਨ ਰੂਪ ਦਿਖਾਇਆ ਸਖੀ ਮਿਲ ਹੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤ ਪ੍ਰੇਮ ਰਤਨਾ ਅੰਤ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸੇ ਦੇਵਨ ਹਾਰੋ ਤੂੰ ਜਾਨ ਗਿਆਨੀ ਅੰਤਰਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਿਨ ਮੋਹਿਆ ਤਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ ਕਾਲ ਬਿਕਾਲ ਭੈ ਦੇਵਾਂ ਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਹੋ ਸਜਣਾ ਹੋ ਦੇਖਾ ਦਰਸੁਨ ਤੇਰਾ ਰਾਮ ਕਰੇ ਆਪਣਾ ਖੜੀ ਤੱਕਾ ਮੈਂ ਮਨ ਚਾਓ ਕਨੇਰਾ ਰਾਮ ਮਨ ਚਾਓ ਕਨੇਰਾ ਸੁਣ ਪਰ ਮੇਰਾ ਮੈਂ ਤੇਰਾ ਪਰਵਾਸਾ ਦਰਸਨ ਦੇਖ ਪਈ ਨਿਹ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਕਰੇ ਆਏ ਕਰੇ ਆਇੜੇ ਸਾਜਨਾ ਤਾਂ ਧਨਿਆ ਖਰੀ ਸਰਸੀ ਰਾਮ ਹਰੇ ਮੋਹੜੀ ਸਾਚ ਸਭ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਕਰ ਛਾਇਆ ਪੂਰੈ ਪੁਰਖ ਵਿਧਾਤੈ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਪਿਰ ਰਾਵੇੜੀ ਸਬਦ ਰਲਦੀ ਰਹਿ ਰਹਿਆ ਨਹਿ ਦੂਰੀ ਰਾਮ
ਪ੍ਰਭ ਦੂਰ ਨਾ ਹੋਈ, ਘੱਟ ਘੱਟ ਸੋਈ, ਤਿਸ ਕੀ ਨਾਰ ਸਬਾਈ, ਆਪੇ ਰਸਿਆ ਆਪੇ ਰਾਵੇ, ਜਿਉਂ ਤਿਸ ਦੀ ਬੜਿਆਈ, ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ, ਨਾਨਕ ਆਪੇ ਯੋਗ ਸਜੋਗੀ, ਨਦ ਕਰੇ ਲਿਵਲਾਈਐ, ਫਿਰ ਉੱਚੜੀਐ ਮਾਰੜੀਐ, ਤੇ ਹੁਲੋ ਆ ਸਿਰ ਤਾਜਾ ਰਾਮ, ਹੋ ਬਿਸਮ ਭਈ ਦੇਖ ਗੁਣਾ ਅਨਹਦ, ਸ਼ਬਦ ਅਗਾਜਾ ਰਾਮ, ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨਿਸਾਨੋ, ਨਾਮ ਬਿਨਾ ਖੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੋ, ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਵੇ ਨਾਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹੱਲਾ ਪਹਿਲਾ, ਘਰ ਚੌਥਾ ਜਿਨ ਕੀਆ, ਤਿਨ ਦੇਖਿਆ ਜਗ ਤੰਦੜੈ ਲਾਇਆ, ਦਾਨ ਤੇਰਾ ਘਟ ਚਾਨਣਾ, ਤਨ ਚੰਦੋ ਦੀ ਪਾਇਆ, ਚੰਦੋ ਦੀ ਪਾਇਆ, ਦਾਨ ਹਰਕਾ ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਞ ਲਾੜੇ ਨਾਲ ਸੋਹੈ ਪਰਖ ਮੁਹਣੀਆਂ ਲਿਆ, ਵਿਵਾਹ ਹੋਆ ਸੋ ਬਿਸੀਤੀ ਪੰਚ ਸਬਦੀ ਆਇਆ, ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ, ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਇਹੋ ਤਨ ਜਿਨ ਸਿਉ ਗਾੜਿਆ, ਮਨ ਲੀਹੜਾ ਦੀਤਾ, ਲੀਆ ਤਾ ਦੀਆ ਮਾਨ, ਜਿਨ ਸਿਉ ਸੱਜਣ ਕਿਉ ਵਿਸਰਹੇ, ਜਿਨ ਦਿਸ ਆਇਆ ਹੋਹੇ ਰਲੀਆ, ਜੀ ਸੇਤੀ ਗਹਿ ਰਹੇ ਹੈ, ਸਗਲ ਗੁਣ ਅਵਗਣ ਨਾ ਕੋਈ ਹੋਹੇ, ਨੀਤਾ ਨੀਤਾ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਗੁਣਾ ਕਾ ਹੋਵੇ ਵਾਸਲਾ ਕਡਵਾਸ ਲਈ ਜੈ, ਜੇ ਗੁਣ ਹੋਵਨ ਸਾਜਨਾ ਮਿਲ, ਸਾਜ ਕਰੀਜੈ ਸਾਜ ਕਰੀਜੈ, ਗੁਣਹੇ ਕੀੜੀ ਛੋੜ ਅਵਗਣ ਚਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੀੜ ਮਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੈ ਵਾਸਲਾ ਕਡਵਾਸ ਲਈ ਜੈ, ਆਪ ਕਰੇ ਕਿਸੀ ਆਖਿਓ ਹੋਰ ਕਰੇ ਨਾ ਕੋਈ, ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਈ, ਜੇ ਹੋਏ ਭੁੱਲਾ ਜਾਏ ਕਹੀਐ, ਆਪ ਕਰਤਾ ਕਿਉ ਭੁਲੈ, ਸੁਣੇ ਦੇਖੇ ਬਾਜ ਕਹਿਐ, ਦਾਨ ਅਣਮੰਗਿਆ ਦੇਵੈ, ਦਾਨ ਦੇ ਦਾਤਾ ਜਗ ਬੇਦਾਤਾ, ਨਾਨਕਾ ਸੱਚ ਸੋਈ, ਆਪ ਕਰੇ ਕਿਸੀ ਆਖਿਓ ਹੋਰ ਕਰੇ ਨਾ ਕੋਈ, ਸੂਹੀ ਮਹੱਲਾ ਪਹਿਲਾ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ, ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ, ਸੁਖ ਸਹਿਜ ਆਵੈ ਸਾਚ ਭਾਵੈ, ਸਾਚ ਕੀਮਤ ਕਿਉ ਟਲੈ, ਇਸਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉ ਛਲੈ, ਪਰਪੰਚ ਮੋਹ ਬੇਕਾਰ ਥਾ ਕੇ ਕੂੜ ਕਪਟ ਨਾ ਦੋਈ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ, ਸਾਹਿਬ ਸੋ ਸਾ ਲਾਹੀਐ ਜਿਨ ਕਾਰੁਣ ਕੀਆ, ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ, ਮਥ ਅੰਮ੍ਰਿਤ ਪੀਆ ਇਹੋ ਮਨ ਦੀਆ, ਗੁਰ ਪਹਿ ਮੋਲ ਕਰਾਇਆ, ਆਪਣਾ ਪ੍ਰਭ ਸਹਿਜ ਪਛਾਤਾ, ਜਾ ਮਨ ਸਾਚਾ ਲਾਇਆ, ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵੈ ਕਿਉ ਮਿਲੈ ਹੋਏ ਪਰਾਇਆ, ਸਾਹਿਬ ਸੋ ਸਾ ਲਾਹੀਐ ਜਿਨ ਜਗਤ ਉਹ ਪਾਇਆ, ਆਏ ਗਿਆ ਕਿ ਨਾ ਆਇਓ ਕਿਉ ਆਵੈ ਜਾਤਾ, ਪ੍ਰੀਤਮ ਸਿਉ ਮਨ ਮਾਨਿਆ ਹਰ ਤੀ ਰਾਤਾ, ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਉਸਾਰਿਆ, ਪੰਚ ਭੂ ਨਾਇਕ ਆਪ ਸਰਿੰਦਾ, ਜਿਨ ਸੱਚ ਕਾ ਪਿੰਡ ਸਵਾਰਿਆ, ਹਮ ਅਵਗਣਿਆਰੇ ਤੂੰ ਸੁਣ ਪਿਆਰੇ, ਤੂੰ ਦਭਾਵੈ ਸੱਚ ਸੋਈ, ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ, ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ, ਸਮਝੈ ਸੂਝੈ ਜਾਣੀਐ ਜੇ ਆਪ ਜਾਣਾ ਆਵੈ, ਆਪ ਜਾਣਾ ਵੈ ਮਾਰਗ ਪਾਵੈ, ਆਪੇ ਮਨੁਆ ਲੇਵੇ, ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ, ਤੰਤ ਮੰਤ ਬਾ ਖੰਡ ਨਾ ਜਾਣਾ, ਰਾਮ ਰਿਧੈ ਮਨ ਮਾਨਿਆ, ਅੰਜਨ ਨਾਮ ਤਿਸੈ ਤੇ ਸੂਜੈ, ਗੁਰ ਸਬਦੀ ਸੱਚ ਜਾਣਿਆ, ਸਾਜਨ ਹੋਵਨ ਆਪਣੇ ਕਿਉ ਪਰ ਕਰ ਜਾਹੀ, ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ, ਮਨ ਮਾਹੇ ਸਾਜਨ ਕਹੇ ਰਲੀਆ ਕਰਮ ਧਰਮ ਸਭਾਇਆ, ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ, ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ, ਸਾਜਨ ਰੰਗ ਰੰਗੀਲੇ ਰੰਗ ਲਾਲ ਬਣਾਇਆ, ਅੰਧਾ ਆਗੂ ਜੇ ਥੀਐ ਕਿਉ ਪਾਦਰ ਜਾਣੈ, ਆਪ ਮਸੈ ਮਤ ਹੋਛਿਆ ਕਿਉ ਰਾਹੋ ਪਛਾਣੈ, ਕਿਉ ਰਾਹੇ ਜਾਵੈ ਮਹਿਲ ਪਾਵੈ, ਅੰਧ ਕੀ ਮਤ ਅੰਧਲੀ, ਵਿਣ ਨਾਮ ਹਰ ਕੇ ਕੱਚ ਨਾ ਸੂਜੈ, ਅੰਧ ਬੁੱਢੋ ਤੰਦਲੀ, ਦਿਨ ਰਾਤ ਚਾਨਣ ਚਾ ਉਪਜੈ, ਸਬਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪਹਿ ਕਰ ਬੇਨੰਤੀ, ਰਾਹੋ ਪਾਦਰ ਗੁਰ ਦੱਸੈ, ਮਨ ਪਰਦੇਸੀ ਜੀ ਥੀਐ ਸਭ ਦੇਸ਼ ਪਰਾਇਆ, ਕਿਸ ਪਹਿ ਖੋਲੋ ਗੰਠੜੀ, ਦੁਖੀ ਭਰੇ ਆਇਆ ਜਗਤ ਸਵਾਇਆ, ਕੌਣ ਜਾਣੈ ਬਿਧ ਮੀਰੀਆ, ਆਵਣੇ ਜਾਵਣੇ ਖਰੇ ਡਰਾਵਣੇ, ਤੋੜਨਾ ਆਵੈ ਫੀਰੀਆ, ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ, ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਗੁਰ ਮਹਿਲੀ ਕਰੇ ਆਪਣਾ ਸੋ ਭਰ ਪੁਰ ਦੀਣਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਸਬਦੇ ਭਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ, ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ, ਗੁਰਸਬਦ ਮੇਲਾ ਤਾਂ ਸੋ ਹੇਲਾ ਬਾਜ ਅੰਤ ਅਨਹਦ ਬੀਣਾ, ਗੁਰ ਮਹਿਲੀ ਕਰੇ ਆਪਣੈ ਸੋ ਭਰ ਪੁਰ ਲੀਣਾ, ਕੀਤਾ ਕਿਆ ਸਾ ਲਾਹੀਐ ਕਰ ਵੇਖੈ ਸੋਈ, ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਕੋਈ, ਕੀਮਤ ਸੋ ਪਾਵੈ ਆਪ ਜਾਣਾਵੈ, ਆਪ ਅਭੁੱਲ ਨਾ ਭੁੱਲੇ, ਜੈ ਜੈ ਕਾਰ ਕਰੇ ਤੁਧ ਭਾਵੇ, ਗੁਰ ਕੈ ਸਬਦ ਅਮੁੱਲੇ,
ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਲਰਾ ਹਰ ਤੇ ਆਵਹੋ ਗੁਰਮੁਖ ਹਰ ਫਲ ਪਾਵਹੋ ਗੁਰਮੁਖ ਫਲ ਪਾਵਹੋ ਹਰ ਨਾਮ ਤੇ ਆਵਹੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਰੀ ਗੁਰੇ ਆਪਣੇ ਵਿਟੋਹੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪਹੋ ਸੁਖ ਫਲ ਹਰ ਜਨ ਪਾਵਹੋ ਨਾਨਕ ਕਹਿ ਸੁਣੋ ਜਨ ਭਾਈ ਸੁਖ ਸੋਹਲਰਾ ਹਰ ਤੇ ਆਵਹੋ ਸੁਣ ਹਰ ਗੁਣ ਪੀਨੇ ਸਹਿਜ ਭਾਏ ਗੁਰਮਤਿ ਸਹਿਜ ਨਾਮ ਤੇ ਆਏ ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਭਉ ਪਾਗਾ ਅੰਦਰ ਹੋ ਦੁਰਮਤ ਦੂਜੀ ਖੋਈ ਸੋਜਨ ਹਲ ਲਾਗਾ ਜਿਨ ਕੋ ਕਿਰਪਾ ਕਿੰਨੀ ਮੇਰੇ ਸੁਆਮੀ ਤਿੰਨ ਅੰਦਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਪੁਜੈ ਸਬਦ ਵਿਚਾਰਾ ਗੁਰ ਸਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾਹੋ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜ ਨਿਆਇ ਉਠੇ ਕਰਮਾ ਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲਾਗੈ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਹਰ ਬਿਨ ਕੋ ਦੂਜਾ ਨਾ ਹੀ ਸਾਜ ਨਿਆਇ ਉਠੇ

ਧਰਤੀ ਜਾ ਭਗਤ ਜਨਾ ਕੀ ਹਰ ਜੀਓ ਰੱਖੇ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ

ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਕ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸੱਚੇ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਵਖਾਣੇ ਪੈ ਭਗਤ ਮਿੱਠੀ ਲਾਗੀ ਅਨ ਦਿਨ ਭਗਤ ਕਰੇ ਦਿਨ ਰਾਤੀ ਕਰ ਹੀ ਮਹਿ ਬਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਓ ਭਗਤ ਹਰ ਜੀਓ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਰ ਸੱਚੇ ਹਨ ਦਿਨ ਨਾਮ ਸੰਭਾਲੇ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ

ਦੂਜੇ ਪਾਏ ਪਰ ਜਿਬ ਕੋਈ ਬਿਣ ਗੁਰ ਤਤ ਨਾ ਜਾਣਿਆ ਭਗਤ ਵੀ ਹੋਣਾ ਸਭ ਜਗ ਭਰਮਿਆ ਅੰਤ ਗਿਆ ਪਛੋਤਾਨਿਆ ਕੋਟ ਮਦੇ ਕਿਨ ਪਛਾਣਿਆ ਹਰਨਾਮਾ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ ਭਗਤਾ ਕੇ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੁੱਟ ਕਦੇ ਨਨ ਕੁੱਠੇ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੇ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੁਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੇ ਸਭ ਕਿਲ ਵਿਖ ਕਾਟੇ ਸੱਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸੱਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸੱਚ ਬੁਝਾਇਆ ਪਤ ਰੱਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨਾ ਕੋਈ ਗਰਵ ਨਾ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅਨ ਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੁਹਿਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸੱਚਾ ਵਿੱਚ ਸੱਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਜੋ ਸੱਚੇ ਕਰੇ ਸੋ ਹੋਈ ਜੈ ਦੇਖਾ ਤੈ ਸੱਚ ਪਰਸਿਆ ਵਰਨਾ ਦੂਜਾ ਕੋਈ ਸੱਚ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਕਟ ਅੰਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸਾਚ ਰਤੇ ਭਗਤੇ ਕਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਭਵੇ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕਿਲ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਿੰਨ ਪਰ ਭਿਨ ਮਿਲਾਵਾ ਹੋਇਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨੀਏ ਸੁਖ ਹੋਈ ਸਤਿਗੁਰ

ਵੇਸ ਨਾ ਹੋਈ ਗੁਰਮੁਖ ਬੂਝੇ ਕੋਈ ਹੋਮੇ ਮਾਰ ਪਛਾਣਿਆ ਕਰਨੀ ਘਰ ਕਮਾਵੇ ਸਭ ਦੇ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਪਰਾਵੇ ਦਿਨ ਰਾਤੀ ਆਪਣਾ ਸਾਚਾ ਸੋਭਾ ਹੋਈ ਨਾਨਕ ਕਾਮਣ ਪਿਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ

ਸੋ ਸਹੋ ਅਤ ਨਿਰਮਲ ਦਾਤਾ, ਜਿਨ ਵਿੱਚੋ ਆਪ ਗਵਾਇਆ ਰਾਮ, ਵਿੱਚੋ ਮੋਹ ਚੁਕਾਇਆ ਜਾ ਹਰ ਪਾਇਆ, ਹਰ ਕਾਮਣ ਮਨ ਪਾਣੀ, ਆਨ ਦਿਨ ਗੁਣ ਗਾਵੇ ਨਿਤ ਸਾਚੇ, ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਇੱਕੋ ਵਰਤੇ, ਬਿਨ ਗੁਰ ਕਿਨੇ ਨਾ ਪਾਇਆ, ਨਾਨਕ ਰੰਗ

ਗੁਰਮਤੀ ਮਨ ਨਿਰਮਲ ਹੋਇਆ, ਹਰ ਰੱਖਿਆ ਉਰ ਧਾਰੇ ਰਾਮ, ਹਰ ਰੱਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਬਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ

ਨਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉਰ ਲਿਆ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਭ ਡਭਾਗੀ ਜੇ ਚੱਲੇ ਸਤਿਗੁਰ ਪਾਏ ਹਮਨੀ ਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਕੱਟ ਕਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੇ ਇੱਕ ਨਾ ਮਨ ਅਧਾਰੋ ਰਾਮ ਇੱਕ ਨਾ ਮਨ ਅਧਾਰੋ ਸਿਰਜਣਹਾਰੋ ਬਡਭਾਗੀ ਗੁਰ ਪਾਇਆ ਕੱਟ ਕੱਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਿਜੇ ਆਨੰਦ ਹੋਇਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਕੱਟ ਕਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਬਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤ ਨਾਮ ਪਰਗਾਸਾ ਹਰ ਹਰਿ ਅਨੰਦ ਪਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਸੁਖ ਦਾਤਾ ਹਰ ਹਰ ਨਾਮ ਸਮਾਏ ਰਾਗ ਸੁ

ਮਹਾਂ ਦੁੱਖ ਪਾਵੇ ਵਿਨ ਸਤਿਗੁਰ ਮਗਨ ਪਾਇਆ। ਉੱਜੜ ਪੰਥ ਭਰਮੇ ਗਵਾਰੀ ਖਿਨ ਖਿਨ ਧੱਕੇ ਖਾਇਆ। ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰ ਪੁਰਖ ਮਿਲਾਏ। ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸਵਾਏ। ਆਇਆ ਲਗਨ ਗਣਾਏ ਹਿਰਦੇ ਧਨ ਉਮਾਈਆ ਵੱਲ ਰਾਮ ਜੀਓ। ਪੰਡਿਤ ਪਾਂਦੇ ਅਣਪਤੀ ਵੈ ਬਚਾਈਆ।

ਪੁਰਖ ਅਗਮੇ ਅਗੋਚਰ ਸਦ ਨਵ ਤਨ ਵਾਲ ਸਖਾਈ, ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ। ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ

ਪੁਰਾਇਆ ਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਪਹੋਇਆ ਬਡ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ।

ਹਰ ਸਾਵਾਸੇ, ਬੜ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ, ਕਾਰੇ ਆਵੋ ਚਿਰੀ ਬੇਸ਼ੁਨਿਆ ਮਿਲ ਸਬਦ ਗੁਰੂ ਪ੍ਰਵਨਾਹਾ। ਹੋ ਤੁਜ ਵਾਜੋ ਖਰੀ ਉਡੀਣੀਆਂ ਜਿਉ ਜਲ ਵਿਨ ਮੀਲ ਮੀਨ ਮਰਾਹਾ, ਬੜ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ। ਮਨ ਦੇ ਦਿਸ ਚੱਲ ਚੱਲ ਭਰਮਿਆ ਮਨ ਮੁਖ ਭਰਮ ਭੁਲਾਇਆ, ਨਿਤ ਆਸਾ ਮਨ ਚਿਤ ਵੇ ਮਨ ਤ੍ਰਿਸ਼ਨਾ ਭੁੱਖ ਲਗਾਇਆ। ਅਨਤਾ ਧਨ ਧਰ ਦਵਿਆ ਫਿਰ ਬਿਖ ਭਾਲਣ ਗਿਆ, ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੇ ਪਚ ਪਚ ਮੂਆ। ਗੁਰ ਸੁੰਦਰ ਮੋਹਨ ਪਾਏ ਕਰ ਹਰ ਪ੍ਰੇਮ ਬਾਣੀ ਬਨ ਮਾਰਿਆ, ਮੇਰੇ ਹਿਰਦੇ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵੀ ਸਾਰਿਆ। ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਧਾਰਿਆ, ਬੜ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਹਿਸਵੇ ਜਨ ਹੋਮੇ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ, ਦੇ ਕੰਚਨ ਵੇ ਬੰਨੀਆਂ ਇਨ ਹੋਮੇ ਵਾਰ ਵਿਗੁੱਤੀਆ। ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨ ਮੁਖ ਮੂੜ ਸਜੁੱਤੀਆ, ਜਨ ਨਾਨਕ ਗੁਰਮੁਖ ਉਬਰੇ ਗੁਰ ਸਬਦੀ ਹੋਮੇ ਛੁੱਟੀਆ। ਬਸ ਆਣੇ ਵੇ ਜਨ ਇਸ ਮਨ ਕੋ ਮਨ ਵਸ ਜਿਉ ਨਿਤ ਪਾਉਂਦਿਆ, ਦੁੱਖ ਰਹਿਣ ਵੇ ਵਿਹਾਣਿਆ ਨਿਤ ਆਸਾ ਆਸ ਕਰਿੰਦਿਆ। ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆ, ਜਨ ਨਾਨਕ ਪ੍ਰਭ ਦੇ ਮਤੀ ਛੱਡ ਆਸਾ ਨਿਤ ਸੁਖ ਸੌਦਿਆ। ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ, ਹਰ ਪ੍ਰਭ ਸੇ ਜੜੀਏ ਆਈ, ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਲਾਈ। ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ, ਹਰ ਸਰਦਾ ਸੇਜ ਵਿਛਾਈ, ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ। ਇਕਤ ਸੇਜੇ ਹਰ ਪ੍ਰਭੂ ਰੱਬ ਰਾਮ ਰਾਜਿਆ ਗੁਰਦੱਸੇ ਹਰ ਮੇਲਾਈ, ਮੈਂ ਮਨ ਤਨ ਪ੍ਰੇਮ ਵਿਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹੀ। ਹੋ ਗੁਰ ਬਿੱਟੋ ਘੋਲ ਕਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੇ ਦੇਈ, ਗੁਰ ਤੁੱਠਾ ਜਿਉ ਰਾਮ ਰਾਜਿਆ ਜਨ ਨਾਨਕ ਹਰਮਲੇ ਹੀ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ। ਸੁਣ ਬਾਵਰੇ ਤੂੰ ਕਾਹੇ, ਸੁਣ ਬਾਵਰੇ ਤੂੰ ਕਾਹੇ ਦੇਖ ਭੁਲਾਨਾ, ਸੁਣ ਬਾਵਰੇ ਨੇਹੂ ਕੂੜਾ ਲਾਇਓ।

ਲਾਲਾ ਅੰਤ ਗੁਲਾਲਾ ਸ਼ਬਦ ਚੀਨ ਗੁਰ ਮਿੱਠਾ ਮਿੱਥਿਆ ਮੋਹ ਮਗੰਥੀ ਰਿਹਾ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਹਚਲ ਹਬ ਵੈਸੀ ਸੁਣ ਪਰਦੇਸੀ ਸਤਸੰਗ ਮਿਲ ਰਹੀਏ ਹਰ ਪਾਈਏ ਭਾਗੀ ਸੁਣ ਵੈਰਾਗੀ ਚਰਨ ਪ੍ਰਭੂ ਗਹਿ ਰਹੀਏ ਏਹੋ ਮਨ ਦੀਜੇ ਸੰਕ ਨਾ ਕੀਜੇ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚੇ ਕੂੜਾ ਮਾਨੋ ਸੁਣ ਬਾਵਰੇ ਹਵੈਸੀ ਗਰਭ ਗੁਮਾਨੋ ਨਿਹਚਲ ਹਵ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਭਉ ਜਲ ਤਰੀਏ ਜੇ ਥੀਵੇ ਕਰਮ ਲਿਖਿਆਸਾ ਗੁਰ ਸੇਵੀਏ ਅੰਮ੍ਰਿਤ ਪੀਜੇ ਜਿਸ ਲਾਵੇ ਸਹਿਜ ਧਿਆਨੋ ਨਾਨਕ ਸਰਣ ਪਇਆ ਹਰ ਦੁਆਰੇ ਹੋ ਵੱਲ ਵੱਲ ਸਤਿਗੁਰਬਾਨੋ ਸੁਣ ਬਾਵਰੇ ਮਤ ਜਾਣੇ ਪ੍ਰਭੂ ਮੈਂ ਪਾਇਆ ਸੁਣ ਬਾਵਰੇ ਥੀਓ ਰਹਿਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਏ ਥੀਓ ਨਿਮਾਣਾ ਸਤਿਗੁਰਬਾਣਾ ਸਗਲਾ ਆਪ ਮੇਟਾਈਏ ਉਹ ਧੰਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ ਨਾਨਕ ਦੀਨ ਸਰਣ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੇਵਲ ਰਾਮ ਜੀਓ ਹਰਿ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੇਵਲ ਰਾਮ ਜੀਓ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਥ ਦੁੱਖ ਕੋਈ ਨਾ ਲਾਗੇ ਭਵ ਜਲ ਪਾਰੇ ਉਤਾਰਾ ਆਦਿ ਜੁਗਾਦ ਭਗਤ ਨਕਾਰ ਆਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮਿੱਠਾ ਅਨ ਦਨ ਮਨ ਤਨ ਪੀਵਾ ਹਰਿ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਈ ਵੱਲ ਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦਾ ਜੀਵੀ ਵੱਲ ਰਾਮ ਜੀਓ ਤੇਰੀ ਟੇਕ ਤੁਜੇ ਤੇ ਪਾਈ ਸੱਚੇ ਸਿਰਜਣ ਹਾਰਾ ਜਿਸ ਤੇ ਖਾਲੀ ਕੋਈ ਨਾਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ਨ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸਭ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਪੈ ਵਿਨਾਸੇ ਸਗਲ ਨਾਨਕ ਪੁਰਖ ਪੁਰਖ ਕਰਨ ਕਰਨੇ ਹਾਰੇ ਉਪਜਿਆ ਤਤ ਗਿਆਨ ਸਹੁਰੇ ਪੇਈਏ ਇੱਕ ਹਰ ਵੱਲ ਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਇ ਨ ਸਾਕੇ ਭਿੰਨ ਕਰ ਵੱਲ ਰਾਮ ਜੀਓ ਬਿਸਮ ਪੇਖੇ ਬਿਸਮ ਸੁਣੀਏ ਬਿਸਮਾਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਿਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਣ ਨਾ ਜਾਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸੇ ਧਿਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਵਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ ਬਿਨਵੰਤ ਨਾਨਕ ਸਰਣ ਸੁਆਮੀ ਜਿਉ ਪਿੰਡ ਪ੍ਰਵਿਆਗੇ ਅਨਹਤ ਸਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਸੇ ਸਰਹਸ ਉਪਜੇ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖਪਣਾ ਹੋਏ ਰਹਿਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ
बिनवंत नानक दया धारो सदा हर गुण गावा गोर मिल सागर तरिया चरण हर चरण जपत निस्तरिया हर चरण त्याए सब फल पाए मिटे आवन जाना पाए भगत सुभाए हर जप अपने प्रभ पावा जप एक अलख अपार पूर्ण तिस बिना नहीं कोई बिनवंत नानक गुर परम खोया जत देखा तत सोई पतत पावन हर नामा पूर्ण संत जना के कामा गुर संत पाया प्रभ त्याया सगल इच्छा पुनिया औ पात हो ताप विनसे सदा सरसे प्रभ मिले चिरी बशुनिया मन शाति आई बजी बधाई मनो कदे ना विसरे बिनवंत नानक सतगुर दृढ़ाया सदा भज जगदीसरे राग सूही शंत महला पंजवा कर तीजा एक ओंकार सतगुर प्रसाद तू ठाकरो बैरा गुरो मैं जे ही कण चेरी राम तू सागरो रतनागरो हो सार न जाना तेरी राम सार न जाना तू बटदाना कर मेहरमत साई कृपा कीजे सा मत दीजे आठ पहर तुद त्याई गर्भ न कीजे रैण हवीजे ता गत जियरे तेरी सब उपर नानक का ठाकर मैं जे ही कण चेरी राम तुम गहर अत गहर गंभीरा तुम फिर हम बोहरिया राम तुम बड़े बड़े वड ऊचे हो इतनी कलहरिया राम हो किछ नाही एको तू ही आपे आप सुजाना अमृत दृष्ट निमख प्रभ जीवा सर्व रंग रस माना चरणे सरनी दासे दासी मन मौले तन हरिया नानक ठाकर सर्व समाणा आपन पावन करिया तुझ ऊपर मेरा है माणा तू हे मेरा ताना राम सुरत मत चतराई तेरी तू जाने जाना राम सोई जाने सोई पछाणे जाको नदर सरिंदे मन मुख भूली बहुती राही फाथी माया फंदे ठाकर पाणी सा गुणवंती तिन ही सब रंग माणा नानक की धर तू हे ठाकर तू ही नानक का माणा हो वारी वंजा कोली वंजा तू पर्वत पर्वत मेरा उला राम हो वल जाई लख लख लख वरिया जिन भरम परदा खोला राम मिटे अंधारे तजे विकारे ठाकर स्यो मन माना प्रभ जी वाणी पई नकानी सफल जन्म परवाना पई अमोली पारा तोली मुक्त जुगत दर खोला कौ नानक हो निरपो होई सो प्रभ मेरा ओला सूही महला पंजवा साजन पुरख सतगुर मेरा पूरा तिस बिन अवर न जाना राम मात पिता भाई सुत बंधप जी प्राण मन पाणा राम जियो पिंड सब तिस का दिया सर्ब गुणा भरपूरे अंतर जामी सो प्रभ मेरा सर्व रिहा भरपूरे ताकि शरण सर्व सुख पाए हुए सर्व कल्याणा सदा सदा प्रभ को बलिहारे नानक सदगुरवाणा ऐसा गुरबड भागी पाइए जित मिलिए प्रभ जापे राम जन्म जन्म के किलवख उतरे हर संत धूड़ी नित नापे राम हर धूड़ी नाइए प्रभु त्याइए बहड़ जून ना आइए गुर चरणी लागे भरम पौ पागे मन चिंदिया फल पाइए हर गुण नित गाए नाम त्याए फिर सोग नाही संतापे नानक सो प्रभ जी का दाता पूरा जिस पर तापे हर हरे हर गुण निदे हर संतन के वस आए राम संत चरण गुर सेवा लागे तिनी परम पद पाए राम परम पद पाया आप मिटाया हर पूरन कृपा धारी सफल जन्म होया पौ भागा हर भेटिया एक मुरारी जिसका सा तिन ही मेल लिया ज्योति ज्योत समाया नानक नाम निरंजन जपिए मिल सतगुर सुख पाया
गाओ मंगलो नित हर जनो पुन्नी इश सवाई राम रंग रते अपने सुख स्वामी सेती मरे ना आवे जाई राम अवनासी पाया नाम त्याया सगल मनोरथ पाए शांत सहज आनंद कनेरे गुर चरणी मन लाए पूर रिहा घट घट अवनासी थान थनंतर साई कौ नानक कारज सगले पूरे गुर चरणी मन लाई सूही महला पंजवा कर किरपा मेरे प्रीतम स्वामी नेत्र देखे दर्श तेरा राम लाख जिहवा देहो मेरे प्यारे मुख हर अरादे मेरा राम हर अरादे जप पंथ सादे दुख ना ब्यापे कोई जल थल महियल पूरन स्वामी जत देखा तत सोई परम मोह विकार नाठे प्रभ नेरू ते नेरा नानक को प्रभ कृपा कीजे नेत्र देखो दर्स तेरा कोट करन दीजे प्रभ पीतरम हर गुण सुनिए अवनासी राम सुन सुने मन निर्मल होवे कटिए काल की फासी राम कटिए जम फासी सिमर अवनासी संगल मंगल सो ज्ञाना सगल मंगल सो ज्ञाना हर हर जप जपिए दिन राती लागे सहज त्याना काल मल दुख जारे प्रभु चितारे मन की दुर्मत नासी कौ नानक प्रभ कृपा कीजे हर गुण सुनिए अवनासी करोड़ हस्त तेरी टहल कमावे चरण चले प्रभ मार्ग राम भव सागर नाव हर सेवा जो चढ़े तिस्तार ग्राम भव जल तरिया हर हर सिमरिया सगल मनोरथ पूरे महाविकार गए सुख उपजे वाजे अनहद तूरे मन वांछित फल पाए सगले कुदरत कीम अपारग कौ नानक प्रभ कृपा कीजे मन सदा चले तेरे मार्ग एहो बर एहा बड़ियाई एहो तन होए बडभागा राम एहो रंग एहो रस भोगा हर चरणी मन लागा राम मन लागा चरणे प्रभ की सरणे कारण करण कारण गोपाला सब किश तेरा तू प्रभ मेरा मेरे ठाकर दीन दयाला मोहे निर्गुण प्रीतम सुख सागर संत संग मन जागा कौ नानक प्रभ कृपा कीनी चरण कमल मन लागा सूही महला पंजवा हर जपे हर मंदर साजिया संत भगत गुण गावे राम सिमर सिमर स्वामी प्रभ अपने सगले पापत जावे राम हर गुण गाए परम पद पाया प्रभ की उत्तम बाणी सहज कथा प्रभ प्रभ की अत मिठी कथी अकथ कहानी भला संयोग मूर्त पल साचा अवचल नीवर खाई जन नानक भय दयाला सर्व कला बण आई आनंदा वजे नित वाजे पार ब्रह्म मन बूठा राम गुरमुखे सच करणी सारी विनसे भरम पै झूठा राम अनहद बाणी गुरमुख बगाणी जस सुन सुन मन तन हरिया सर्व सुखा तिस ही बण आए जो प्रभ अपना करिया घर में नव निध भरे भंडारा राम नाम रंग लागा नानक जन प्रभ कदे न बिसरे पूरन जाके भागा छाया प्रभ छतरपत कीनी सगली तपत बिनासी राम दुख पाप का डेरा ढाठा कार जियाया रासी राम हर प्रभ फुरमाया मिटी बलाया साच धर्म पन फुलिया साच धर्म पुन फुलिया सो प्रभ अपना सदा त्याये सोबत वैस्त खलिया गुण निधान सुख सागर स्वामी जल थल महियल सोई जान नानक प्रभ की शरण आई तिस विन अवर न कोई मेरा घर बनिया बन ताल बनिया प्रभ परसे हर राया राम मेरा मन सोहया मीत साजन सरसे गुर मंगल गाया राम गुण गाए प्रभु त्याए साचा सगल इच्छा पाईया गुण चरण लागे सदा जागे मन बजियां वधाइया करी नदर स्वामी सुखे गामी हलत पलत सवारिया बिनवंत नानक नित नाम जपिए जियो पिंड जिन तारिया सूही महला पंजवा पै सागरो पै सागर तरिया हर हर नाम त्याए राम
ਬੋਹੇ ਥੜਾ ਹਰ ਚਰਨ ਅਰਾਧੇ ਮਿਲ ਸੰ ਸਤਿਗੁਰ ਪਾਰ ਲਗਾਏ ਰਾਮ ਗੁਰਸਬਦੀ ਤਰੀਏ ਬਹੁੜ ਨਾ ਮਰੀਏ ਚੁੱਕੇ ਆਵਣ ਜਾਣਾ ਜੋ ਕਿਛ ਕਰੇ ਸੋਈ ਫਲ ਮਾਨੋ ਤਾਂ ਮਨ ਸਹਿਜ ਸੁਮਾਣਾ ਦੁੱਖ ਨਾ ਭੁੱਖ ਨਾ ਰੋਗ ਬੇ ਆਪੇ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਕਿਤ ਕੀਨੇ ਰਾਮ ਆਪ ਨੜਾ ਮਨ ਆਗੇ ਧਰਿਆ ਸਰਵਸ ਠਾਕਰ ਦੀਨੇ ਰਾਮ ਕਰ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਆਨੰਦ ਬਿਨ ਉਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਬਡ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਉ ਨਾਨਕ ਰਵੇ ਰੰਗ ਰਾਤੇ ਪ੍ਰੇਮ ਰਹਾ ਮਹਾਰਸ ਪੀਨੇ ਆਨੰਦ ਬਿਨੋਦ ਮੰਗ ਆਨੰਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੇ ਰਾਮ ਆਪ ਨੜੇ ਪ੍ਰਭ ਆਪ ਸਿਗਾਰੀ ਸੋਭਾ ਵੰਤੀ ਨਾਰੇ ਰਾਮ ਸਹਿਜ ਸੁਭਾਏ ਪਏ ਕਿਰਪਾਲਾ ਗੁਣ ਅਵਗਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਪਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਉ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਵਾਓ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਇਆ ਮਿਲ ਸਾਧੂ ਇਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰਨ ਪੂਰ ਪੂਰਨ ਤਿਸ ਬਿਨਾ ਨਾਹੀ ਜਾਏ ਪੇਖ ਦਰਸਨ ਨਾਨਕ ਵਿਗਸੇ ਆਪ ਲਏ ਮੇਲਾਏ ਸੂਹੀ ਮਹੱਲਾ ਪੰਜਵਾ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸੁਖ ਵਿਗਾਸੇ ਸਿੱਖ ਵਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਉ ਨਾਨਕ ਸਤਿਗੁਰ ਵਲਿਹਾਰੀ ਜਿਨੇ ਹੋ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਜੂਏ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟੀਏ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਸਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਜਨ ਸੁਖ ਮਾਣੇ ਰਲੀਆ ਦੁਖ ਦਰਦ ਭਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਵਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰੇ ਪ੍ਰਿਤ ਪਾਲਾ ਦੈ ਦਿਸ ਪੂਰ ਰਿਹਾ ਜਿਸ ਸਵਾਮੀ ਕੀਮਤ ਕਹਿਣ ਨਾ ਜਾਈ ਕਉ ਨਾਨਕ ਸਤਿਗੁਰ ਬਲਿਹਾਰੀ ਜਿਨ ਅਵ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਏ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਾਧੇ ਮੈਲ ਸਭ ਕਾਟੇ ਕਿਲ ਵਿਖ ਸਗਲੇ ਖੋਵੇ ਤੈ ਜਨਮ ਨ ਮਰਣਾ ਆਵਣ ਜਾਣਾ ਬਹੁੜ ਨ ਪਾਈਏ ਜੋਨੀ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛ ਪੁੰਨੀਐ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਵੇਦ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿਧ ਰਿਧ ਦੀਨੇ ਕਰਤੇ ਤੋਟ ਨਾ ਵੇ ਕਾਈ ਰਾਮ
ਖਾਤ ਖਰਚਤ ਵਿਲ ਸ਼ਲਤ ਸੁਖ ਪਾਇਆ, ਕਰਤੇ ਕੀ ਦਾਤ ਸਬਾਈ ਰਾਮ, ਦਾਤ ਸਪਾਈ ਨ ਖੱਟ ਨਾ ਜਾਈ, ਅੰਤਰ ਜਾਮੀ ਪਾਇਆ, ਕੋਟ ਵਿਘਨ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ, ਸ਼ਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੂਖ ਸਵਾਈ, ਨਾਨਕ ਗੁਣ ਗਾਵੇ ਸਵਾਮੀ ਕੇ, ਅਚਰਜ ਜਿਸ ਵਡਿਆਈ ਰਾਮ, ਵਡਿਆਈ ਰਾਮ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ, ਭਗਤ ਸੋਹਨ ਹਰ ਕੇ ਗੁਣ ਗਾਵੇ, ਸਦਾ ਕਰੇ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਾਣੀ, ਸਾਧ ਸੰਗਤ ਬਣੀ, ਜਿਨ ਉੱਦਮ ਕੀਆ ਤਾਲ ਕੇਰਾ, ਤਿਸ ਕਾ ਉਪਮਾ ਕਿਆ ਬਣੀ, ਅਠਸਠ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ, ਪਤਿਤ ਪਾਵਨ ਬਿਰਧ ਸੁਆਮੀ, ਨਾਨਕ ਸਭ ਦੇ ਆਧਾਰਾ, ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ

0: कीजे बिसर नाही कखिनो, गुण गोपाल उच्चर रसना सदा गाइये अनदिनो। जिस प्रीत लागी नाम सेती मन तन अमृत पीजे, बिनवंत नानक इच पुन्नी पेख दर्शन जीजे। राग सूही महला पंजवा शंत एक ओंकार सतगुर प्रसाद, मिठ बोलड़ा जी हर सज्जन स्वामी मोरा। हो सम्मल थकी जी ओ कदे न बोले कौरा, कौड़ा बोल न जाने पूरन भगवान ने। औगण को नाच तारे पतत पावन हर विरद सदाए, कतिल नाही पाने काले। कट कट वासी सर्वन वासी नेरे ही ते नेरा, नानक दास सदा शरणागत हर अमृत सज्जन मेरा। हाओ विषम पई हर जियो दर्शन देख अपारा, मेरा सुंदर स्वामी जी हो चरण कमल पग शारा। प्रभ पेखत जीवा ठंडी थीवा, जिस जे वड्यावर ना कोई। आदि अंत मध्य प्रभ रविया, जल थल महियल सोई। चरण कमल जप सागर तरिया, पव जल उतरे पारा। नानक शरण पूरन परमेसर, तेरा अंत न पारा वारा। हो निमख न छोडा जी हर प्रीतम प्राणी आधारो, गुर संगत के हासी साचा अगम अगम विचारो। मिल साधु दीना ता नाम लीना, जन्म मरण दुख नाठे। सुख सहज सुख आनंद कनेरे, हमे विनती गाठे। सबके मद सबूते बाहर राग दोख ते न्यारो। नानक दास गोविंद सरनाई, हर प्रीतम मने सधारो। मैं खोजत खोजत जी हर निश्चल, सो कर पाया। सब अतर्व डीठे जियो ता चरण कमल चित लाया। प्रवि अबनासी हो तिसकी दासी, मरे ना वे जाए। धर्म अर्थ काम सब पूरन, मन चिंदी इच्छ पुजाए। सिमरत सत सिमरत गुण गावे, करते सिद्ध साधक मन जन मुन जन त्याया। नानक सरन कृपा निध स्वामी, बड़ पागी हर गा हर हर गाया। एक ओंकार सतगुर प्रसाद, बारी सूही की सलोखा। स्नाल महला तीजा, श्लोक महला तीजा। सूहे वेश दोहागणी पर पिर रावण जाए, पिर छोड़िया करे अपने मोही दूजे पाए। मिठा करके खाया बौसा दो बदिया रोग, शुद्ध पतार हर छोड़िया फिर लगा जाए विजोग। गुरमुख होवे सो पलटिया, हर राती साज सिगार। सहज सच पिर राविया, हर नामा उरतार। आज्ञाकारी सदा सुहागण, आप मेली करतार। नानक पिर पाया हर सच्चा, सदा सुहागण नार। महला तीजा सूही वे निमाणिए, सो सूही सदा समाल। नानक जन्म सवारे अपना, कुल भी छुट्टी नाल पौड़ी। आपे तख्त रचायन आकाश पताला, हुक्मी धरती साजियन सच्ची धर्मशाला। आप उपाए खपाए दा सच्चे दीन दयाला, सबना रिचक सवाहिंदा तेरा हुक्म निराला। आपे आप वरतदा आपे प्रितपाला, श्लोक महला तीजा। सूबे ता सुहागणी जा मन लेहे सच नाओ, सत गुरे अपना मनाए लै। रूप चढ़ी ता अगला दूजा नाही थाओ, ऐसा सिगार बनाए तू मैला। कदे ना हो भी एहनस लागे पाओ, नानक सुहागण क्या क्या। चेहन जे अंदर सच मुख उजला, खसमे माहे समाए। महला तीजा लोका वे हसूह वी सुहवा वेस करी। वेसी सह न पाइये कर कर वेस रही, नानक तिनी सोह पाया जिन गुर की सिख सुनी। जो तिस पावे सो थिए इन विद कंत मिली। पौड़ी हुक्मी सृष्ट साजियन बहु पित संसारा, ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖੇ ਅਪਾਰਾ, ਇਕਨਾ ਨੂੰ ਤੂੰ ਮੇਲ ਲਏ ਗੁਰ ਸ਼ਬਦ ਵਿਚਾਰਾ, ਸੱਚ ਰਤੇ ਸੇ ਨਿਰਮਲੇ ਹਉਮੈ ਤਜ ਵਿਕਾਰਾ, ਜਿਸ ਤੂੰ ਮੇਲੇ ਸੋ ਤੁਧ ਮਿਲੇ ਸੋਈ ਸਚਿਆਰਾ। ਸਲੋਕ ਮਹੱਲਾ ਤੀਜਾ, ਸੂਹੀ ਵੇ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਓ, ਖਿਨ ਮੈਂ ਝੂਠ ਸਭ ਵਿਨ ਸਜਾਏ ਜਿਉ ਟਿਕੇ ਨਾ ਵਿਰਖ ਕੀ ਛਾਉ, ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚਾਉ, ਉਲਟੀ ਸਖਤ ਸਿਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ, ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਏ ਹਰ ਗੁਣ ਗਾਉ। ਮਹੱਲਾ ਤੀਜਾ, ਸੂਹਾ ਰੰਗ ਵਿਕਾਰ ਹੈ ਜੇ ਕੰਤ ਨਾ ਪਾਇਆ ਜਾਏ, ਇਸ ਲਹਿਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਾਏ, ਮੰਦ ਆਣੀ ਡੂਮਣੀ ਸੂਹੇ ਵੰਸ ਲਵਾਏ, ਸ਼ਬਦ ਸੱਚੇ ਰੰਗ ਲਾਲ ਕਰਕੇ ਪਾਏ ਸਿਗਾਰ ਬਣਾਏ, ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ, ਆਪੇ ਆਪੇ ਉਪਾਇਨ ਆਪ ਆਪ ਕੀਮਤ ਪਾਈ, ਤਿਸ ਦਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ, ਮਾਇਆ ਮੋਹ ਗੁਵਾਰ ਹੈ ਦੂਜੇ ਪਰਮਾਈ, ਮਨਮੁਖ ਠੌਰ ਨ ਪਾਈ ਨੀ ਫਿਰ ਆਵੈ ਜਾਈ, ਜੋ ਤਿਸ ਭਾਵੇ ਸੋ ਥੀਏ ਸਭ ਚਲੇ ਚਲੇ ਰਜਾਈ। ਸਲੋਕ ਮਹੱਲਾ ਤੀਜਾ, ਸੂਹੇ ਵੇਸ ਕਾਮਣ ਕੁਲੱਖਣੀ ਜੇ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ, ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ, ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ, ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੇ ਖਿਮਾ ਸਿਗਾਰ, ਪੇਈਏ ਸੋਹਰੇ ਬਹੁ ਸੋਭਾ ਪਾਏ ਤਿਸ ਪੂਜੇ ਕਰੇ ਸਭ ਸੇ ਸਾਰ, ਔਰ ਲਾਈ ਕਿਸੇ ਦੀ ਨਾ ਰਲੇ ਜਿਸ ਰਾਵੇ ਸਿਰਜਨਹਾਰ, ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਤਾਰ। ਮਹੱਲਾ ਪਹਿਲਾ, ਸੂਹਾ ਰੰਗ ਸੁਪਨੇ ਨਿਸੀ ਬਿਨ ਧਾਗੇ ਗਲਹਾਰ, ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ, ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆ ਸ਼ਾਰ, ਪੌੜੀਏ ਜਗ ਆਪੇ ਉਪਾਇਨ ਕਰ ਚੋਜ ਬਿੜਾਇਨ, ਪੰਚ ਧਾਤ ਵਿੱਚ ਪਾਈਐਨ ਮਹ ਝੂਠ ਗਮਾਨ, ਆਵੀ ਜਾਈ ਪਵਾਈਏ ਮਨ ਮੁੱਖ ਗਿਆਨ, ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸ਼ੀਐਨ ਹਰ ਨਾਮ ਨਿਧਾਨ। ਸਲੋਕ ਮਹੱਲਾ ਤੀਜਾ, ਸੂਹੀ ਵੇ ਸੂਹਾ ਵੇਸ ਕਰ ਛੱਡ ਤੂੰ ਪਰ ਲੱਗੀ ਪਿਆਰ, ਸੂਹੇ ਵੇਸ ਫਿਰ ਕਿਨੇ ਨਾ ਪਾਇਓ ਮਨਮੁਖ ਦੁਜ ਮੋਈ ਗਵਾਰ, ਸਤਿਗੁਰ ਮਿਲੀਏ ਸੂਹਾ ਵੇਸ ਗਇਆ ਵਿੱਚ ਹੋਮੇ ਮਾਰ, ਮਨ ਰੱਤਾ ਲਾਲ ਹੂਆ ਰਸਨਾ ਰਤੀ ਗੁਣੀ ਸਾਰ, ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿਗਾਰ, ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰ ਧਾਰ। ਮਹੱਲਾ ਤੀਜਾ, ਮੁੰਦੇ ਸੁਹਾ ਪਰ ਹਰ ਲਾਲ ਕਰੋ ਸਿਗਾਰ, ਆਵਣ ਜਾਣਾ ਵਿਸਰੇ ਗੁਰ ਸ਼ਬਦੀ ਵਿਚਾਰ, ਮੰਦ ਸੁਹਾ ਵੀ ਸੋਹਣੀ ਜਿਸ ਕਰ ਸਹਿਜ ਪਤਾਰ, ਨਾਨਕ ਸਾ ਧਨ ਰਾਵੀਏ ਰਾਵੇ ਰਾਵਣ ਹਾਰ, ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਦ ਰਤਾ, ਹਉਮੈ ਮੇਰਾ ਕਰ ਮੁਗੇ ਕਿਛ ਸਾਥ ਨਾ ਲਿਤਾ, ਸਿਰ ਉੱਪਰ ਜਮ ਕਾਲ ਨ ਸੂਜੀ ਦੂਜੇ ਪਰਮਿਤਾ, ਫਿਰ ਵੇਲਾ ਹੱਥ ਨਾ ਆਵੀ ਜਮ ਕਾਲ ਵਸ ਕੀਤਾ, ਜਿਹਾ ਧੁਰ ਲਿਖ ਪਾਇਨ ਸੇ ਕਰਮ ਕਮਿਤਾ। ਸਲੋਕ ਮਹੱਲਾ ਤੀਜਾ, ਸਤੀਆ ਇਹ ਨਾ ਆਖੀਐਨ ਜੋ ਮੜਿਆ ਲੰਘ ਜਲਨ, ਨਾਨਕ ਸਤੀਆ ਜਾਣੀਐਨ ਜੇ ਵਿਹਰੇ ਚੋਟ ਮਰਨ। ਮਹੱਲਾ ਤੀਜਾ, ਪੀਸੋ ਸਤੀਆ ਜਾਣੀਐ ਸੀਲ ਸੰਤੋਖ ਰਹਨ, ਸੇਵਨ ਸਾਈ ਆਪਣਾ ਨਿਤ ਉੱਠ ਸਮਾਲਨ। ਮਹੱਲਾ ਤੀਜਾ, ਕੰਤਾ ਨਾਲ ਮਹੇਲੀਆ ਸੇਤੀ ਅੱਗ ਜਲਾਹੇ, ਜੇ ਜਾਣੇ ਫਿਰ ਆਪਣਾ ਤਨ ਦੁੱਖ ਸਹਾਹੇ, ਨਾਨਕ ਕੰਤ ਨ ਜਾਣੀ ਕਿਉ ਅੱਗੇ ਜਲਾਹੇ, ਭਾਵੇ ਜੀਵੋ ਕੇ ਮਰੂ ਦੂਰੇ ਪੀ ਭੱਜ ਜਾਹੇ। ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ, ਲੇਖ ਕਰਤੇ ਲਿਖਿਆ ਨਾਵੇ ਜੀਵ ਡਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ, ਨਾਮ ਅਕੁੱਠ ਨਿਧਾਨ ਹੈ ਗੁਰਮੁਖ ਮਨ ਵਸਿਆ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ ਚਾਲਣ ਸਾਰ ਨਾ ਜਾਣਨੀ ਕਾਜ ਸਵਾਰਣ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹਾਰ ਹੋਏ ਨਾਨਕ ਚਾਲ ਨਾ ਚੱਲੀ ਫਿਰ ਪੁਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੇ ਸਤ ਭਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ ਭਉ ਤਿਨ ਨਾਹੀ ਭਉ ਮੁੱਚ ਭਉ ਨਿਭਾਵੈ ਨਾਨਕੇ ਹੋ ਪਟੰਤਰਾ ਤਿਤ ਦੀਵਾਨ ਗਿਆ ਹੈ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੱਡਤੇ ਕੋ ਉੱਡਤਾ ਜੀਵਤ ਕੋ ਜੀਵਤਾ ਮਿਲੇ ਮੂਹੇ ਕੋ ਮੂਆ ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੋਮੇ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਮਾੜੀਆ ਲੱਗ ਪਏ ਗਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੁਵਾਰੀ ਜਿਸੇ ਬੁਝਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੀ ਏਵਾ ਵਿਰਥੇ ਜਾ ਬਿਰਥਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿਗਾਰ ਕਿਆ ਤੋ ਪ੍ਰਵਾਨ ਹੈ ਜਾ ਸੋ ਤਰੇ ਪਿਆਰ ਭਉ ਸਿਗਾਰ ਤਬੂਲ ਰਸ ਭੋਜਨ ਭਾਉ ਕਰੇ ਮਨ ਤਨ ਸੌਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸਿਗਾਰ ਸੇਜੇ ਕੰਤ ਨਾ ਆਇਓ ਏ ਬੇ ਭਇਆ ਵਿਕਾਰ ਮਹੱਲਾ ਤੀਜਾ ਧਨ ਪਿਰੇ ਨਾਖੀਏ ਬਹਿਨ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਧਨ ਪਿਰ ਪਿੰਕੇ ਧਨ ਪਿਰ ਕਹੀਏ ਸੋਏ ਪੌੜੀ ਪੈ ਵਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੀਏ ਭਉ ਉਪਜੇ ਪੈ ਪਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਓ ਹਉਮੈ ਤ੍ਰਿਸ਼ਨਾ ਮਾਰ ਤਨ ਮਨ ਨਿਰਮਲ ਅਤ ਸੁਹਣਾ ਪੇਟਿਆ ਕ੍ਰਿਸ਼ਨ ਮੁਰਾਰ ਭਉ ਭਾਉ ਸਭ ਤਿਸਦਾ ਸੋ ਸੱਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਵਾਹੁ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਬਰਾਹੋ ਆਪ ਖੜਾਬੂ ਆਪ ਕਰਿਆ ਪੀਣੇ ਆਪਾਹੋ ਗੁਰਮੁਖ ਸੇਵਾ ਥਾਏ ਪਵੇ ਅਨਮਤ ਤੱਤ ਕਮਾਵੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਬੇਪਰਵਾਹ ਤੋਂ ਦਰ ਊਣਾ ਨਾਹੀ ਕੋ ਸੱਚਾ ਬੇਪਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੁਪ ਸਰੀਰ ਗੁਰਸਬ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਿਹਾ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਾਇਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਏ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨਾਮ ਬੜੇ ਤਿੱਤ ਨਿਵੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵਈ ਕਿਤੀ ਲਾਹਾ ਸਹਮ ਜਾ ਬਖਸੇ ਤਾਂ ਤੱਕਾ ਨਹੀਂ ਪੌੜੀ ਸੱਚਾ ਮਰਚਲਾਇਨ ਕਰ ਸੱਚ ਫੁਰਮਾਣ, ਸਦਾ ਨਿਹਚਲ ਰਵ ਰਿਹਾ ਸੋ ਪੁਰਖ ਸੁਜਾਣ, ਗੁਰ ਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ, ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ, ਅਗਮੇ ਗੋਚਰ ਅਲਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਖੋਟੇ ਖਰੇ ਪਰਖੀਅਨ ਸਾਹਿਬ ਕੇ ਦੀਵਾਨ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੌ ਲੱਥੀ ਨਾਥਿਆ ਧੁੱਪ ਚੜੀਐ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਸਨੀ ਕੋਰ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੇ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ, ਦੇ ਦਿਸੇ ਮਨ ਧਾਵਦਾ ਗੁਰ ਠਾਕਰ ਹਾਇਆ, ਨਾਵੀ ਨੂੰ ਸਭ ਲੋਚਦੀ ਗੁਰਮਤੀ ਪਾਇਆ, ਤੁਰ ਲਿਖਿਆ ਮੇਟ ਨਾ ਸਕੀਏ ਜੋ ਹਰ ਲਿਖ ਪਾਇਆ। ਸਲੋਕ ਮਹੱਲਾ ਪਹਿਲਾ। ਦੋਏ ਦੀਵੇ ਚੌਦੇ ਹੱਟ ਨਾਲੇ, ਜੇਤੇ ਦੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਇਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਬਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆ ਸੋ ਪੇਦਾ ਸੇਵਨ, ਦੇ ਬੱਗਾ ਤਪੇ ਭਾਣਾ ਕਾਲਿਆ ਕਾਲੇ ਬਨ, ਅੰਧੇ ਅਕਲੀ ਵਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਵਾਹਰੇ ਕਵੇ ਨਾ ਪਾਵੇ ਮਾਨ। ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਹਰ ਸੱਚੇ ਆਪ, ਇੱਕ ਦੂਜੇ ਭਾਈ ਖੁਦਾਇਨ, ਹੋਮੇ ਵਿੱਚ ਵੀ ਆਪੇ ਮਾਨਸ, ਜਨਮ ਦੁਲੰਬ ਸਾ ਮਨਮੁੱਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁੱਝ ਸੀ, ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ, ਸਭ ਵਰਤੇ ਆਪੇ। ਸਲੋਕ ਮਹੱਲਾ ਪਹਿਲਾ। ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀਵਾਨ, ਵੇਦਾਨੀ ਕੀ ਦੋਸਤੀ ਵੇਦਾਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸਦਾਨ, ਗਦੋ ਚੰਦਨ ਖੋਲੀਏ ਪੀਸਾ ਹੋਸ ਪਾਣ, ਨਾਨਕ ਕੂੜੇ ਕੱਤੀਏ ਕੂੜਾ ਤਣੀਏ ਤਾਣ, ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ। ਮਹੱਲਾ ਪਹਿਲਾ।
1: ਨਾਮ ਤੇਰਾ ਪ੍ਰਵਾਨ, ਨਾਨਕ ਸੁਣ ਕੇ ਮੰਨਿਆ ਹੋ ਤਿੰਨਾ ਬਿਟੋ ਕੁਰਬਾਨ। ਪੌੜੀ ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਈ ਗਿਆ ਹੋਮੈ, ਝਗੜਾ ਪਾਇਓਨ ਝਗੜੇ ਜਗ ਮੋਇਆ, ਗੁਰਮੁਖ ਝਗੜ ਚੁਕਾਇਓਨ ਇੱਕੋ ਰਵ ਰਹਿਆ, ਸਭ ਆਤਮ ਰਾਮ ਪਛਾਣਿਆ ਭਾਉ ਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ, ਹੋਮੈ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ, ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ, ਅਹਿੰਸ ਨਵਤਨ ਨਿਰਮਲਾ ਮੈਲਾ ਕਬੇ ਕਬੂ ਨਾ ਹੋਏ, ਨਾਨਕ ਇਹ ਬਿੱਧ ਛੁੱਟੀਐ ਨਦਰ ਤੇਰੀ ਸੁਖ ਹੋਏ। ਮਹੱਲਾ ਪਹਿਲਾ। ਇੱਕੋ ਕੰਤ ਸੁਬਾਈਆ ਜਿੱਤੀ ਦਰਖੜੀਆ, ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ। ਮਹੱਲਾ ਪਹਿਲਾ। ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿੱਤ। ਮਹੱਲਾ ਪਹਿਲਾ। ਹੋ ਬਲਿਆਰੀ ਤਿਨ ਕੋ ਸਿਫਤ ਜਿਨ੍ਹਾਂ ਦੈ ਵਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ। ਪੌੜੀ ਦਰ ਮੰਗਤ ਜਾਚੈ ਦਾਨ ਹਰ ਕੀ ਦੀਜੈ ਕਿਰਪਾ ਕਰ, ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ, ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ। ਜੋਤੀ ਜੋਤ ਸਮਾਣੀ ਵਿੱਚ ਹਰ ਨਾਮ ਇੱਕੋ। ਮਹੱਲਾ ਪਹਿਲਾ। ਇੱਕੋ ਕੰਤ ਸਵਾਈਆ ਜਿੱਤੀ ਦਰਕੜੀਆ, ਨਾਨਕ ਕੰਤ ਰਤੀਆ ਪੁੱਛਿਆ ਬਾਤੜੀਆ। ਮਹੱਲਾ ਪਹਿਲਾ। ਸਭੇ ਕਾਂਤੀ ਰਤੀਆ ਮੈਂ ਦੁਹਾਗਣ ਕਿਤ ਮੈਂ ਆ ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੈ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕੋ ਸਫਤ ਜ ਸਿਫਤ ਜਿਨ੍ਹਾਂ ਦੇ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ।

ਜੀਓ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਗਹਿਕਾਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੋ ਸੁਬਹ ਨਵਾਜ ਸਰਾਈ ਗੁਜਾਰੂ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਿਸਾਰ ਮਾਟੀ ਸੰਗਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਬਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਸਹਾਕ ਕੀ ਸਭ ਮਤ ਥਾਕੀ ਏਕ ਨ ਥਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬਲਗ ਪ੍ਰਾਣੀ ਤਿਸੈ ਸਰੇਵੋ ਜਬਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨ ਜਾਸੀ ਹਰਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੈ ਅੰਤਰ ਚੁੱਕੈ ਤਿਸੈ ਪਿਆਸਾ ਹੁਕਮੈ ਬੂਝੈ ਚੌਪੜ ਕੇ ਲੈ ਮਨ ਜਨ ਢਾਲੇ ਪਾਸਾ ਜੋ ਜਨ ਜਾਨ ਭਜੈ ਅਭਗਤ ਕਹੋ ਤਨਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬੋ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਲਾ ਜਿਮੀ ਨਾਹੀ ਮੈਂ ਕਿਸੀ ਕਿ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨ ਹੋ ਲਿਆ ਉਹ ਬਾਰੀ ਰਹਾਉ ਨੌ ਡਾਡੀ ਦਸ ਮੁਨਸਫ ਧਾਵੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾ ਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਖਾਈ ਧਰਮ ਰਾਏ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

सतगुरु।

ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਤੁਸੀਂ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ ਹੈ। ਇੱਕ ਬੇਨਤੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਸ਼ਾਇਦ ਇਹ ਗੱਲ ਭੁੱਲ ਜਾਂਦੇ ਹਾਂ ਕਿ ਅਸੀਂ ਬੈਠ ਕੇ ਸਿਰਫ ਸੁਣਨਾ ਹੈ। ਅਸੀਂ ਘਰਾਂ ਦੀਆਂ ਗੱਲਾਂ ਜਾਂ ਹੋਰ ਗੱਲਾਂ ਕਰਕੇ ਇੱਥੇ ਜਿਹੜਾ ਧਿਆਨ ਦੇ ਨਾਲ ਬਾਣੀ ਸੁਣ ਰਿਹਾ ਉਹਨੂੰ ਡਿਸਟਰਬ ਨਹੀਂ ਕਰ ਸਕਦੇ। ਜੇ ਬਹੁਤ ਜ਼ਰੂਰੀ ਗੱਲਾਂ ਆ ਤਾਂ ਉਹ ਅਸੀਂ ਲੰਗਰ ਹਾਲ 'ਚ ਜਾ ਕੇ ਉੱਥੇ ਕਰ ਸਕਦੇ ਹਾਂ। ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਜਿੰਨੀ ਦੇਰ ਵੀ ਅਸੀਂ ਬਹਿਣਾ ਹੈ, ਚੁੱਪ ਦਾ ਦਾਨ ਬਖਸ਼ਿਓ। ਉਹਦੇ ਵਿੱਚ ਤੁਹਾਡਾ ਵੀ ਭਲਾ ਹੈ ਅਤੇ ਸਾਡਾ ਵੀ, ਸਾਰਿਆਂ ਦਾ। ਉਮੀਦ ਹੈ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਅਤੇ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕਰਕੇ ਲਾਹੇ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੋਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਰੰਭ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਵਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰ ਨੇੜੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀ ਉਹ ਆਇਆ ਕਰ ਰਿਹਾ ਹੈ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here today. It's a really special day for the couple and your presence makes it even more special. Today, it's not just a ceremony, but it's a blessing. When two souls come forward to merge into one in the presence of our eternal Guru, So Sadh Sangat Ji, as we are sitting in this darbar with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and help, and to help you more connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla jaruri beti hai. Apne jo niji vichar ne, galla baata de, kirpa karke unna nu sankochan di kirpalta karo, chup da daan bakshish karo. Apni surat, apna tyag, asi shabd vich jodna jatan karna hai. Jithe asi sabhag jodi de layi, satguran de charna vich ardaas beti karni hai. ਉੱਥੇ ਹੀ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਕੰਠ ਹੈ ਜਾਂ ਬਾਣੀ ਪੜ੍ਹ ਸਕਦੇ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ ਉਹ ਵੀ ਫੋਲੋ ਕਰ ਸਕਦੇ ਨੇ ਜੀ। ਆਓ ਹੁਣ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁਖ ਰੱਖ ਰਿਹਾ। ਕਾਕਾ ਜੀ ਹਰਵਿੰਦਰ ਸਿੰਘ ਮਾਹਲ, ਸਪੁੱਤਰ ਸਰਦਾਰ ਨਰਿੰਦਰਜੀਤ ਸਿੰਘ ਮਾਹਲ ਅਤੇ ਮਾਤਾ ਜੀ ਕੁਲਦੀਪ ਕੌਰ ਮਾਹਲ, ਪਰਿਵਾਰ ਦਾ ਪਿਛਲੇਰਾ ਪਿੰਡ ਪੰਜ ਢੇਰਾ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਅਤੇ ਇਸ ਵਕਤ ਇਹ ਪਰਿਵਾਰ ਡੈਲਟਾ ਬੀ ਸੀ ਦਾ ਨਿਵਾਸੀ ਹੈ। ਹਰਵਿੰਦਰ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਹਰਨੇਕ ਸਿੰਘ ਜੀ ਮਾਹਲ ਅਤੇ ਦਾਦੀ ਜੀ ਦਾ ਨਾਮ ਮਾਤਾ ਬਲਜੀਤ ਕੌਰ ਮਾਹਲ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਬਖਸ਼ੀਸ਼ ਸਿੰਘ ਜੀ ਹੈਲਟ ਅਤੇ ਨਾਨੀ ਜੀ ਬੀਬੀ ਬਖਸ਼ੀਸ਼ ਕੌਰ ਹੈਲਟ ਹਨ। ਸੋ ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦ ਬ੍ਰਾਈਡ, ਬੀਬਾ ਜੀ ਅਨਮੋਲ ਕੌਰ ਨਿੱਜਰ, ਸਪੁੱਤਰੀ ਸਰਦਾਰ ਇਕਬਾਲ ਸਿੰਘ ਜੀ ਨਿੱਜਰ ਅਤੇ ਮਾਤਾ ਜੀ ਸੁਖਰਾਜ ਕੌਰ ਨਿੱਜਰ। ਪਰਿਵਾਰ ਦਾ ਪਿਛਲੇਰਾ ਪਿੰਡ ਨਿੱਜਰਾਂ, ਜ਼ਿਲ੍ਹਾ ਜਲੰਧਰ ਪੰਜਾਬ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀ ਸੀ ਦਾ ਨਿਵਾਸੀ ਹੈ। ਅਨਮੋਲ ਕੌਰ ਦੇ ਦਾਦਾ ਜੀ ਦਾ ਨਾਮ ਸਰਦਾਰ ਚੈਨ ਸਿੰਘ ਜੀ ਨਿੱਜਰ ਅਤੇ ਦਾਦੀ ਜੀ ਦਾ ਨਾਮ ਮਾਤਾ ਰਘਵੀਰ ਕੌਰ ਨਿੱਜਰ ਹੈ। ਇਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਜਗੀਰ ਸਿੰਘ ਜੀ ਗਿੱਲ ਅਤੇ ਨਾਨੀ ਜੀ ਮਾਤਾ ਬਲਵਿੰਦਰ ਕੌਰ ਗਿੱਲ ਹਨ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਪ੍ਰੇਮ ਸਹਿਤ ਸਜੇ ਰਹੋ। ਸਮਗ੍ਰਾਸਤ ਕਪਲ ਹਰਵਿੰਦਰ ਸਿੰਘ, ਅਨਮੋਲ ਕੌਰ ਐਂਡ ਦੇ ਪੇਰੈਂਟਸ, ਵੇਰਾਵਰ ਦੇ ਸੇਰਿੰਗ ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ ਹੈੱਡ ਗ੍ਰੰਥੀ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਹਿਤ ਹਾਜ਼ਰੀ ਲਵਾਈਏ, ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ।

ਆਪਣਾ ਬਿਰਧ ਸੰਭਾਲੇ।

सुप्रत पाले प्रभु स्यों लाग रहे हो मेरा चीता।

मन विलास पहे साहिब के अचरज देख बड़ाई हर

0: मन विलास पे साहेब के अचरज देख बड़ाई हर सिमरा सिमरा आनंद कर नानक प्रभ पूर्ण पैजर खाई। वाहिगुरु जी का खालसा वाहिगुरु जी की फतेह।
1: हुण जिवें कि सतगुरां ने आग्या बख्शिश कीती है पल्ले दी रसम होवेगी जिस विच बीबा जी दे जो पिता जी हन उह काका जी दे पल्ला बीबा जी नूं फड़ाउणगे और उस तों पहलां दास केवल एक मिनट दे लई सुभाग जोड़ी नूं संबोधन होवेगा। सो हरविंदर सिंह एंड अनमोल कौर। So this is a very special moment for both of you guys. This moment is going to change your life forever. From today onwards, you are no longer two separate individuals, but lifelong partners. Always remember the definition of an ideal couple. Maharaj says, "Tan pir eh na aakhiyan, behan ikatthe hoye, ek jot dai murti, tan pir kahiye soye." Maharaj says that I do not regard two people just sitting together as a couple, but that is a criteria, which is ek jot doi murti, two bodies but one soul, which means your actions, your thoughts, your decisions, they all should resonate. And today you both are holding the palla in front of Guru Sahib, in front of your loved ones. So this is a promise that you guys are making today, that we're going to stay together for the rest of our lives. We're going to put our best efforts to make things work. You guys are promising today that I will become the best version of myself for my partner. This is also a commitment that I'm going to stay loyal to my partner for the rest of my life, and I'm willing to take Ravinder Singh or Anmol Kaur as my lifelong partner. So that's the meaning of the palla. So hun main binti karunga ਸਰਦਾਰ ਇਕਬਾਲ ਸਿੰਘ ਜੀ ਨਿੱਜਰ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: So now, you both have made your promises, so there's no looking back now. Only moving forward together as a couple. So remember to hold on to the pala for the rest of the ceremony and to hold on to the promises for the rest of your lives. ਸਾਹੁਰ ਸਾਧ ਜੀ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੇ ਨਾਲ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਜਿਹਨਾਂ ਮਾਵਾਂ ਕੋਲ ਛੋਟੇ ਬੱਚੇ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਨ ਤੁਹਾਡੇ ਬੱਚੇ ਡਿਸਿਪਲਿਨ ਦੇ ਵਿੱਚ ਹੋਣ। ਹਰਵਿੰਦਰ ਸਿੰਘ ਐਂਡ ਅਨਮੋਲ ਕੌਰ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਲਾਮ ਦਾ ਪਾਠ ਸਰਵਣ ਕਰਨਾ। ਸਰਵਣ ਕਰਨ ਤੋਂ ਬਾਅਦ ਮੱਥਾ ਟੇਕਣਾ ਇਹਨਾਂ ਨੇ ਮੇਰੇ ਸੰਤ ਉੱਪਰ ਕਰਨਾ। ਹਰਵਿੰਦਰ ਸਿੰਘ ਯੂ ਵਿਲ ਬੀ ਫਰੰਟ ਫੋਲੋਡ ਬਾਈ ਦ ਬ੍ਰਾਈਡ। ਚਾਰੇ ਲਾਵਾਂ ਇਸ ਆਰਡਰ ਵਿੱਚ ਹੋਣਗੀਆਂ। ਐਂਡ ਵੈਨ ਯੂ ਕਮ ਟੂ ਦ ਫਰੰਟ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਐਂਡ ਵੈਨ ਯੂ ਵਾਕਿੰਗ ਟੇਕ ਯੂ ਟਾਈਮ ਇੰਜੋਏ ਦਿਸ ਮੋਮੈਂਟ। ਐਂਡ ਵੈਨ ਯੂ ਡੂ ਦ ਮੱਥਾ ਟੇਕ ਐਂਡ ਯੂ ਸਟੈਂਡ ਅਪ ਅਗੇਨ ਗਿਆਨੀ ਜੀ ਵਿਲ ਬੀ ਦ ਸੈਕਿੰਡ ਲਾਵ। ਆਫਟਰ ਲਿਸਨਿੰਗ ਮੱਥਾ ਟੇਕ ਕੇ ਫਿਰ ਪਰਿਕਰਮਾ ਸ਼ੁਰੂ ਕਰਨੀ ਹੈ। ਐਂਡ ਦੈਨ ਫਿਰ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਸਿਮਿਲਰਲੀ ਥਰਡ ਲਾਵ ਐਂਡ ਫੋਰਥ ਲਾਵ ਆਫਟਰ ਦ ਫੋਰਥ ਵਾਨ ਟੂ ਦ ਮੱਥਾ ਟੇਕ ਐਂਡ ਦੈਨ ਯੂ ਬੋਥ ਕੈਨ ਸੈਟ ਐਂਡ ਭਾਈ ਸਾਹਿਬ ਜੀ ਵਿਲ ਸਿੰਗ ਅਨੰਦ ਸਾਹਿਬ ਫੋਲਡ ਬਾਈ ਦੀ ਅਰਦਾਸ ਦੀ ਹੁਕਮਨਾਮਾ ਸਾਹਿਬ। ਸੋ ਬੜੇ ਪ੍ਰੇਮ ਦੇ ਨਾਲ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ। ਸੌ ਸਤਸੰਗ ਜੀ ਲਾਵਾਂ ਦਾ ਪਾਠ ਸਰਵਣ ਕਰੀਏ। ਪਾਠ ਦੀ ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਵਾਉਣਗੇ। ਇਕਾਗਰਤਾ ਬਖਸ਼ਿਸ਼ ਕਰੋ ਜੀ। ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਨ ਕਿ ਸੁਭਾਗ ਜੋੜੀ ਨੂੰ ਬਹੁਤਾ ਡਿਸਟਰੈਕਟ ਨਹੀਂ ਕਰਨਾ ਅਤੇ ਸਤਿਪੁਰਾਂ ਵੱਲ ਪਿੱਠ ਨਹੀਂ ਕਰਨੀ, ਚਾਹੇ ਅਰਦਾਸ ਹੋਵੇ ਚਾਹੇ ਲਾਵਾਂ ਹੋਣ। ਸਤਿਕਾਰ ਨੂੰ ਮੁੱਖ ਰੱਖਦੇ ਹੋਏ ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਕੋਪਰੇਟ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਇਕਾਗਰਤਾ ਬਖਸ਼ਿਸ਼ ਕਰੋ, ਪ੍ਰੇਮ ਸਾਹਿਬ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੈਸੋ ਹੀ ਮੰਡੀ ਬਿਛੜਿਆ ਮਿਲੇ ਪ੍ਰਭੂ।

हर तुजड़ी ला सतगुर पुरख मिलाया बलराम जिया निरपो पै ਹੋਮੇ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਾਰਿਆ ਤੁਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਵੇਖੋ ਮਿਲ ਹਰ ਜਨ ਮੰਗਲ ਗਾਏ ਜਾਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਜਾਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ

मन जो पया बैरागिया

ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ

Oh, Lord,

ਸ਼ਾਹੀ ਦਸਵੀਂ ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤਿਆਰੀ ਫਿਰ ਅੰਗਦ ਗੁਰੂ ਦੇ ਅਮਰਦਾਸ ਰਾਮਦਾਸ ਮਹੀ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਾਮ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਹ ਡਿਠੀ ਸਾਖ ਜਾਇ ਏਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਤਾਈ ਹੋਏ ਸਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਾਰੇ

ਦੇ ਬਲ ਬਖਸ਼ਣੇ ਪੜੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ ਤੇ ਅਪਣਾ ਮਿਹਰ ਭਰਿਆ ਤਰਕਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੀ ਸੁਭਾਗ ਜੋੜੀ ਦੇ ਸਿਰ ਤੇ ਸਦਾ ਰਹਿਮਤਾ ਭਰੇ ਹੱਥ ਰੱਖਣੇ

ਕਲਾ ਪ੍ਰਧਾਨ ਕਰਨੀ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਕਿਰਪਾ ਕਰਨੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਦੇ ਹੋਏ ਕਾਰਜ ਰਾਸ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਭੀਟਾ ਦਰ ਪ੍ਰਵਾਨ ਕਰਨਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਸੰਦੇਹ ਹੋਏ। ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਸੁਭਾਗ ਜੋੜੀ ਨੂੰ ਦਰੋਂ ਕਰੋਂ ਆਸੀਸਾਂ ਬਖਸ਼ਣੀਆਂ। ਸੇਰੀ ਪਿਆਰੇ ਫੇਰ ਜਿੰਨਾ ਮਿਲਿਆ, ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹੇਰਾ ਆ ਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ ਸਭ ਸਿੱਖ।

ਖਾਲਸਾ ਵਾਹ ਵਾਹਿਗੁਰੂ ਸਾਹਿਬ ਜੀਓ ਵੱਡੀ ਵਡਿਆਈ ਅਚਰਜ ਸੋਭਾ ਕਾਰ ਜੋ ਆਇਆ ਰਾਸੇ ਨਾਨਕ ਕਉ ਪੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਹਰ ਜੀਓ ਨਿਮਾਣਿਆ ਤੂੰ ਮਾਂ ਨਚਿਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ

प्रभ की शरण सकल पहला थे। दुख बिन से सुख पाया,

सतगुरु नाम निदान दृढ़ाया, चिंता सगल विनाशी, कर कृपा

ਜੋ ਸਤਿਗੁਰ ਆਪਣੇ ਰੱਖੇ ਚਰਨ ਕਮਲ ਬਸੇ ਹਿਰਦੇ ਅੰਤਰਾ।

नानक दास ताकै बलहारे जिन पूरन पैज रखाई कर सेवा सेवक प्रभा

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਯਾਤ ਰੱਖਣ। ਆਉਣ ਵਾਲੇ ਜੀਵਨ ਦੇ ਵਿੱਚ ਸਤਿਗੁਰੂ ਜੀ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸੋ ਸਮੂਹ ਸੇਵਾਦਾਰਾਂ ਵੱਲੋਂ, ਪ੍ਰਬੰਧਕਾਂ ਵੱਲੋਂ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ, ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਸੋ ਆਓ ਹੁਣ ਸਾਧ ਸੰਗਤ ਜੀ, ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕਰਨਗੇ। ਆਓ ਤਿੰਨਾਂ ਪਾਸੋਂ ਆਪਾਂ ਢਾਡੀ ਵਾਰ ਸਰਵਣ ਕਰੀਏ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਣਸੀ ਸੁਖ ਪਾਇਆ, ਦਿਆਲ ਹੁਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਜਿਸ ਕਾ ਕਾਰਜ ਤਨੀ ਹੀ ਕੀਆ, ਮਾਨਸ ਕਿਆ ਵਿਚਾਰਾ, ਰਾਮ ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾ ਬਣਾਇਆ ਰਾਮ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕੋ ਕਵਿਤਾ 4-5 ਮਿੰਟ ਦੀ ਕਹਿ ਜਾਣੀ ਆ ਬੱਚਿਆਂ ਨੂੰ, ਦੋਹਾਂ ਪਰਿਵਾਰਾਂ ਨੂੰ, ਆਈ ਸੰਗਤ ਨੂੰ ਵਿਆਹ ਦੀ ਵਧਾਈ ਦੇਣ ਵਾਸਤੇ। ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀਓ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਿਓ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਸਵਾਗ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ। ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ, ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ, ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ, ਜੋੜੀ ਦੇ ਸਿਰ ਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆਵੇਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ, ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਸੁਰੰਗੀ ਮਾਸਟਰ ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੀ,

0: ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ ਸਤਿਕਾਰ ਬਣੇ ਜਾਵਾਂ। ਤੁਸੀਂ ਫੁੱਲਾਂ ਵਾਂਗੂ ਰਹੋ ਹਮੇਸ਼ਾ, ਅਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਅਜੀਤ ਬਾਲ ਦੇ ਪਾਰਸ ਨੇ ਵੀ ਖੁਸ਼ੀਆਂ ਖੂਬ ਮਨਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਮੇਰੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਬਾਬਾ ਜੀ ਵੱਲੋਂ, ਗੁਰੂ ਕੇ ਰਾਗੀ ਸਾਹਿਬਾਨਾਂ ਵੱਲੋਂ, ਸਮੁੱਚੇ ਸਟਾਫ ਵੱਲੋਂ ਵਧਾਈਆਂ ਦੇਣਗੇ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਜੀ। ਆਇਆਂ ਕਹਿਣਗੇ ਸਾਰੀ ਸੰਗਤ ਨੂੰ ਜੀ ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਪ੍ਰਾਪਤ ਕਰੋ ਪਿਆਰ ਅਤੇ ਸਤਿਕਾਰ ਦੇ ਨਾਲ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀਆਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਦਾ ਅਤੇ ਸਮੁੱਚੀ ਸਾਧ ਸੰਗਤ ਦਾ ਧੰਨਵਾਦ, ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸੋ ਸਾਧ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਸੋ ਆਓ ਹੁਣ ਬਜ਼ੁਰਗਾਂ ਪਾਸੋਂ ਵੀ ਆਪਾਂ 2 ਮਿੰਟ ਸਰਵਣ ਕਰ ਲਈਏ, ਇਹਨਾਂ ਦੇ ਵੱਡੇ ਵੱਡੇ ਵਿਚਾਰ ਨੇ। ਸੋ ਆਓ ਅਤੇ ਇਹਨਾਂ ਪਾਸੋਂ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: ਜੈਸਾ ਸਤਿਗੁਰ ਸੁਣੀਦਾ ਤਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬੈ ਸੀਠ, ਹਰਨਾਮੋ ਮਤਲਬ ਜੜਾਈਂਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿੰਨਾ ਮਨਾਇਆ ਜਿਹਨਾਂ ਤੁਰੇ ਪਿਆ ਸੰਜੋਗ। ਗੁਰੂ ਪਿਆਰੇ ਸਾਧ ਸੰਗਤ ਜੀ, ਟਾਈਮ ਤਾਂ ਬਹੁਤ ਹੋ ਗਿਆ, ਪਰ ਇਹ ਖੁਸ਼ੀਆਂ ਦੇ ਮੁਕਦੇ ਜਿਹੜੇ ਖੁਸ਼ੀਆਂ ਦੇ ਪ੍ਰੋਗਰਾਮ ਆ ਗਏ, ਇਹਨਾਂ ਵਿੱਚ ਟਾਈਮ ਅੱਗੇ ਪਿੱਛੇ ਵੀ ਲੱਗ ਜਾਏ ਤਾਂ ਕੋਈ ਐਡਾ ਪਰਵਾਹ ਨਹੀਂ। ਦੋ ਕੰਮ ਹੋ ਰਹੇ ਹਨ, ਇੱਕ ਪਾਸੇ ਆਨੰਦ ਕਾਰਜ ਹੋ ਰਿਹਾ ਹੈ, ਦੂਸਰੇ ਪਾਸੇ ਅਸੀਂ ਸੰਗਤ ਕਰ ਰਹੇ ਹਾਂ, ਜੋ ਕਿ ਕੱਲ੍ਹ ਰੋਜ਼ 8ਵੇਂ ਪਾਤਸ਼ਾਹੀ ਦਾ ਜਨਮ ਦਿਹਾੜਾ ਸੀ। ਸੰਗਤਾਂ ਨੇ ਆਪਣੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਦਿਹਾੜੇ ਨੂੰ ਬਹੁਤ ਖੁਸ਼ੀਆਂ ਨਾਲ ਮਨਾਇਆ। ਆਓ ਲੰਮਾ ਪ੍ਰੋਗਰਾਮ ਨਾ ਕਰਾਂ, ਮੈਂ ਜ਼ਿਆਦਾ ਨਹੀਂ ਕਹਿਣਾ। ਕਰਮਾਂ ਨਾਲ ਵਿਆਹ ਦੀਆਂ ਖੁਸ਼ੀਆਂ ਜਗ ਪਾਈਆਂ, ਵੱਡਿਆਂ ਭਾਗਾਂ ਵਾਲਿਆਂ ਨੂੰ ਰੱਬ ਨੇ ਦਿਖਲਾਈਆਂ, ਰੂਹਾਂ ਚਿਰੀ ਬਛੁਨੀਆਂ ਅੱਜ ਆਣ ਮਲਾਈਆਂ, ਰਲਮਲ ਖੁਸ਼ੀਆਂ ਹੋ ਗਈਆਂ ਅੱਜ ਦੂਣ ਸਵਾਈਆਂ, ਰਲਮਲ ਸਖੀਆਂ ਮੰਗਲ ਸੁਹਾਗ ਦੇ ਰਲ ਘੋੜੀਆਂ ਗਾਈਆਂ, ਸ਼ੌਕੀ ਹਰ ਜਸ ਗਾਮ ਦੇ ਕਰਦੇ ਵਡਿਆਈਆਂ। ਆਓ ਇੱਕ ਕਵਿਤਾ ਸੰਗਤ ਦੇ ਹਿਸਾਬ ਦੇ ਨਾਲ, ਕਿਉਂਕਿ ਦੂਰੋਂ ਦੂਰੋਂ ਇੰਗਲੈਂਡ ਤੋਂ, ਅਮਰੀਕਾ ਤੋਂ, ਐਡਮਿੰਟਨ ਤੋਂ, ਟੋਰਾਂਟੋ ਤੋਂ, ਇਟਲੀ ਤੋਂ ਸੰਗਤ ਪਹੁੰਚੀ ਇਸ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ। ਬੜ ਭਾਗੇ ਹਾਂ ਇਹਨਾਂ ਰੂਹਾਂ ਨੇ ਆ ਕੇ ਇਹਨਾਂ ਖੁਸ਼ੀਆਂ ਦੇ ਵਿੱਚ ਇਹਨਾਂ ਪੰਡਾਲਾਂ ਨੂੰ 4 ਚੰਨ ਲਾਏ ਹਨ। ਆਓ ਸੁਣੋ ਪਿਆਰ ਦੇ ਨਾਲ ਸਾਰੀ ਧੰਨਵਾਦ ਦਾ, ਸਾਰੀ ਸੰਗਤ ਦਾ। ਪਹਿਲਾਂ ਮੈਂ ਧੰਨਵਾਦ ਕਰਦਿਆਂ, ਕਿਉਂਕਿ ਅਸੀਂ ਬੁਲਾਰੇ ਤਾਂ ਹੈ ਪਰ ਕਈ ਵਾਰੀ ਇੱਦਾਂ ਹੀ ਰਹਿੰਦਾ, ਉਹ ਬਾਬਿਆਂ ਨੂੰ ਵੀ ਟਾਈਮ ਦੇ ਦਿਓ। ਬਾਬੇ ਪਤਾ ਨਹੀਂ, ਅਸੀਂ ਤੁਸੀਂ ਵੀ ਬਾਬੇ ਬਣੇ ਹਾਂ, ਪਹਿਲਾਂ ਵੀ ਬਣੇ ਹੋਏ, ਹੁਣ ਵੀ ਬਣਨਾ ਆ। ਆਓ ਸੁਣੋ ਪਿਆਰ ਦੇ ਨਾਲ ਕਵਿਤਾ ਲਿਆ ਰਸ, ਸੁਣੋ ਇਸ ਤਰ੍ਹਾਂ। ਅੱਜ ਦਿਨ ਵੱਡ ਭਾਗੀਆ ਹੈ ਜੀ, ਅੱਜ ਦਿਨ ਹੈ ਦਿਨ ਵੱਡ ਭਾਗੀਆ ਹੈ, ਖੁਸ਼ੀਆਂ ਮਨਾਉਣ ਸੰਗਤਾਂ। ਜਿਹੜੇ ਰੋਜ਼ ਸੀ ਅੜੀਕਾਂ ਕਰਦੇ ਅੱਖੀਆਂ ਦੇ ਆਇਆ ਸਾਹਮਣੇ, ਬੜੀ ਦੇਰ ਤੋਂ ਸੀ ਸਦਰਾਂ ਲੱਗੀਆਂ, ਆਸਾਂ ਅੱਜ ਹੋਈਆਂ ਪੂਰੀਆਂ, ਕੀਤੇ ਮਨਾਂ ਦੇ ਮਨੋਰਥ ਪੂਰੇ, ਸਤਿਗੁਰ ਨਾਨਕ ਨੇ ਜਨ ਆਣ ਕੇ ਕਰਾਏ ਮੇਲੇ, ਦੋਹਾਂ ਪਾਸੇ ਮਿਲਣ ਦੇ ਸੱਜਦੇ ਉਹ ਕਰਮਾਂ ਮੋਹਲਿਆਂ ਦੇ ਮਾਜੇ ਵੱਜਣੇ ਅੱਜ ਆਣ ਕੇ ਕਰਾਏ ਮੇਲੇ ਦੀ ਅੱਜ ਆਣ ਕੇ ਕਰਾਏ ਮੇਲੇ ਦੋਹਾਂ ਪਾਸੇ ਮਿਲਣੀ ਦੇ ਬਾਜੇ ਵੱਜਦੇ ਵੱਜਦੇ ਤਾਂ ਮਿਲਣਾ ਬੋਲਾ ਹਿਆ ਚੰਨ ਹੈ ਉਹ ਚੰਨ ਲੋਹੜਦਾ ਜਿਹਦੇ ਕਾਰਨੇ ਰੂਹਾਂ ਅੱਜ ਜੁੜੀਆਂ ਮਾਤਾ ਪਿਤਾ ਧੰਨ ਉਸਦੇ ਲਾਲ ਜਿਹਨਾਂ ਦਾ ਇੰਦਰ ਉਤਾਰੀ ਸਾਰਾ ਜਗ ਦੇਖਣ ਨੂੰ ਖੜਿਆ ਉਹ ਜਿਵੇਂ ਟਿੱਕਾ ਭਾਈ ਦੂਈ ਦਾ ਤੇ ਚੰਨ ਚੜਿਆ ਮਾਤਾ ਪਿਤਾ ਨੇ ਅਗਮੀ ਫੁੱਲ ਤਾਰੇ ਜੀ ਮਾਤਾ ਪਿਤਾ ਨੇ ਅਗਮੀ ਫੁੱਲ ਤਾਰੇ ਸਾਰਿਆਂ ਦੇ ਭਾਗ ਭਾਗ ਨੇ ਜਿਹਨਾਂ ਕੰਨਿਆਂ ਦਾ ਕਾਜ ਰਚਾਇਆ ਖੁਸ਼ੀਆਂ ਦੇ ਗੀਤ ਗਾਮਦੇ ਉਹ ਸ਼ੌਕੀਆਂ ਦੀ ਢੱਡਬਾਜੀ ਤੇ ਤਾਂ ਲੋਕੀ ਆਉਂਦੇ ਲਾਲ ਜਿਹਨਾਂ ਦਾ ਇੰਦਰ ਅਵਤਾਰੀ ਜੀ ਲਾਲ ਜਿਹਨਾਂ ਦਾ ਇੰਦਰ ਅਵਤਾਰੀ ਜੱਗ ਦਾ ਸ਼ਿਕਾਰ ਬਣਿਆ ਕੰਨ ਕੰਨਿਆਂ ਜੋ ਕਰਮਾਂ ਪਾਲੀ ਅੱਜ ਹੈ ਵਿਆਹ ਜਿਸ ਦਾ ਮਾਤਾ ਪਿਤਾ ਨੇ ਗਣਿਤ ਮਾਤਾ ਪਿਤਾ ਨੇ ਅਗਮੀ ਫੁੱਲ ਤਾਰੇ ਸਾਰਿਆਂ ਦੇ ਧੰਨ ਭਾਗ ਨੇ ਜਿਹਨਾਂ ਕੰਨਿਆਂ ਦਾ ਕਾਜ ਚਾਹਿਆ ਖੁਸ਼ੀਆਂ ਦੇ ਗੀਤ ਕੰਮ ਦੇ ਅੱਜ ਫਰਜੋਂ ਸਰੁੱਖ ਰੂਹ ਹੋਣ ਸ਼ੁਕਰ ਮਨਾਉਣ ਸ਼ੌਕੀ ਜੀ ਰੱਬ ਦਾ ਉਹ ਕਲੀਆਂ ਦੇ ਬਾਗ ਕਿੜਿਆ ਦਿਲ ਸਭ ਦਾ ਹਾਂ ਦਿਲ ਸਭ ਦਾ ਪਿਤਾ ਜੀ ਜਿਸ ਵੇਲੇ ਲੜਕੀ ਨੂੰ ਪੱਲਾ ਫੜਾਉਂਦੇ ਹਨ ਉਸ ਵੇਲੇ ਕੀ ਕਹਿੰਦੇ ਹਨ ਪਿੱਛੋਂ ਰਸਮ ਰਿਵਾਜ਼ ਚੱਲੀ ਆਈ ਹੁਣ ਕੁਛ ਕਲਪਨਾ ਬਦਲ ਗਈ ਹੁਣ ਉਹ ਚੀਜ਼ ਨੂੰ ਕਹਿੰਦੇ ਆਹ ਮੁੰਡਾ ਕੁੜੀ ਤਾਂ ਆਪੇ ਸਿਆਣੇ ਆ ਬਾਲਾ ਸਿੱਖਿਆ ਦੋਵੇਂ ਦੀ ਲੋੜ ਨਹੀਂ ਮਾਂ ਪਿਤਾ ਕੀ ਕਹਿੰਦਾ ਲੜਕੀ ਦਾ ਕਾਰਜ ਜਿਹੜਾ ਅਖੀਰਲੇ ਦਮ ਤੱਕ ਕੀ ਮਾਪਿਆਂ ਦੇ ਨਾਲ ਸਹਿਯੋਗ ਆ ਸੁਣੋ ਲੜ ਫੜ ਮੇਰੀ ਲੜ ਲਈਏ ਤੇਰਾ ਬਾਬਲ ਪੱਲਾ ਫੜਾਵੇ ਲੜ ਫੜ ਮੇਰੀ ਲੜ ਲਈਏ ਤੇਰਾ ਬਾਬਲ ਪੱਲਾ ਫੜਾਵੇ ਮਾਪਿਆਂ ਨੂੰ ਬਚੀਏ ਨੀ ਡਾਡਾ ਫਿਕਰ ਧੀਆਂ ਨਾ ਰਹਿੰਦਾ ਜਦੋਂ ਤੀਕ ਵਿਆਉਂਦੇ ਨਹੀਂ ਤਦ ਤੱਕ ਭਾਰ ਸਿਰੋਂ ਨਹੀਂ ਲੈਂਦਾ ਉਹ ਧੀ ਨੂੰ ਵਿਆਹ ਕੇ ਤੇ ਮਾਪੇ ਦਿਲ ਵਿੱਚ ਖੁਸ਼ੀ ਮਨਾਵੇ ਲੜ ਫੜ ਮੇਰੀ ਲੜ ਲਈਏ ਤੇਰਾ ਬਾਬਲ ਪੱਲਾ ਫੜਾਵੇ ਅਜੇ ਪ੍ਰਸੰਗ ਤਾਂ ਬਹੁਤ ਲੰਮੇ ਆ ਕਦੇ ਮੁੱਕਦੇ ਨਹੀਂ ਤੇ ਨਾ ਮੁੱਕਣ ਵਾਲਾ ਕੰਮ ਹੀ ਆ ਆਓ ਮੇਰੇ ਹਰਮਨ ਪਿਆਰਾ ਚਾਚਾ ਜੀ

0: Ustedes ya nunca han leído, pendejo. Me arrojo de la
1: ਸੋ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਜ਼ੁਰਗਾਂ ਦਾ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਾਧ ਸੰਗਤ ਜੀ ਇੱਥੇ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸ਼ਗਨ ਕੇਵਲ ਮਾਤਾ ਪਿਤਾ ਹੀ ਮਹਾਰਾਜ ਦੀ ਹਜ਼ੂਰੀ 'ਚ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਸੋ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਧ ਸੰਗਤ ਜੀ ਇੱਕ ਹੱਥ ਜੋੜ ਕੇ ਬੇਨਤੀ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਾਵਨ ਦਰਬਾਰ ਦੇ ਵਿੱਚ ਗੱਲਾਂ ਬਾਤਾਂ ਮਾਰਨ ਤੋਂ ਇੱਕ ਦੂਜੇ ਦੇ ਨਾਲ ਵਧਾਈਆਂ ਸਾਂਝੀਆਂ ਕਰਨ ਤੋਂ ਮਿਲ ਜੁਲ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ ਪਰ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ। ਜਿਵੇਂ ਡਿਸਿਪਲਿਨ ਦੇ ਵਿੱਚ ਆਏ ਸੀ, ਪ੍ਰੇਮ ਦੇ ਨਾਲ ਮੱਥਾ ਟੇਕ ਕੇ ਅਸੀਂ ਸਜੇ ਸੀ, ਉਸੇ ਤਰੀਕੇ ਦੇ ਨਾਲ ਮੱਥਾ ਟੇਕ ਕੇ ਬਾਹਰ ਚੱਲ ਕਰਕੇ ਆਪਾਂ ਵਧਾਈਆਂ ਸਾਂਝੇ ਕਰ ਸਕਦੇ ਹਾਂ, ਗੱਲਾਂ ਬਾਤਾਂ ਕਰ ਸਕਦੇ ਹਾਂ। ਮਹਾਰਾਜ ਦਾ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਦੇ ਭੈ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਮੱਥਾ ਟੇਕ ਕੇ ਚੁੱਪ ਚਾਪ ਅਸੀਂ ਵਾਕਆਊਟ ਕਰਨਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਸੋ ਥੈਂਕ ਯੂ ਸੋ ਮਚ ਐਵਰੀਬਾਡੀ ਫੋਰ ਬੀਇੰਗ ਹੇਅਰ ਟੁਡੇ ਐਂਡ ਇਟ ਵਾਜ਼ ਅ ਪਲੇਜ਼ਰ ਡੂਇੰਗ ਦਿਸ ਸੇਵਾ ਐਂਡ ਦਸ ਵਿਸ਼ਿਸ ਟੂ ਦ ਬਿਊਟੀਫੁਲ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਹੈਡ ਟੁਗੇਦਰ ਐਂਡ we are overjoyed to pronounce you as husband and wife, so good luck for the future. Balao Fateh, Vaheguru Ji Ka Khalsa, Vaheguru Ji Ki Fateh.

ਧੰਨ ਉਹ ਸੰਤ ਜਿਨ ਐਸੀ ਜਾਣੀ, ਤਿੰਨ ਕੋ ਮਿਲੇ ਬੇ ਤਿੰਨ ਕੋ ਮਿਲਬੋ ਸਾਰੰਗ ਪਾਣੀ, ਆਦਿ ਪੁਰਖ ਤੇ

ਪਹੁਰ ਰਵਿਦਾਸ ਅਬ ਤ੍ਰਿਸਨਾ ਚੁਕੀ ਜਪ ਮੁਕੰਦ ਸੇਵਾ ਤਾਹੂ ਕੀ ਗੌੜ ਜੇ ਉਹ 68 ਤੀਰਥ

ਕਰੇ ਖੁੱਲ ਖੇਤ ਅਰਪੇ ਨਾਰੇ ਸੰਗਾਰ ਸਮੇਤ ਸਗਲੀ ਸਿਮਰਤ ਸਰਬਣੀ ਸੁਣੇ ਅਸਗਲੀ ਸਿਰਮਤ ਸਰਬਣੀ ਸੁਣੇ ਕਰੇ ਨੰਦਾ ਨਿੰਦ ਕਵਨ ਨਹੀਂ ਗੁਣੇ ਜੇ ਉਹ ਅਨਕ

ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸਾਂ ਦੇ ਸਾਧੂਏ ਪਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤਕੇ ਆਸਨ ਪੁਰਖ ਰਹੇ, ਕਿਤੇ ਨਾ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਬਰ ਅਬਰ ਕਹਿ ਹਰੇ, ਤੁਮ ਸਰ ਨਾਹੀ ਅਬਰ ਹਰੇ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣੇ ਆਪ ਖਰੇ,

ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੇ ਲੋਕ ਸੁਣੇ ਪਤ ਝੋਲੀ ਮੰਗਣ ਕੇ ਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੇ ਗੋਰਖ ਸੋਜਿਨ।

ਸਿੱਧ ਸਾਧਕ ਔਰ ਜੋਗੀ ਜੰਗਮ ਪੀਰ ਪੁਰਸ ਬਥੇਰੇ, ਜੇ ਤਿਨ ਮਿਲਾ ਤਾਂ ਕੀਰਤੀ ਆਖਾਂ ਤਾਂ ਮਨ ਸੇਵ ਕਰੇ। ਕਾਗਦ ਲੂਨ ਰਹੇ ਕਿਰਤ ਸੰਗੇ, ਪਾਣੀ ਕਮਲ ਰਹੇ, ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਰੇ। ਰਾਮ ਕਲੀ ਮਹੱਲਾ ਪਹਿਲਾ, ਸੋਨ ਮਛੰਦਰਾ ਨਾਨਕ ਬੋਲੇ, ਬਸਕਤ ਪੰਜ ਕਰੇ ਨਹੀਂ ਡੋਲੇ, ਐਸੀ ਜੁਗਤ ਜਗਤ ਐ

ਮੈਂ ਐਸਨ ਸੁਣ ਸਮਾਦ ਸਮਾਵੇ ਰਹੋ, ਭਿਖਿਆ ਪਾਏ ਭਗਤ ਪੈ ਚੱਲੇ, ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੇ, ਧਿਆਨ ਰੂਪ ਹੋਏ ਆਸਨ ਪਾਵੇ, ਸੱਚ ਨਾਮ ਤਾੜੀ ਚਿੱਤ ਲਾਵੇ, ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਨ ਮਛੰਦਰਾ ਉਹ ਦੂਨੀ ਸਾਨੀ, ਆਸਾ ਮਾਹੀ ਨਿਰਾਸ ਬੁਲਾਏ, ਨਿਹਚੋ ਨਾਨਕ ਕਰਤੇ ਪਾਏ, ਪ੍ਰਣਬਿਤ ਨਾਨਕ ਅਗਮ ਸੁਨਾਏ, ਗੁਰ ਚੇਲੇ ਕੀ ਸੰਦ ਮਿਲਾਏ।

0: मत जाए सनमुख सेध भेटन सनमुख सिद्ध भेटन को आए नेचो दे बड़े आई गुरु तार तारन हारिया दे भगत पूरन अबनासी तुझको तो हो तुझको भले हारिया रहो सिद्ध साधक जोगी और जंगम एक सिद्धि जिन त्याया पारसत पैर सीजते स्वामी अखर जिनको आया जप तप संजम कर्म न जाना नाम जपी प्रभ तेरा गुरु परमेश्वर नानक पेट्यो साचे शब्द नबेड़ा राम कली महला पहला
1: सुरती सुरतर लाइए एत कान कर तुलहा लंगे जेत अंतर पाए तिसे तू और राख अहनस दीवा बड़े थक ऐसा दीवा नीरत राय जित दीवे सब सो जी पाए रहाओ असी मिट्टी सो जी होए ता का किया माने सोए करनी ते कर चाको टाल रैथ तेह निबे नाल आपे नजर करे जा सोए गुरमुख बेला बुझे कोए तीत कट दीवा नीचल होए पानी मरे ना बजाया जाए ऐसा दीवा नीरत राय डोले वाहू ना वड्डा होए जापे ज्यो सिंहासन लोए खत्री ब्राह्मण सूद के व्यास नृत न पाए गणी नृत न पाया गणी सहस निरतन पाइय गणेश हंस ऐसा दिवा बाले कोय नानक जो परंग होय राम कली महला पहला तो निवण मन तेरा नाओ साच भेट बसन को थाओ सासन तो होए अरदास ता तुन सद बहाले पास नानक बिरथा कोई न होए ऐसी दरगाह साचा सोए रहो प्रभ प्राप्त पोता कर्म साव तू देवे मंगत जन चाओ भांडे पाओ पवे ते आए तुर तय छोड़ी कीमत पाए जिन किश किया सो किश करे अपनी कीमत आपे तरे गुरमुख प्रगट होवा हर राय ना को आवे ना को जाए लोक तिकार कहे मंगत जन मांगत मान न पाया सह किया गल्ला दर किया बातां तै ता कहन कहाया राम कली महला बैलम सागर मह बूंद बूंद मह सागर कवन बुझे भेद जाने उत पुज चलत आप कर चीने आपे तत पछाणे ऐसा ज्ञान बिचारे कोई तीस ते मुक्त परमगत होई रहो दीन मह रैण रैण मह दिनेर उसन सीत भेद सोई ता की गत मित न जाने गुरबन समझ न होई पुरख मह नारी पुरख मह नार नार मह पुरख बुज ब्रह्म ज्ञानी धुंद मह ध्यान ध्यान मह जानिया गुरमुख कथ कहानी मन मह जोत जोत मह मनवा पंच मिले गुरु पाई नानक तिनके सतबलहारी जिन एक शब्द लिबलाई राम कली महला पहला जा हर प्रभ कृपा धारी ताह में विचो मारी सो सेवक राम प्यारी जो गुर शब्दी विचारी सो हर जन हर पावे जो सो हर जन हर प्रभावे अनस भगत करे दिन राति लाज छोड़ हर के गुण गावे रहा तुन वाजे अनहद कोरा मन मान हर रस मोरा गुर पूरे सच समाया गुर आद पुरख हर पाया सब नाद वेद गुरबाणी मन राता सारंग पाणी तह तीर्थ वर्त ताप सारे गुर मिलया हर निस तारे जय आप गया भो भागा गुर चानी सेवक लागा गुर सतगुर भरम चकाया कहो नानक शब्द मिलाया राम कली महला पहला साधन भोजन मांगत भागे खुंदया दुष्ट जले दुख आगे गुरमत नहीं लीने दुरमत पात कोई गुरमत भगत पावे जन कोई जोगी जुगत सहज घर वासे एक दिश एको कार देख्या भिख्या पाए शब्द तृपता से रहाओ पांच बैल गड़िया दे तारी राम कला निबेह पत सारी धर तूटी गाडो सिर भार लकड़ी बिखर जरी मझ भार गुर का शब्द विचार जोगी दुख सुख सम करना सोग वियोगी भुगत नाम गुर शब्द विचारी असर कंद जपे निरंकारी सहज गोटा बंधन ते छूटा काम क्रोध गुरु शब्दी लूटा मन मह मुंद्रा हर गुर सरना नानक राम भगत जन तरना ओंकार सतगुरु प्रसाद राम कली महला तीजा घर पहला सतयुग सच कहे सब कोई घर घर भगत गुरमुख होई सतयुग धर्म पैर है चार गुरमुख बूझे को विचार ਜੁਗ ਚਾਰੇ ਨਾਮ ਵਡਿਆਈ ਹੋਏ, ਜੇ ਨਾਮ ਲਾਗੇ ਸੋ ਮੁਕਤ ਹੋਵੇ, ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ, ਤ੍ਰੇਤੇ ਏਕ ਕਾਲ ਕੀ ਨੀ ਦੂਰ, ਪਖੰਡ ਵਰਤਿਆ ਹਰ ਜਾਨਣ ਦੂਰ, ਗੁਰਮੁਖ ਬੁਝੇ ਸੋ ਜੀ ਹੋਏ, ਅੰਤਰ ਨਾਮ ਵਸੇ ਸੁਖ ਹੋਏ, ਦੁਆਪਰ ਦੂਜੇ ਦੁਬਦਾ ਹੋਏ, ਭਰਮ ਪਲਾਨੇ ਜਾਣੇ ਦੋਏ, ਦੁਆਪਰ ਧਰਮ ਦੋਏ ਪਿਆਰ ਰਖਾਏ, ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ, ਕਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤਿ ਗੁਬਾਰ, ਸਤਿਗੁਰ ਭੇਟੇ ਨਾਮ ਉਦਾਰ, ਸਭ ਯੁਗ ਮੈਂ ਸਾਚਾ ਏਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਬਖਾਣੇ ਕੋਈ, ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵੇਲਾ ਬੂਝੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਏ, ਨਾਨਕ ਜੁਗ ਜੁਗ ਨਾਮ ਵਡਿਆਈ ਹੋਈ, ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਾ ਨਾਮ ਧਿਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ, ਗੁਰਮੁਖ ਭਗਤ ਕਰੋ ਸਦ ਪੁਰਾਣੀ, ਹਿਰਦੇ ਪ੍ਰਗਾਸ ਹੋਵੇ ਲਾਗੇ, ਗੁਰਮਤਿ ਹਰ ਹਾ ਨਾਮ ਸਮਾਣੀ, ਰਹਾਉ ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਗਿਆ, ਜਿਸ ਵਡ ਭਾਗ ਹੋਵੇ ਵਡ ਮਸਤਕ ਤਿੰਨ, ਗੁਰਮਤਿ ਕੱਢ ਕੱਢ ਲਿਆ ਰਤਨ ਜਵੇਹਰ ਲਾਲ, ਹਰਨਾਮਾ ਗੁਰ ਕਾਢ ਤਲੀ ਦਿਖਲਾਇਆ, ਭਾਗਹੀਣ ਮਨਮੁਖ ਨਹੀਂ ਲਿਆ ਤ੍ਰਿਣ, ਓਲੇ ਲੱਖ ਛੁਪਾਇਆ ਮਸਤਕ ਭਾਗ ਹੋਵੇ ਤੁਰਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇਹਰ ਪਾਵੇ, ਧੰਨ ਧੰਨ ਗੁਰਮਤਿ ਹਰ ਪਾਏ, ਰਾਮ ਕਲੀ ਮਹੱਲਾ ਚੌਥਾ, ਰਾਮ ਜਣਾ ਮੇਲ ਭਇਆ ਆਨੰਦਾ, ਹਰ ਨੇਕੀ ਕਥਾ ਸੁਣਾਏ, ਦੁਰਮਤ ਮੈਲ ਗਈ ਸਭ ਨਿਕਲ, ਸਤਸੰਗ ਮਿਲ ਬੁੱਧ ਪਾਈ, ਸਤਸੰਗ ਮਿਲ ਬੁੱਧ ਪਾਏ, ਰਾਮ ਜਨ ਗੁਰਮਤਿ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੁਹਾਏ ਰਹਾਉ, ਜੇ ਵਡ ਭਾਉ ਹੋਵੇ ਮੁਖ ਮਸਤਕ ਹਰ ਰਾਮ ਜਣਾ ਭੇਟਾਏ, ਦਰਸ਼ਨ ਸੰਤ ਦੇਹ ਕਰ ਕਿਰਪਾ, ਸਾਬਤ ਦਲ ਦੁੱਖ ਲਹਿ ਜਾਏ, ਹਰ ਕੇ ਲੋਕ ਰਾਮ ਜਾਨੀ ਕੇ ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਾਰ ਨਿੰਦਕ ਡਾਸ ਲਗਾਏ, ਤ੍ਰਿਗ ਤ੍ਰਿਗ ਨਾਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕਹਿ ਸਖਾ ਸੁਖਾਏ, ਸੇ ਹਰ ਕੇ ਚੋਰ ਵਿਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ, ਦਇਆ ਦਇਆ ਕਰ ਰੱਖੋ ਹਰ ਜੀਉ, ਹਮ ਦੀਨ ਤੇਰੀ ਸਰਨ ਆਏ, ਹਮ ਬਾਰਕ ਤੂੰ ਪਿਤਾ ਪ੍ਰਭ ਮੇਰੇ, ਜਾਂ ਨਾਨਕ ਬਖਸ਼ ਮਲਾਏ, ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਗਾ ਸਾਧ ਜਾਨੀ ਕੇ ਤਿੰਨ ਉੱਪਰ ਹਾਥ ਬਤਾਏ, ਗੁਰਮੁਖ ਸਾਧ ਸਹੀ ਪ੍ਰਭ ਪਾਏ, ਹੰਕਾਰ ਕਿਰਪਾ ਆਪ ਮਲਾਏ, ਰਾਮ ਮੋਹ ਕੋ ਹਰ ਜਨ ਮੇਲ ਮਨ ਭਾਵੇ, ਅਮਿਓ ਅਮਿਓ ਹਰ ਰਸ ਮੀਠਾ ਮਿਲ, ਸੰਤ ਜਨਾ ਮੁਖ ਪਾਵੇ ਰਹਾਉ, ਹਰ ਕੇ ਲੋਕ ਰਾਮ ਜਨ ਉੱਤਮ ਮਿਲ, ਉੱਤਮ ਪਦਵੀ ਪਾਵੇ, ਹਮ ਹੋਵਤ ਚੇਰੀ ਦਾਸ, ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ, ਸੇਵਕ ਜਨ ਸੇਵੇ ਸੇਵਟ ਭਾਗੀ, ਰਿੱਧ ਮਨ ਮੈਂ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਕੂੜ ਫਲ ਪਾਵੇ, ਮੋਹ ਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪੱਗੀ ਲੈ ਪਾਵੇ, ਹਉ ਕਾਟੋ ਕਾਟ ਬਾੜ ਸਿਰ ਰੱਖੋ, ਜਿਤ ਨਾਨਕ ਸੰਤ ਚੜਿਆਵੇ, ਰਾਮ ਕਲੀ ਮਹੱਲਾ ਚੌਥਾ, ਜੇ ਵਡ ਭਾਗ ਹੋਵੇ ਵਡ ਮੇਰੇ, ਜਨ ਮਿਲਦਿਆਂ ਢਿੱਲਣਾ ਲਾਈਏ, ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ ਵਡ ਭਾਗੀ ਤੇ ਤਨਵਾਈਏ, ਰਾਮ ਮੋਕੋ ਹਰ ਜਨ ਕਾਰੇ ਲਾਏ, ਹਉ ਪਾਣੀ ਪੱਖਾ ਪੀਸੋ ਸੰਤ ਆਗੇ, ਪੱਗ ਮਲ ਮਲ ਧੂਰ ਮੁਖ ਲਾਏ, ਰਹਾਉ ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਲਾਈਏ, ਸਤਿਗੁਰ ਜਿਵੜ ਅਵਰ ਨਾ ਕੋਈ ਮਿਲ, ਸਤਿਗੁਰ ਪੁਰਖ ਧਿਆਈਏ, ਸਤਿਗੁਰ ਸਰਨ ਪਰੇ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ, ਇਹ ਆਪਣੇ ਸਵਾਏ ਆਪ ਬਹਿ ਗੁਰ ਆਗੇ, ਜੋ ਬਗਲ ਸਮਾਧ ਲਗਾਈਏ, ਬਗਲਾ ਕਾਗ ਨੀਚ ਕੀ ਸੰਗਤ ਜਾਏ, ਕਰੰਗ ਬਿਖੂ ਮੁਖ ਲਾਈਏ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ, ਰਾਮ ਕਲੀ ਮਹੱਲਾ ਚੌਥਾ, ਸਤ ਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ, ਹਰ ਰਾਇਆ ਹਮ ਚੇਰੀ ਹੋਏ ਲਗ ਹਾ ਗੁਰ ਚਾਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ, ਰਹਾਉ ਮੇਰੇ ਇੱਕ ਖਿਨ ਪ੍ਰਾਣ ਨਾ ਰਹੇ, ਬਿਨ ਪ੍ਰੀਤਮ ਬਿਨ ਦੇਖੇ ਮਰੇ, ਮੇਰੀ ਮਾਇਆ ਧੰਨ ਧੰਨ ਵਡਭਾਗ, ਗੁਰਸ਼ਰਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ, ਮੈਂ ਅਵ ਨਾ ਕੋਈ ਸੂਜੇ ਪੂਜੇ ਮਨ, ਹਰ ਜਪ ਜਪੋ ਜਪਾਇਆ, ਨਾਮਹੀਣ ਫਿਰੇ ਸੇ ਨਿਕਟੇ ਤਿੰਨ, ਘਸ ਘਸ ਨੱਕ ਵਢਾਇਆ, ਮੋਹ ਕੋ ਜਗ ਜੀਵਨ ਜਿਵਾਲ ਲੇ ਸੁਆਮੀ, ਰਿਧ ਅੰਤਰ ਨਾਮ ਸਮਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ ਮਿਲ, ਸਤਿਗੁਰ ਨਾਮ ਧਿਆਇਆ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰਤਾਰੇ ਜੀ ਦਾਨ, ਗੁਰਪੂਰੇ ਦੀਆ ਹਰ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰੂ ਹਰ ਹਰ ਨਾਮ ਕੰਠ ਤਾਰੇ। ਗੁਰਮੁਖ ਕਥਾ ਸੁਣੀ ਮਨ ਪਾਈ, ਧਨ ਧਨ ਵੱਡ ਭਾਗ ਹਮਾਰੇ, ਰਹਾਉ ਕੋਟ ਕੋਟ ਤੇ ਤਿਸੇ ਤੇ ਆਵੇ, ਤਾਂ ਕਾ ਅੰਤ ਨਾ ਪਾਵੇ ਪਾਰੇ, ਹਿਰਦੇ ਕਾਮ ਕਾਮਣੀ ਮਾਂਗੇ, ਰਿੱਧ ਮਾਂਗੇ ਹੱਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰੱਖੋ ਔਰ ਤਾਰੇ, ਸੇ ਵੱਡ ਭਾਗ ਹੋਵੇ ਤਾਂ ਜਪੇ ਹਰ ਭਵਜਲ ਪਾਰ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਦਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਿਤ ਪਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਪਹਿਲਾ ਏਕ ਓਂਕਾਰ, ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਬੇਚਾਰੋ ਕੋਈ, ਮਾਟੀ ਕਾ ਕਹਿ ਧੋਪੇ ਸਵਾਮੀ, ਮਾਨਸ ਕੀ ਗਤੇ ਮੇਰੇ ਮਾਨਕ, ਸਤਿਗੁਰ ਸੇਵ ਸੁਖ ਹੋਈ, ਜੋ ਇਸ ਸੋਈ ਫਲ ਪਾਓ ਫਿਰ ਦੁੱਖ ਨਾ ਵਿਆਪੇ ਕੋਈ, ਰਹਾਓ ਕਾਚੇ ਭਾਂਡੇ ਸਾਜਨ ਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ, ਤੈਸੀ ਕਿਰਤ ਕਮਾਈ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ ਜਿਨ ਦੀਆ ਸੋ ਚੇਤਨ ਆਵੇ, ਮੋਹ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮੈਲ ਉਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹੱਲਾ ਪੰਜਵਾਂ, ਪਵੋ ਚਰਨਾਂ ਤਲ ਉੱਪਰ ਆਵੋ, ਐਸੀ ਸੇਵਕ ਮਾਵੋ ਆਪਸ ਤੇ ਉੱਪਰ ਸਭ ਜਾਣੋ, ਤੋ ਦਰਗਾਹ ਸੁਖ ਪਾਵੋ ਸੰਤੋ, ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਬਿਨ ਬੋਲੋ ਗੋ ਸੁਰ ਪਵਿੱਤਰਾ ਨਰ ਦੇਵ ਪਵਿੱਤਰਾ ਖਿੰਨ ਬੋਲੋ, ਗੁਰਮੁਖ ਬਾਣੀ ਰਹਾਓ ਪਰਪੰਚ ਛੋੜ, ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ, ਸਤਿਗੁਰੂ ਮਿਲੋ ਨਵੇਂ ਨਿਧ ਪਾਵੋ, ਇਨ ਬਿਧ ਤਤ ਬਲੋਈ ਭਰਮ ਚੁਕਾਵੋ, ਗੁਰਮੁਖ ਲਿਵ ਲਾਵੋ ਆਤਮ ਚਿੰਨੋ ਭਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸ ਸੋ ਕਰੋ ਬੁਰਾਈ, ਸਤਿਗੁਰ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸੁਮਾਮੀ, ਧਨ ਧਨ ਸੇ ਜਨ ਜਿਨੀ ਕੱਲ ਮੈਂ ਹਰ ਪਾਇਆ, ਜਨ ਨਾਨਕ ਸਤਿਗੁਰਬਾਣੀ। ਰਾਮ ਕਲੀ ਮਹੱਲਾ ਪੰਜਵਾਂ, ਆਵੋ ਹਰਖ ਨਾ ਜਾਵਤ ਦੁਖਾ ਨਾ ਬੈਪੇ ਮਨ ਰੋਗਨੀ, ਸਦਾ ਆਨੰਦ ਗੁਰਪੂਰਾ ਪਾਇਆ ਤੋਂ ਉਤਰੀ ਸਗਲ ਬਯੋਗਣੀ, ਇਹ ਬਿਧਾ ਮਨ ਜੋਗਣੀ, ਮੋਹ ਸੋਗ ਰੋਗ ਲੋਕ ਨਾ ਬੈਪੇ ਤੈ, ਹਰ ਹਰ ਹਰ ਰਸ ਭੋਗਣੀ, ਰਹਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਣੀ, ਆਗਿਆ ਕਰੀ ਸਦਾ ਸੁਖ ਪੁੰਚੇ, ਜਾਤ ਕਤ ਪੇਖੋ ਹਰ ਗਣੀ, ਨਹਿ ਸ਼ਿਵ ਸ਼ਕਤੀ ਜਲ ਨਹੀਂ ਪਵਣਾ ਤੈ, ਆਕਾਰ ਨਹੀਂ ਮੇਦਨੀ, ਸਤਿਗੁਰੂ ਯੋਗ ਕਾ ਤਹਨ ਵਾਸਾ ਤੈ, ਅਵਗਤ ਨਾਥ ਅਗਮ ਧਣੀ, ਧਨ ਮਨ ਹਰ ਕਾ ਧਨ ਸਭ, ਹਰ ਕਾ ਹਰ ਕੇ ਗੁਣ ਹੋ ਕਿਆ ਗਣੀ, ਕਹੋ ਨਾਨਕ ਹਮ ਗੁਰ ਤੁਮ ਗੁਰ ਕੋਈ ਹੈ ਵੇ ਅਬ ਮਲੋਗਣੀ। ਰਾਮ ਕਲੀ ਮਹੱਲਾ ਪੰਜਵਾਂ, ਤ੍ਰੈ ਗੁਣ ਰਹਿਤ ਰਹੇ ਨਰਾਰੀ, ਸਾਧਕ ਸਿਧਨਾ ਜਾਣੇ ਰਤਨ ਕੋਠੜੀ ਅੰਮ੍ਰਿਤ ਪੂਰਨ, ਸਤਿਗੁਰ ਕੇ ਖ ਜਾਣੇ ਚਰਜ ਕਿਛ ਕਹਿ ਨਾ ਜਾਈ, ਬਸਤ ਗੋਚਰ ਭਾਈ, ਰਹਾਉ ਮੋਲ ਨਹੀਂ ਕੁਛ ਕਰਨੇ ਜੋਗਾ, ਕਿਆ ਕੋ ਕਹੇ ਸੁਣਾਵੇ ਕਥਨ ਕਹਿਣ ਕੋ ਸੋਜੀ ਨਾਹੀ, ਜੋ ਭੇਖੇ ਤੇ ਸਬਣ ਆਵੇ ਸੋਈ ਜਾਣੇ, ਕਰਨੇ ਹਾਰਾ ਕੀਤਾ ਕਿਆ ਵਿਚਾਰਾ, ਆਪਣੀ ਕਦਮੇ ਦੇ ਆਪੇ ਜਾਣੇ ਹਰ ਆਪੇ ਪੂਰ ਭੰਡਾਰਾ, ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹਿ ਕਾਹੀ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ। ਰਾਮ ਕਲੀ ਮਹੱਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ, ਸਗਲੇ ਸਾਧੇ ਜਿਨ ਬੈਰੀ ਹੈ, ਇਹ ਜਗ ਲੁੱਟਿਆ ਤੇ ਬੈਰੀ ਲੈ ਬਾਂਧੇ, ਸਤਿਗੁਰ ਪਰਮੇਸ਼ਰ ਮੇਰਾ, ਅਨੇਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪ੍ਰਭਾਸਾ ਤੇਰਾ, ਰਹਾਉ ਚੀਤਨ ਆਪਸ ਦੂਜੀ ਬਾਤਾ, ਸਿਰ ਉੱਪਰ ਖਵਾਰਾ ਬੇਪਰਵਾਹ ਰਹਿ ਤਸਾਮੀ, ਇੱਕ ਨਾਮ ਕਹਿ ਅਧਾਰਾ, ਪੂਰਨ ਹੋਏ ਮਿਲਿਆ ਸੁਖਦਾਈ, ਉਣ ਨਾ ਕਾਈ ਬਾਤਾ, ਤਤ ਸਰ ਪਰਮ ਪਦ ਪਾਇਆ, ਛੋੜਨਾ ਕਤੋਂ ਜਾਤਾ, ਬਰਨਾ ਸਾਕੋ ਜੈਸਾ ਤੂੰ ਹੈ, ਸਾਚੇ ਅਲਖ ਪਾਰਾ ਅਤੁਲ ਅਥਾ ਅਡੋਲ ਸਵਾਮੀ, ਨਾਨਕ ਖੁਸ਼ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ, ਤੂੰ ਦਾਨਾ ਤੂੰ ਅਵਚਲ ਤੂੰ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਹੀਂ, ਤਾਂ ਹਮ ਕੈਸੀ ਤਾਤੀ, ਏਕੇ ਏਕੇ ਏਕ ਤੂੰ, ਏਕੇ ਏਕੇ ਤੂੰ ਰਾਇਆ, ਤੋਂ ਕਿਰਪਾ ਤੇ ਸੁਖ ਪਾਇਆ, ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ, ਤੁਮ ਮਹਿਮਾਨ ਕਲਾਲਾ, ਤੁਮ ਦੇਵੋ ਤਿਲ ਸੰਕਣਾ ਮਨ, ਹਮ ਪੂੰਚੋ ਸਦਾ ਨਿਹਾਲਾ, ਹਮ ਬਰਗ ਤੂੰ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਹਮ ਖੇਲੇ ਸਭ ਲਾਡਲ ਡਾਵੋ, ਤੁਮ ਸਦ ਗੁਣੀ ਗਹੀਰਾ, ਤੂੰ ਪੂਰਨ ਪੂਰ ਰਹੇ ਸੰਪੂਰਨ, ਹਮ ਵੀ ਸੰਗ ਅਕਾਏ, ਮਿਲਤ ਮਿਲਤ ਮਿਲਤ ਮਿਲ ਰਹਿਆ, ਨਾਨਕ ਵਹਿ ਨਾ ਜਾਏ। ਰਾਮ ਕਲੀ ਮਹੱਲਾ ਪੰਜਵਾਂ, ਕਾਰ ਕਰ ਤਾਲ ਖਵਾਜੋ, ਨੈਣੋ ਮਾਥੇ ਵਜੇ ਰਬਾਬਾ, ਕਰਨਾ ਮਧੂ ਬਾਸਰੀ ਵਾਜੇ, ਜੀਵਾ ਤੁਨ ਅਗਾਜਾ ਨਿਰਤ ਕਰੇ, ਕਰ ਮਨੁਆ ਨਾਚੇ ਆਣੇ, ਘੂੰਗਰ ਸਾਜਾ ਰਾਮ ਕੋ ਨਿਰਤਕਾਰੀ, ਪੇਖੇ ਪੇਕਨ ਹਾਰ ਦਿਆਲਾ, ਜੇਤਾ ਸਾ ਸ਼ਿੰਗਾਰੀ, ਆਖਾਰ ਮੰਡਲੀ ਧਨ ਸਭਾਈ ਉੱਪਰ ਗਗਨ ਚੰਦਵਾ ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਵਾ ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਲਾਵਾ ਹੋਵਾ ਚੰਦ ਸੂਰਜ ਦੁਏ ਜਰੇ ਚਰਾਂਗਾ ਚੌਂ ਕੁਟ ਪੀਤਰ ਰਾਖੇ ਦਸ ਪਾਤੋ ਪੰਚ ਸੰਗੀਤਾ ਏਕੇ ਪੀਤਰ ਸਾਤੇ ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭੋ ਨਰਾਰੀ ਪਾਖੇ ਘਰ ਘਰ ਨਿਰਤ ਹੋਵੇ ਦਿਨ ਰਾਤੀ ਘੜ ਘੜ ਵਾਜੇ ਤੂਰਾ ਏਕ ਨਚਾਵੇ ਏਕ ਭਾਵੇ ਏਕ ਆਏ ਜਾਏ ਹੋਏ ਤੂਰਾ ਕਉ ਨਾਨਕ ਸੋ ਬਾਹਰ ਨਾ ਨਾਚੇ ਜਿਸ ਗੁਰ ਭੇਟੇ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓਂਕਾਰ ਏਕ ਧੁਨ ਏਕੇ ਏਕੇ ਰਬ ਲਾਪੇ ਏਕਾਦਸ਼ੀ ਏਕ ਦਿਖਾਵੇ ਏਕੋ ਰਹਿ ਵਿਆਪੇ ਏਕਾ ਸੂਰਤ ਏਕ ਹੈ ਏਕਾ ਹੀ ਸੇਵਾ ਏਕੋ ਗੁਰਤੇ ਜਾਪੇ ਪਲੋ ਪਲੋ ਰੇ ਕੀਰਤਨਿਆ ਰਾਮ ਰਾਮਾ ਰਾਮਾ ਗੁਣ ਗਾਓ ਛੋਟ ਮਾਇਆ ਕੇ ਧੰਦ ਸੁਭਾਵ ਰਹਾਓ ਪੰਜ ਵਜਿੱਤਰ ਕਰੇ ਸੰਤੋਖਾ ਸਾਧ ਸੁਰਾਂ ਲੈ ਚਾਲੇ ਬਾਜਾ ਮਾਣ ਧਨ ਤਾਨਾ ਪਾਉ ਨਾ ਬੀਕਾ ਕਾਲੇ ਫੇਰੀ ਫੇਰ ਨ ਹੋਵੇ ਕਾਵੀ ਏਕ ਸ਼ਬਦ ਬੰਧ ਪਾਲੇ ਬਾਜਾ ਮਾਣ ਤਾਣ ਤਾਨਾ ਪਾਉ ਨਾ ਬੀਗਾ ਕਾਲੇ ਫੇਰੀ ਫੇਰ ਨ ਹੋਵੇ ਕਾਵੀ ਏਕ ਸ਼ਬਦ ਬੰਧ ਪਾਲੇ ਨਾਰਦੀ ਨਰਹਰ ਜਾਣ ਹਦੂਰੇ ਭੂੰਕਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹ ਨਿਰਤਕਾਰੀ ਜਨਮਨ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਦ ਇਹ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਕੁਸਾਈਆਂ ਕੋਈ ਅਲਾਏ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹੋ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਵੇਦ ਕੋਈ ਕਤੇਵ ਕੋਈ ਓੜੇ ਨੀਲ ਕੋਈ ਸਫੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਛੇ ਪਿਸ਼ਤ ਹੋਏ ਕੋਈ ਸੁਰ ਗਿੰਦੂ ਕਹੁ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਣੇ ਮੈਂ ਪਵਣ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਬਣ ਹਾਰੇ ਕੀ ਕਵਣ ਟੇਕ ਕੌਣ ਮੁਹਾਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਰਹਾ ਅਗਲੀ ਕਿਛ ਖਬਰ ਨਾ ਪਾਈ ਰੋਬਣ ਹਾਰ ਵੀ ਉੱਠ ਸਦਾਈ ਭਰਮੋ ਕਹੇ ਬਾਂਧੇ ਬਾਂਧ ਸੁਪਣ ਪਿਆ ਪਖਲਾਏ ਆਂਧ ਇਹ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਪਾਰ ਨਾ ਕੁਮੁਆ ਨਾ ਮਰਨੇ ਜੋਗ ਨਾ ਹੈ ਬਿਨਸੇ ਅਬਨਾਸੀ ਹੋ ਜੋ ਇਹ ਜਾਣ ਸੋ ਇਹ ਨਾਹੇ ਜਾਣਨ ਹਾਰੇ ਕਉ ਬਲ ਜਾਉ ਕਉ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਨਾ ਖਾਈ ਮਹਾਂਕਾਲ ਰਹਾਉ ਕੋਟ ਜਨਮ ਭਰਮ ਭਰਮ ਭਰਮ ਆਇਓ ਵੜੇ ਭਾਗ ਸਾਧ ਸੰਗ ਪਾਇਓ ਬੇਨ ਗੁਰਪੂਰੇ ਨਾਹੀਂ ਉਧਾਰ ਬਾਬਾ ਨਾਨਕ ਆ ਕੇ ਇਹ ਵਿਚਾਰ ਰਾਵ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਵੇ ਕਿਉਂ ਕਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖੱਟ ਵੇ ਕਾ ਬਾਦ ਬਖਾਨੇ ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦਣ ਲਾਇਆ ਕਿਉਂ ਕਰੀ ਅਨੂਪ ਬਾਜੇ ਜੋਗੀ ਆ ਮਤ ਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤਿਕਾ ਖੇੜਾ ਤਿਤੀਆ ਮੈਂ ਕਿਛ ਪਿਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੇ ਸੂਤ ਪੁਰੋਹੇ ਮਣੀਆਂ ਗਾਣ ਠੀ ਭਿੰਨ ਭਿੰਨ ਭਿੰਨ ਭਿੰਨ ਤਣੀਆਂ ਫਿਰਤੀ ਮਾਲਾ ਬਹੁ ਬੇਦ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚੋ ਮੈਂ ਏਕੇ ਮਠ ਹੈ ਗਿਆ ਤਹਿ ਬਿਖੜੇ ਥਾਣ ਅਨੇਕ ਖਿੜਕਿਆ ਕੋਇਤ ਕੋਇਤ ਦੁਆਰਿਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਉਂ ਕਿਉਂਕਿ ਅਨੂਪ ਬਾਜੇ ਸੁਣ ਜੋਗੀ ਕੇ ਮਨ ਮਿੱਠੀ ਲਾਗੇ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਤਾਗਾ ਕਰ ਕਹਿ ਲਾਈ ਤੇ ਗਲੇ ਲਓ ਨਾੜੇ ਸੂਹ ਹਸਤੀ ਅਵੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੇ ਭਰਿਆ ਜਪ ਨਾਥ ਦਿਨ ਰਨਾਈ ਤੇਰੀ ਕਿੰਤਾ ਦੋ ਤਿਆਈ ਰਹਾ ਗਹਿਰੀ ਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗੇ ਟੂਕਾ ਤ੍ਰਿਪਤ ਨਾ ਪਾਵੇ ਨਾ

ਪਏ ਨਿਹਕਾਮ ਤਨਮਾ ਸ਼ੀਤਲ ਅਗਨ ਵਾਰੇ ਆਨੰਦ ਰੂਪ ਪ੍ਰਗਟ ਹੈ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਾਧ ਬਲ ਹਾਰ ਜਾਉ ਲੱਖ ਬੇਰਾ ਤਨਮਾ ਜੀ ਉਹ ਪਿੰਡ ਦੇ ਸਾਜਾ ਕਰ ਕਿਰਪਾ ਤੇ ਨੀਚ ਨਵਾਜਾ ਖੋਲ ਇੱਕ ਵਾਰਾ ਮਹਿਲ ਬੁਲਾਇਆ ਐਸਾ ਸਾਜ ਐਸਾ ਦਿਖਲਾਇਆ ਕਹੋ ਨਾਨਕ ਸਭ ਪੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹੱਲਾ ਪੈਮਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕਉ ਹਉ ਸਦ ਬਲਹਾਰੀ ਕਾਜ ਹਮਾਰੇ ਪੂਰੇ ਸਾਤ ਗੁਰ ਬਾਜੇ ਅਨੰਦ ਤੂਰੇ ਸਤਿਗੁਰ ਹਉ ਮਹਿਮਾ ਜਾਂ ਕੀ ਗਹਿਰ ਗੰਭੀਰ ਹੋਏ ਨਿਹਾਲ ਦੇਹ ਜਿਸ ਤੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਬੋਰ ਨਾ ਜੋ ਨੀ ਪਾਏ ਜਾਂ ਕੇ ਅੰਤਰ ਪ੍ਰਗਟ ਆਪ ਤਾਂ ਕੋ ਨਾਹੀ ਦੂਸਨ ਤਾਪ ਲਾਲ ਰਤਨ ਤਿਸ ਪਾਲੇ ਭਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਛੁ ਪਰਮਣਾ ਦੂਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਾਤ ਕਾ ਦੇਖੋ ਆਪ ਦਿਆਲ ਕਹੁ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੈਮਾ ਤਨ ਤੇ ਛੁਟਕੀ ਆਪਣੀ ਧਾਰੀ ਪੱਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰੇ ਸੋ ਮਨ ਮੇਰੇ ਮੀਠਾ ਤਾਂ ਇਹ ਚੱਜ ਨੈਣੋ ਡੀਠਾ ਅਬ ਮੁਹਜਾਨੀ ਰੇ ਮੇਰੀ ਗਈ ਬਲਾਏ ਬੁਝ ਗੀਤ ਸ਼ਨਵਾਰੀ ਮਮਤਾ ਗੁਰਪੂਰੇ ਲਿਓ ਸਮਝਾਏ ਰਹਾਓ ਕਰ ਕੇ ਪਾਰਾ ਖਿਓ ਗੁਰਸਰਨਾ ਗੁਰਪਕਰਾਏ ਹਰ ਕੇ ਚਾਨਾ ਬੀਸ ਬਿਸੇ ਜਾਂ ਮਨ ਠਹਿਰਾਨੇ ਗੁਰਪਾਰ ਬ੍ਰਹਮ ਏਕੇ ਹੀ ਜਾਣੇ ਜੋ ਜੋ ਕੀਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿਰਾਈ ਗੱਲ ਮਿਲ ਚੱਲ ਏਕੇ ਪਾਈ ਜਾਂ ਕੋ ਗੁਰਹਾਰ ਦੀਏ ਸੁਖਾ ਤਾਂ ਕੋ ਬਹੁ ਨਾ ਲਾਗੇ ਦੁਖਾ ਆਪੇ ਆਪ ਸਰਬਪ੍ਰਿਤ ਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਲੀ ਮਹੱਲਾ ਪੈਮਾ ਮੁਖਤੇ ਪਰਦਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦੜਾਵੇ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧਨ ਵਾਰ ਪੰਡਿਤ ਰਹਾਉ ਆਗੇ ਰਾਖਿਓ ਸਗਲ ਗ੍ਰਾਮ ਮਨ ਕੀਨੋ ਦਾਸ ਦਹਿ ਦਿਸ ਬਿਸ਼ਰਾਮ ਤਿਲਕ ਚਰਾਵੇ ਪਾਈ ਪਾਏ ਲੋਕ ਵਿਚਾਰਾ ਅੰਨ ਕਮਾਏ ਖਾਟ ਕਰਮਾ ਔਰ ਆਸਨ ਧੋਤੀ ਭਾਖਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫੇਰੇ ਮੰਗੇ ਭੂਤ ਇਹ ਬਿਦ ਕੋਈ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕੁਮਾਏ ਤ੍ਰੈ ਗੁਣ ਕੀ ਉਹ ਹਸ ਉਤਰੀ ਮਾਏ ਚਤੁਰ ਵੇਦ ਪੂਰਨ ਹਰ ਨਾਏ ਨਾਨਕ ਤਿਸਕੀ ਸਰਨੀ ਪਾਏ ਰਾਮ ਕਲੀ ਮਹੱਲਾ ਪੰਜਵਾਂ ਕੋਟ ਬਿਗਨ ਨਹੀਂ ਆਵੇ ਨੇਰ ਅਨੇਕ ਮਾਇਆ ਹੈ ਤਾਂ ਕਿ ਚੇਰ ਅਨੇਕ ਪਾਪ ਤਾਂ ਕਿ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸ ਸਹਾਈ ਹੋਈ ਭਗਵਾਨ ਅਨੇਕ ਯਤਨ ਉਆ ਕਹਿ ਸਰਮਜਾਮ ਰਹਾਉ ਕਰਤਾ ਰਾਖੇ ਕੀਤਾ ਕੌਣ ਕੀਰੀ ਜੀ ਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕਿ ਕੇਤਕ ਵਰਣ ਬਲ ਬਲ ਜਾਏ ਤਾਂ ਕਿ ਚੰਨ ਤਿੰਨ ਹੀ ਗਿਆ ਜਪ ਤਪ ਧਿਆਨ ਅਨੇਕ ਪ੍ਰਕਾਰ ਗਿਆ ਤਿੰਨ ਦਾਨ ਭਗਤ ਸੋਈ ਕਲ ਮਹਿ ਪ੍ਰਵਾਨ ਜਾਂ ਕੋਠਾ ਕਰ ਦੀਆ ਮਾਨ ਸਾਧ ਸੰਗ ਮਿਲ ਪਏ ਪ੍ਰਗਾਸ ਸਹਿਜ ਸੁਖ ਆਸ ਨਿਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੈਮਾ ਦੋਸਨਾ ਦੀਜੇ ਕਾਹੂ ਲੋਕ ਜੋ ਕਮਾਵਣ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਣ ਜਾਵਣ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾਉ ਤਨ ਧਨ ਕਲਤ ਮਿਥਿਆ ਵਿਸਤਾਰ ਹੈਵਰ ਗਿਆਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਤੂਰ ਭਰਮ ਭੂਲੇ ਬਾਦ ਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮਹਿ ਦੇਹ ਬਿਰ ਧਾਨੀ ਸਾਗਤ ਏ ਵੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਾਲ ਮਾਹੇ ਇਹ ਨਿਧਾਨਾ ਸਾਧੂ ਪਾਏ ਨਾਨਕ ਗੁਰ ਗੋਬਿੰਦ ਜਿਸ ਤੂਠਾ ਘਾਟ ਕਰਮਈਆ ਤਿੰਨੀ ਡੀਠਾ ਰਾਮ ਕਲੀ ਮਹੱਲਾ ਪੰਜਵਾਂ ਪੰਜ ਸ਼ਬਦ ਹੈ ਪੂਰਨ ਨਾਦ ਅਨਹਦ ਵਾਜੇ ਚਰਜ ਬਿਸ਼ਮਾਦ ਕੇਲ ਕਰੇ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਊਹਾ ਸਿਮਰੇ ਕੇਵਲ ਨਾਮ ਬਿਰਲੇ ਪਾਵੇ ਉਹ ਬਿਸ਼ਰਾਮ ਭੋਜਨ ਪਾਉ ਕੀਰਤਨ ਆਧਾਰ ਨਿਚਲ ਆਸਣ ਬੇਸ਼ੁਮਾਰ ਡਿਗ ਨਾ ਡੋਲੇ ਕਤੂ ਨਾ ਧਾਵੇ ਗੁਰਪ੍ਰਸ਼ਾਦ ਕੋ ਇਹ ਮਹਿਲ ਪਾਵੇ ਭਰਮ ਪੈ ਮੋਹਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨਾ ਪਾਰਾ ਵਾਰ ਆਪੇ ਗੁਪਤ ਆਪੇ ਪਸਾਰ ਜਾਂ ਕੇ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਏ ਨਾਨਕ ਬਿਸ਼ਮਾਦ ਰਾਮ

0: ਮਹਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੋ ਚਰਨ ਮਾਤਾ ਮੇਰੋ ਪਉਤ ਅਨਿਕ ਬਾਰ ਸੰਤੋ ਡੰਡੋਤ ਅਨੇਕ ਵਾਰ ਸੰਤ ਹੈ ਡੰਡੋਤ ਇਹ ਮਨ ਸੰਤਨ ਕੇ ਬਲਹਾਰੀ ਤਾਂ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾ ਸੰਤੇ ਚੰਨ ਤੋਇ ਤੇ ਪੀਵਾਂ ਸੰਤੇ ਦਰਸ਼ ਭੇਖ ਭੇਖ ਜੀਵਾਂ ਸੰਤੇ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸ਼ਾਦ ਮੋਹ ਕਬਹੁ ਨਾ ਕੜਦਾ ਸੰਤ ਸੰਗ ਦੀਆ ਕਿਰਪਾਲ ਸੰਤ ਸਹਾਈ ਭੈ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਦ ਸਗਲੇ ਪ੍ਰਿਤਪਾਲ ਨਾਨਕ ਸੰਤੇ ਦੇਖ ਨਿਹਾਲ ਰਾਮ ਕਲੀ ਮਹਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸ਼ਟ ਮੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰੇ ਚੱਲੇ ਰਾਮ ਨਾਮ ਗੁਣ ਗਾਏ ਲਿਮਿਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਛੂ ਨਾ ਕਹੇ ਰਹਾਉ ਬੇਨ ਹਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਈਹਾਂ ਊਹਾਂ ਤੇਰੋ ਉਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕੀ ਨਹੀਂ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੇ ਜਨ ਕੋਏ ਤਾਂ ਕਿ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹੇ ਕੁਰਬਾਨ ਰਾਮ ਕਲੀ ਮਹਲਾ ਪੰਜਵਾਂ ਸਿੰਚੇ ਦਰਬ ਦੇਹ ਦੁੱਖ ਲੋਗ ਤੇਰੇ ਕਾਜਨ ਅਵਰਾ ਜੋਗ ਕਰ ਹੰਕਾਰ ਹੋਏ ਵਰਤੇ ਅੰਧ ਜਮ ਕੀ ਜੇਵੜੀ ਤੂੰ ਆਗੇ ਬੰਦ ਛਾੜ ਵਡਾਣੀ ਤਾਤ ਮੂੜੇ ਈਹਾਂ ਵਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉੱਠ ਚਲਣਾ ਰਾਹ ਚਰਿਆ ਤੂੰ ਸੰਗ ਸੁਪਨਾ ਰਹਾਉ ਬਾਲ ਬਵਸਥਾ ਬਾਰਕ ਅੰਧ ਭਾਰ ਜੋਬਣ ਲਾਗਾ ਦੁਰਗੰਧ ਤ੍ਰਿਤਿਆ ਅਵਸਥਾ ਸਿੰਚੇ ਮਾਏ ਬਿਰਧ ਪਿਆ ਛੋੜ ਚੱਲਿਆ ਪਛੁ ਤਾਏ ਚਿਰੰਕਾਲ ਪਾਈ ਦੁਰਲਭ ਦੇ ਨਾਮ ਵਿਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਤਿਸੇ ਨ ਬੂਝੇ ਜਿਨ ਇਹ ਸ੍ਰੀ ਸੁਨ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਵੋ ਛੁੱਟ ਕੇ ਬੰਦ ਬਖਸ਼ ਮਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਇਆਨਾ ਰਾਜ ਪ੍ਰਿਤ ਪਾਰੇ ਨਿਤ ਸਾਰ ਸਮਾਰੇ ਅੰਤ ਕੀ ਬਾਰ ਉੱਠ ਸਦਾਰੇ ਨਾਮ ਬਿਨਾ ਸਭ ਝੂਠ ਪ੍ਰਾਣੀ ਸੰਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪ੍ਰਾਣੀ ਰਹਾਉ ਤੀਰਥ ਨਾਇਨਾ ਤੀਰਥ ਨਾਏ ਨਾ ਉਤਰ ਸਮੈਲ ਕਰਮ ਧਰਮ ਸਭ ਹਉਮੈ ਫੈਲ ਲੋਕ ਬਚਾਰੇ ਗਤ ਨਹੀਂ ਹੋਏ ਨਾਮ ਬਿਹਾਉਣੇ ਚਲ ਸਰੋਏ ਬਿਨ ਹਰ ਨਾਮ ਨ ਟੁੱਟ ਸਪਟਲ ਸੋਦੇ ਸਾਤਰ ਸਿਮਰਤ ਸਗਲ ਸੋ ਨਾਮ ਜਪੇ ਜਿਸ ਆਪ ਜਪਾਏ ਸਗਲ ਫਲਾ ਸੇ ਸੁਖ ਸਮਾਏ ਰਾਖਨ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੇ ਤਿਤ ਲਾਗਹਿ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛੁ ਕਰੇ ਸੋਈ ਸੁਖ ਜਾਣਾ ਮਨ ਅਸਮਝ ਸਾਧ ਸੰਗ ਪਤਿਆਨਾ ਡੋਲ ਤੇ ਚੂਕਾ ਠਹਿਰਾਇਆ ਸਤ ਮਾਹੇ ਲੈ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆ ਗਿਆ ਮਨ ਮਹਿਮਾਨੀ ਮਹਾਂਪੁਰਖਾ ਸੰਗ ਪਿਆ ਰਹਾ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਪਲਾ ਜਹ ਰਾਖੇ ਸੋਈ ਮੁਕਤ ਤਾਣ ਜੋ ਜਪਾਏ ਸੋਈ ਨਾਮ ਆਠ ਸੜ ਤੀਰਥ ਜੈ ਸਾਧ ਪਗ ਤਰੇ ਤੈ ਬਕੁੰਠ ਜਹ ਨਾਮ ਉਚਰੇ ਸਰਬ ਆਨੰਦ ਜਬ ਦਰਸ਼ਨ ਪਾਏ ਰਾਮ ਗੁਣਾ ਨਿਤ ਨਿਤ ਹਰ ਗਾਈਏ ਆਪੇ ਘੱਟ ਘੱਟ ਰਹਿਆ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਕੁਲਾਨੇ ਭਰਮ ਨਾਠੇ ਦੂਰੇ ਨਾਨਕ ਗੁਰਪੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਬਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨੇਕ ਰੂਪ ਰੰਗ ਭੋਗ ਰਸੇ ਗੁਰਮੁਖ ਨਾਮਕ ਨਿਮਖ ਹਿਰਦੇ ਵਸੇ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰ ਬੀਰ ਧੀਰਜ ਮਤ ਪੂਰਾ ਸਹਿਜ ਸਮਾਧ ਧੁਨ ਗੈਰ ਗੰਭੀਰਾ ਸਦਾ ਮੁਕਤ ਤਾਂ ਕੇ ਪੂਰੇ ਕਾਮ ਜਾਂ ਕਿਰੇ ਦੇ ਵਸੇ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਰਸ਼ੀ ਪੁਨਰਯੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾਂ ਕੇ ਨਾਮ ਵਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖਜ ਪਿਏ ਉਤਰੇ ਚਿੰਤ ਨਾਨਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨਥਾਵੇ ਥਾਉ ਗੁਰਪੁਰ ਕੀ ਚੰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਾਸੇ ਪਵ ਜਲ ਪਾਰ ਪਰਲਾ ਰਹਾਉ ਨਾਮ ਨਿਦਾਨ ਧਿਆਏ ਮਨ ਅਟਲ ਤਾਂ ਛੂਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬੇਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੇ ਸੰਗ ਤਾਂ ਮਨ ਤਨ ਰਾਪੇ ਹਰ ਕੇ ਰੰਗ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਨਾਵੇਂ ਜਾਏ ਨਾ ਕਾਈ ਦਇਆਤਾਰੀ ਗੋਬਿੰਦ ਗੋਸਾਈ ਹਰ ਹਰ ਨਾਨਕ ਟੇਕ ਟਗਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇਲ ਆਗੇ ਜਮ ਸਿਉ ਹੋਏ ਨ ਮੇਲ ਅਹਿਮ ਦਕਾ ਭਇਆ ਬਿਨਾਸ਼ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਹੰਕਾਰ ਨ ਕਾਜੇ ਕੁਸ਼ਲ ਸੇਤੀ ਕਰ ਜਾਹੇ ਪੰਡਿਤ ਰਹਾਉ ਹਰ ਕਾ ਜਸ ਨਿਧ ਲੀਆ ਲਾਭ ਪੂਰਨ ਪੇ ਮਨੋਰਥ ਸਾਭ ਦੁਖ ਨਾਟਾ ਸੁਖ ਘਰ ਮਹਿ ਆਇਆ ਸੰਤ ਪ੍ਰਸ਼ਾਦ ਕੰਬਲ ਬਿਕਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਵੇ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਣ ਕਾਏ ਜਾਏ ਹਰ ਕੀ ਕਥਾ ਸੁਣ ਤੋ ਪਵੇਤ ਜੀਵਾ ਭਗਤ ਪਾਈ ਗਤ ਮੀਤ ਸੋ ਪ੍ਰਵਾਨ ਜਿਸਰੇ ਦੇ ਵਸਾਈ ਨਾਨਕ ਤੇ ਜਨ ਉੱਤਮ ਪਾਈ ਰਾਮ ਕਲੀ ਮਹਲਾ ਪੈਮਾ ਗਉਂ ਕਰ ਬਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਧ ਕਉ ਨਾਨਕ ਜੋ ਤਿਆਗ ਦਈ ਤਬ ਉਹ ਚੰਨੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰਪੂਰਾ ਭੇਟਤ ਉਦਾਰ ਰਹਾਉ ਜਬ ਉਸ ਕੋ ਕੋਈ ਦੇਵੇ ਮਾਣ ਤਬ ਆਪ ਸੁਪਰ ਰੱਖੇ ਗੁਮਾਨ ਜਬ ਉਸ ਕੋ ਕੋਈ ਮਨ ਪਰ ਹਰੇ ਤਬ ਉਹ ਸੇਵਕ ਸੇਵਾ ਕਰੇ ਮੁਖ ਬਰਾਵੇ ਅਤ ਠਗਾਵੇ ਇੱਕ ਤੂੰ ਠਾਹੁਰ ਇਹ ਕਹੀ ਨਾ ਸਮਾਵੇ ਓਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਕਿਨੀ ਖੰਡ ਖੰਡ ਜੋ ਮੰਗੇ ਸੁ ਭੁੱਖਾ ਰਹੇ ਇਸ ਸੰਗ ਰਾਚੇ ਸੁ ਕਛੂ ਨ ਲਹੇ ਇਸੇ ਤਿਆਗ ਸਤ ਸੰਗ ਕਰੇ ਵਡਭਾਗੀ ਨਾਨਕ ਉਹ ਤਰੇ ਰਾਮ ਕਲੀ ਮਹੱਲਾ ਪੈਮਾ ਆਤਮ ਰਾਮ ਸਰਬ ਮੈਂ ਭੇਖ ਪੂਰਨ ਪੂਰ ਰਿਹਾ ਪ੍ਰਭ ਏਕ ਰਤਨ ਅਮੋਲ ਰਿਦੇ ਮਹਿ ਜਾਣ ਆਪਣੀ ਵਸਤ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸ਼ਾਦ ਵੱਡੇ ਭਾਗ ਹੋਵੇ ਤੋਂ ਪਾਏ ਬਿਨ ਜਿਹਵਾ ਕਹਿ ਜਾਣੇ ਸਵਾਦ ਰਹਾ ਅੱਠ ਦਸ ਵੇਦ ਸੁਣੇ ਕਹਿ ਡੋਰਾ ਕੋਟ ਪ੍ਰਗਾਸ ਨਾ ਦਿਸੇ ਅੰਧੇਰਾ ਪਸ਼ੂ ਪ੍ਰੀਤ ਕਾਸ ਸੰਗ ਰਚੇ ਜਿਸ ਨਹੀਂ ਬਜਾਵੇ ਸੋ ਕਿਦ ਬਿਦ ਬੁਝੇ ਜਾਨਣ ਹਰ ਰਿਹਾ ਪ੍ਰਭ ਜਾਣ ਓਤ ਪੋਤ ਭਗਤਨ ਸਿੰਘਾਨ ਬਿਕਸ ਬਿਕਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਨੇੜਨ ਆਵੇ ਰਾਮ ਕਲੀ ਮਹੱਲਾ ਚਪੰਜਵਾਂ ਦਿਨ ਨਾਮ ਕੀਓ ਪਵੇਤ ਹਰ ਤਨ ਰਾਸ ਨਿਰਾਸ ਇਹ ਬੇਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਵਾਜਾ ਰਹਾ ਆਏ ਬਣਿਆ ਪੁਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗੈਲਾਣ ਸਾਧ ਕੇ ਸੰਗ ਮਨ ਤਨ ਰਾਤੋ ਹਰ ਕੇ ਰੰਗ ਰਾਖੇ ਰਾਖਣ ਹਰ ਦਿਆਲ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕਿਨੀ ਦਇਆ ਬੂਢਤ ਦੁਖ ਮਹਿ ਕਾਢ ਲਿਆ ਸੁਣ ਸੁਣ ਉਪਜਿਆ ਮਨ ਮੈਂ ਚਾਓ ਆਠ ਪੈਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸ਼ਾਦ ਨਾਨਕ ਲਿਵ ਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ, ਛੋੜ ਜਾਏ ਤਾਹੂ ਕਾ ਜਤਨ। ਸੋ ਸੰਚੇ ਜੋ ਹੋਸ਼ੀ ਬਾਤ, ਮਾਇਆ ਮੋਇਆ ਟੇਡੋ ਜਾਤ। ਅਭਾਗੇ ਤੈ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ। ਹਰ ਨਾ ਚੇਤਿਓ ਮਨ ਮਾਹੀ ਰਹਾਉ, ਅੰਮ੍ਰਿਤ ਕੌਰਾ ਵਿਖਿਆ ਮਿਠੀ। ਸਾਕਤ ਕੀ ਬੇਦਨੈ ਨੋ ਡੀਠੀ, ਕੂੜ ਕਪਟ ਹੰਕਾਰ ਰੇਜਾਨਾ ਨਾਮ। ਸੁਣਤ ਜਨ ਬਿਸ਼ਰ ਸਾਨਾ, ਮਾਇਆ ਕਾਰਨ ਸਾਦੀ ਚੂਰੇ। ਮਨ ਮੁਖ ਕਬਹਿ ਨਾ ਉਸਤਤ ਕਰੇ, ਨਿਰਭਉ ਨਿਰੰਕਾਰ ਦਤਾਰ। ਤਿਸੋਂ ਪ੍ਰੀਤ ਨ ਕਰੇ ਗਵਾਰ, ਸਭ ਸਾਹ ਸਿਰ ਸਾਚਾ ਸਾ। ਵੇ ਮਹਤਾਜ ਪੂਰਾ ਪਾਤਸ਼ਾਹ, ਮੋਹ ਮਗਨ ਲਪਟਿਓ ਭਰਮ ਗਿਰੇ। ਨਾਨਕ ਤਰੀਏ ਤੇਰੀ ਮਿਹਰ, ਰਾਮ ਕਲੀ ਮਹੱਲਾ ਪੈਮਾ। ਰਹਿਣ ਦਿਨਸ ਜਪੋ ਹਰ ਨਾਉ, ਆਗੇ ਦਰਗਹਿ ਪਾਵਹੁ ਥਾਉ। ਸਦਾ ਆਨੰਦ ਨ ਹੋਵੀ ਸੋਗ, ਕਾਬੂ ਨ ਵਿਆਪੇ ਹੋਮੇ ਰੋਗ। ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸ਼ਮਨ ਬਿਸ਼ਮ ਪਏ ਬਿਸ਼ਮਾਦਾ। ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ ਰਹਾਉ। ਗਨ ਮਿਨ ਦੇਖੋ ਸਗਲ ਵਿਚਾਰ, ਨਾਨਕ ਬਿਨਾ ਕੋ ਸਕੇ ਨਾ ਤਾਰ। ਸਗਲ ਉਪਾਵ ਨਾ ਚਾਲੇ ਸੰਗ, ਭਵ ਜਲ ਤਰੀਏ ਪ੍ਰਭ ਕੇ ਰੰਗ। ਦੇਹੀ ਤੋਇ ਨਾ ਉਤਰੇ ਮੈਲ, ਹਉਮੈ ਵਿਆਪੇ ਦੁਬਦਾ ਫੈਲ। ਹਰ ਅਰੋਖ ਦੋ ਜੋ ਜਨ ਕਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਕਰ ਕਿਰਪਾ ਪਰ ਬ੍ਰਹਮ ਦਿਆਲ, ਮਨ ਤੇ ਕੱਬੂ ਨਾ ਬਿਸਰ ਗੋਪਾਲ। ਤੇਰੇ ਦਾਸ ਕੀ ਹੋਵਾਂ ਤੂਰ, ਨਾਨਕ ਕੀ ਪ੍ਰਭ ਸਰਦਾ ਪੂਰ। ਰਾਮ ਕਲੀ ਮਹੱਲਾ ਪੈਮਾ, ਤੇਰੀ ਸ਼ਰਨ ਪੂਰੇ ਗੁਰਦੇਵ। ਤੁਧ ਬਿੰਦੂ ਜਾ ਨਾਹੀ ਕੋਏ, ਤੂੰ ਸਮਰੱਥ ਪੂਰਨ ਪਾਰ ਬ੍ਰਹਮ। ਸੋ ਤੈ ਪੂਰਾ ਜਿਸ ਕਰਮ, ਤਰਨ ਤਾਰਨ ਪ੍ਰਭ ਤੇਰੋ ਨਾਉ। ਏਕਾ ਸ਼ਰਨ ਗਹੀ ਮਨ ਮੇਰੇ, ਤੁਧ ਬਿੰਦੂ ਜਾ ਨਾਹੀ ਠਾਉ ਰਹਾਉ। ਜਪ ਜਪ ਜੀਵਾਂ ਤੇਰਾ ਨਾਉ, ਆਗੇ ਦਰਗਹਿ ਪਾਵੋ ਠਾਉ। ਦੁੱਖ ਅੰਧੇਰਾ ਮਨ ਤੇ ਜਾਏ, ਦੁਰਮਤ ਬਿਨਸੇ ਰਾਚੇ ਹਰ ਨਾਏ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ। ਭਉ ਪਾਗਾ ਨਿਰਭਉ ਮਨ ਬਸੇ, ਅੰਮ੍ਰਿਤ ਨਾਮ ਰਸਨਾ ਨਿਤ ਜਪੇ। ਕੋਟ ਜਨਮ ਕੇ ਕਾਟੇ ਫਾਹੇ, ਪਾਇਆ ਲਾਭ ਸੱਚਾ ਤਨ ਲਾਹੇ। ਤੋਟ ਨਾ ਆਵੇ ਅਖੁੱਟ ਭੰਡਾਰ, ਨਾਨਕ ਭਗਤ ਸੋਏ ਹਰ ਦੁਆਰ। ਰਾਮ ਕਲੀ ਮਹੱਲਾ ਪੈਮਾ, ਰਤਨ ਜਿਵੇ ਹਿਰ ਨਾਮ। ਸਤ ਸੰਤੋਖ ਗਿਆਨ, ਸੁਖ ਸਹਿਜ ਦਇਆ ਕਾ ਪੋਤਾ। ਹਰ ਭਗਤਾਂ ਹਵਾਲੇ ਹੋਤਾ, ਮੇਰੇ ਰਾਮ ਕੋ ਭੰਡਾਰ। ਖਾਤ ਖਰਚ ਕਛ ਤੋਟ ਨਾ ਆਵੇ, ਅੰਤ ਨਹੀਂ ਹਰ ਪਾਰਾ ਵਾਰ ਰਹਾਉ। ਕੀਰਤਨ ਨਿਰਮੁਲਕ ਹੀਰਾ, ਆਨੰਦ ਗੁਣੀ ਗਹੀਰਾ। ਅਨਹਦ ਬਾਣੀ ਪੂਜੀ, ਸੰਤਨ ਹੱਥ ਰਾਖੀ ਕੁੰਜੀ। ਸੁਨ ਸਮਾਧ ਗੁਫਾ ਤਾਇਆ ਸਨ, ਕੇਵਲ ਬ੍ਰਹਮ ਪੂਰਨ ਤੈ ਬਸਨ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗਣਾ ਜਨਮ ਨਾ ਮਰਤ। ਕਰ ਕੀ ਭਜ ਸਿਆਪ ਦਿਵਾਇਆ, ਸਾਧ ਸੰਗ ਤਿਨ ਹਰ ਧਨ ਪਾਇਆ। ਦਿਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸ। ਰਾਮ ਕਲੀ ਮਹੱਲਾ ਪੈਮਾ, ਮਹਿਮਾਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ। ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰਭ ਖਾਣੇ ਰਹਾਓ। ਸੰਕਰਾ ਨਹੀਂ ਜਾਣੇ ਪੇਵ, ਖੋਜ ਤੁਹਾਰੇ ਦੇਵ। ਦੇਵਿਆ ਨਹੀਂ ਜਾਣੇ ਮਰਮ, ਸਭ ਉਪਰ ਅਲਖ ਪਾਰ ਬ੍ਰਹਮ। ਆਪਣੇ ਰੰਗ ਕਰਤਾ ਕੇਲ, ਆਪ ਛੋਰੇ ਆਪੇ ਮੇਲ। ਏਕ ਪਰਮੇ ਏਕ ਭਗਤੀ ਲਾਏ, ਆਪਣਾ ਕੀਆ ਆਪ ਜਨਾਏ। ਸੰਤਨ ਕੀ ਸੁਣ ਸਾਚੀ ਸਾਗੀ, ਸੋ ਬੋਲੇ ਜੋ ਪੇਖੇ ਆਖੀ। ਨਹੀਂ ਲੇਪ ਤਿਸ ਪੁੰਨਾ ਪਾਪ, ਨਾਨਕ ਪ੍ਰਭ ਆਪੇ ਆਪ। ਰਾਮ ਕਲੀ ਮਹੱਲਾ ਪੰਮਾ, ਕਿਛੂ ਕਾਜ ਨਾਹ ਕੀਓ ਜਾਣ। ਸੁਰਤ ਮਤ ਨਾਹੀ ਕਿਛ ਗਿਆਨ, ਜਾਪ ਤਾਪ ਸੀਲ ਨਹੀਂ ਧਰਮ। ਕਿਛੁ ਨਾ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਭ ਮੇਰੇ। ਤੁਝ ਬਿਨ ਦੂਜਾ ਅਵ ਨਾ ਕੋਈ, ਭੁੱਲ ਹੈ ਚੁਕੇ ਪ੍ਰਭ ਤੇਰੇ ਰਹਾਓ। ਰਿਦ ਨ ਬੁੱਧ ਨ ਸਿੱਧ ਪ੍ਰਗਾਸ, ਵਿਖੇ ਬਿਆਦ ਕੇ ਗਾਮੈ ਬਾਸ। ਕਰਨ ਹਾਰ ਮੇਰੇ ਪਵ ਏਕ, ਨਾਮ ਤੇਰੇ ਕੀ ਮਨ ਮੈਂ ਟੇਕ। ਸੁਣ ਸੰਜੀਵ ਮਨ ਏ ਵਿਸ਼ਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਤੂੰ ਅਗੰਤ ਜੀ ਕਾ ਦਾਤਾ, ਜਿਸੇ ਜਨਾਵੇ ਤਿੰਨ ਤੂੰ ਜਾਤਾ। ਜੋ ਉਪਜ ਤਿਸ ਤੇਰੀ ਆਸ, ਸਗਲ ਅਰਾਦੇ ਪ੍ਰਭ ਗੁਣਤਾਸ। ਨਾਨਕ ਦਾਸ ਤੇਰੇ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਬਾਨ। ਰਾਮ ਕਲੀ ਮਹੱਲਾ ਪੈਮਾ, ਰਾਖਣ ਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧੇ ਜੰਤ ਮਿਲਿਆ ਪ੍ਰਭ ਗੁਰ ਮਿਲ ਮੰਤ ਜੀਅਨ ਕੁਰਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਾਟ ਘਰ ਰਾਤਾ ਮੇਰਾ ਪ੍ਰਭ ਰਾਮ ਤਾਂ ਕਿ ਗਹੀ ਮਨ ਓਟ ਬੰਧਨ ਤੋ ਹੋਈ ਛੋਟ ਹਿਰਦੇ ਜਾ ਪਰਮਾਨੰਦ ਮਨ ਮਹਿ ਭੇ ਆਨੰਦ ਧਾਰਨ ਤਰਨ ਹਰ ਸਨ ਜੀਵਨ ਰੂਪ ਹਰ ਚਨ ਸੰਤਨ ਕੇ ਪਾਣ ਆਧਾਰ ਉੱਚੇ ਤੇ ਉੱਚ ਉਪਾਰ ਸੂਮਤ ਸਾਰ ਜੀਤ ਹਰ ਸਿਮਰਿਜੈ ਕਰ ਕਿਰਪਾ ਜਿਸ ਆਪੇ ਦੀਜੈ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰਮਿਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਣ ਬਿਛਾੜ ਕਰ ਸੇਵਾ ਸੇਵਕ ਸਾਜ ਆਪਣੇ ਆਪ ਸਗਲ ਮਿਟਾਏ ਮਨ ਚਿੰਦੇ ਸਹੀ ਪਲ ਪਾਏ ਹੋ ਸਾਵਧਨ ਆਪਣੇ ਗੁਰ ਸਿਉ ਆਸਾ ਮਨ ਸਭ ਪੂਰਨ ਹੋਏ ਪਾਵੇ ਸਗਲ ਦਾਨ ਗੁਰ ਸਿਉ ਰਹਾਉ ਦੂਜਾ ਨਹੀਂ ਜਾਣੇ ਕੋਏ ਸਤਿਗੁਰ ਨਿਰੰਜਣ ਸੋਏ ਮਾਨੁ ਕਾ ਕਰ ਰੂਪ ਨਾ ਜਾਣ ਮਿਲੀ ਨ ਮਾਨੇ ਮਾਨ ਗੁਰ ਕੀ ਹਰ ਟੇਕ ਟਕਾਏ ਅਵਰ ਆਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਦਾਨ ਤਾਂ ਦਰਗਹਿ ਪਾਵੇ ਮਾਨ ਗੁਰ ਕਾ ਬਚਨ ਜਪ ਮੰਤ ਇਹ ਭਗਤ ਸਾਰ ਤਤ ਸਤਿਗੁਰ ਪੇ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੇ ਸੋਈ ਪਲ ਮਾਨ ਆਪਣਾ ਤਜ ਅਮਾਨ ਦਿਨ ਰਣ ਸਦਾ ਗੁਣ ਗਾਓ ਪੂਰਨ ਏਹੀ ਸੁਭਾਉ ਆਨੰਦ ਕਰ ਸੰਤ ਹਰ ਜਪ ਛਾੜ ਸਿਆਣਪ ਬਹੁ ਚਤਰਾਈ ਗੁਰ ਕਾ ਜਪ ਮੰਤ ਨਿਰਮਲ ਰਾਓ ਏਕ ਹੀ ਕਰ ਆਸ ਪੀਤਰ ਨਿਰਮਲ ਜਪ ਨਮ ਹਰ ਹਰ ਗੁਰ ਕੇ ਚੰਨ ਨਮਸਕਾਰ ਪਵਜਲ ਉਤਰ ਸਪਾਰ ਦੇਵਨ ਹਾਰ ਦਤਾਰ ਅੰਤਨਾ ਪਾਰਾ ਵਾਰ ਜਹਾਂ ਕੇ ਕਰ ਸਰਬ ਨਿਦਾਨ ਰਾਖਣ ਹਰਿ ਨਿਦਾਨ ਨਾਨਕ ਪਾਇਆ ਇਹੋ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੈਮਾ ਦੁਲਭ ਦੇਹ ਸਵਾਰ ਜਾਹ ਨ ਦਰਗਹਿ ਹਾਰ ਹਲਤ ਪਲਤ ਤੁਧ ਹੋਏ ਵਡਿਆਈ ਅੰਤ ਕੀ ਬੇਲਾ ਲਈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇਂ ਸੁਹੇਲੇ ਅਰਚਾਰਜ ਪੁਰਖ ਤਿਆਉ ਰਹਾਉ ਉਠਤ ਬੈਠਤ ਹਰ ਜਾਪ ਬਿਣਸੇ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉੱਤਮ ਇਹ ਕਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਦਾਰ ਜਨਮ ਜਨਮ ਕਾ ਉਤਰੇ ਪਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਏ ਤੇਰੀ ਫਾਸ ਗੁਰ ਕਾ ਉਪਦੇਸ਼ ਸੁਨਿਜੈ ਨਾਨਕ ਸੁਖ ਸਹਿਜ ਸਮਿਜੈ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰ ਮਾਨ ਆਪਣ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸੇ ਅਰਾਧ ਸਦਾ ਸੁਖ ਹੋਏ ਕਾਹੇ ਭ੍ਰਮ ਪਰਮੇ ਬੇਗਾਨੇ ਨਾ ਬਿਨਾ ਕੁਛ ਕੰਮ ਨ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾ ਜੋ ਜੋ ਕਰੇ ਸੋਈ ਮਾਨ ਲੇਹ ਬਿਨ ਮਾਨੇ ਗੱਲ ਬਿਨ ਮਾਨੇ ਰਲ ਹੋਵੇ ਖੇ ਤਿਸ ਕਾ ਭਾਣਾ ਲਾਗੇ ਮੀਠਾ ਗੁਰ ਪ੍ਰਸ਼ਾਦ ਵਿਰਲੇ ਮਨ ਬੂਠਾ ਵੇ ਪ੍ਰਵਾਹ ਅਗੋਚਰ ਆਪ ਆਠ ਪੈਰ ਮਨ ਤਾਂ ਕੋ ਜਾਪ ਜਿਸ ਚੀਤ ਆਵੇ ਬਿਣਸੇ ਦੁਖਾ ਹਲਤ ਪਲ ਤੇਰਾ ਉਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨ ਨਾ ਜਾਏ ਕੀਮ ਨਾ ਪਾਏ ਬੁੱਢ ਤਲੋ ਸਾਧ ਸੰਗ ਤਰੇ ਨਾਨਕ ਜਿਸੇ ਪ੍ਰਾਪਤ ਕਰੇ ਰਾਮ ਕਲੀ ਮਹੱਲਾ ਪੰਜਵਾਂ ਮਨ ਮਾਹੇ ਜਾਪ ਭਗਵੰਤ ਗੁਰਪੁਰ ਇਹ ਦਿਨ ਮੰਤ ਮਿਟੇ ਸਗਲ ਪ੍ਰੈ ਤ੍ਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿ ਨਾ ਜਾਈ ਸੱਚ ਸਲ ਅਲਕ ਪੇਵਾ ਰਹਾਉ ਕਰਨ ਕਰਾਵਨ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰ ਨੀਤ ਸੱਚ ਸਹਿਜ ਸੁਖ ਪਾਵੇ ਮੀਤ ਸਾਹਿਬ ਮੇਰਾ ਅਤ ਭਾਰਾ ਖਿਨ ਮੈਂ ਥਾਪ ਤਪਨਹਾਰਾ ਤਿਸ ਬਿਨ ਅਵਧ ਨਾ ਕੋਈ ਜਨਕਾਰਾ ਕਾ ਸੋਈ ਕਾਰ ਕਿਰਪਾ ਅਰਦਾਸ ਨੀਜੇ ਆਪਣੇ ਸੇਵਕੋ ਦਰਸ਼ਨ ਦੀਜੇ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾਂ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੈਮਾ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਪੇਟੇ ਗੁਣਤਾਸ ਏਕੋ ਨਾਮ ਧਿਆਹੇ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ, ਜਾਂ ਕੇ ਕੀਨ ਹੈ ਜੀਵ, ਸਿਮਰਤ ਹਰ ਕਰਤ ਨਿਦਾਨ, ਰਾਖਣ ਹਾਰਿ ਨਿਦਾਨ। ਸਰਬ ਕੀਰੇ ਨਹ ਵਿਜੇ, ਆਪ ਮਿਟਾਏ ਮਿਲੇ ਜੇ, ਅਣ ਦਿਨ ਧਿਆਈਏ ਨਾਮ, ਸਫਲ ਨਾਨਕ ਏ ਕਾਮ, ਰਾਮ ਕਲੀ ਮਹੱਲਾ ਪੰਜਵਾਂ। ਕਾਰਨ ਕਰਨ ਕਰੀਮ, ਸਰਬ ਪ੍ਰਿਤਪਾਲ ਰਹੀਮ, ਅਲਹ ਅਲਖ ਪਾਰ, ਖੋ ਦੁਖ ਦਾਏ ਵੱਡ ਬੇਸ਼ੁਮਾਰ। ਓ ਨਮੋ ਭਗਵੰਤ ਗੁਸਾਈ, ਖਾਲਕ ਰਵ ਰਿਆ ਸਰਬ ਠਾਈ, ਰਹਾਓ ਜਗਨਾਥ ਜਿਗ ਜੀਵਨ ਮਾਧੋ, ਭਉ ਪੰਜ ਰਿਦ ਮਾਹੇ ਅਰਾਧੋ, ਰਿਖੀ ਕੇਸ਼ ਗੋਪਾਲ ਗੋਬਿੰਦ, ਪੂਰਨ ਸਰਬਤਰ ਮੁਕੰਦ। ਮਿਹਰਬਾਨ ਮੌਲਾ ਤੂੰ ਹੀ ਏਕ, ਪੀਰ ਪੈਗੰਬਰ ਸੇਖ, ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਤੇ ਪਾਕ। ਨਾਰਾਇਣ ਨਰਹਰ ਦਿਆਲ, ਰਮਤ ਰਾਮ ਘਾਟ ਘਾਟ ਆਧਾਰ, ਵਾਸੂਦੇਵ ਬਸਤ ਸਭ ਠਾਏ, ਲੀਲਾ ਕਿਛ ਲਕੀ ਨਾ ਜਾਏ। ਮਿਹਰ ਦਇਆ ਕਰ ਕਰਨੇ ਹਾਰਾ, ਭਗਤ ਬੰਦਗੀ ਦੇਹ ਸਿਰਜਣ ਹਾਰਾ, ਕਹੋ ਨਾਨਕ ਗੁਰ ਖੋਏ ਭਰਮ, ਏਕੋ ਅਲਹੋ ਪਾਰ ਬ੍ਰਹਮ। ਰਾਮ ਕਲੀ ਮਾਲਾ ਪੈਮਾ, ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਈ ਸੰਤਾਪ। ਗੁਰ ਕੇ ਚੰਨ ਕਮਲ ਮਨ ਵਸੇ, ਮਹਾਂ ਵਿਕਾਰ ਤਨ ਤੇ ਸਭ ਨਸੇ, ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਤ ਕਥਾ ਸਾਚੀ ਪ੍ਰਪੂਰਨ, ਜੋਤੀ ਜੋਤ ਸਮਾਨੀ ਰਹਾਉ। ਤ੍ਰਿਸ਼ਨਾ ਭੁੱਖ ਸਭ ਨਾਸੀ, ਸੰਤ ਪ੍ਰਸ਼ਾਦ ਜਪਿਆ ਅਵਨਾਸੀ, ਰਹਿਣ ਦਿਨਸ ਪ੍ਰਭ ਸੇਵਕ ਮਾਨੀ, ਹਰ ਮਿਲਣ ਕੀ ਇਹ ਨਿਸ਼ਾਨੀ। ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੁਰਬਲਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾ ਗਾਇਆ। ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਣਾ ਮਸਤਕ ਨਿਸ਼ਾਨ, ਦਾਸ ਗਿਰੇਣ ਪਾਏ ਜੇ ਕੋਏ, ਦਾਸ ਕੀ ਰੇਣੋ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ, ਰਾਮ ਕਲੀ ਮਹੱਲਾ ਪੰਜਵਾਂ। ਦਰਸ਼ਨ ਕੋ ਜਾਈਏ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ, ਧੁਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਭੇਟਤ ਮਿਟੇ ਅਮਾਨ, ਪਾਰ ਬ੍ਰਹਮ ਸਭਨ ਦਰੀ ਆਵੇ, ਕਰ ਕੀ ਪਾਪੂਨ ਭਗਵਾਨ ਰਹਾਉ, ਗੁਰ ਕੀ ਕੀਰਤ ਜਪੀਏ ਹਰਨਾਉ, ਗੁਰ ਕੀ ਭਗਤ ਸਦਾ ਗੁਣ ਗਾਓ। ਗੁਰ ਕੀ ਸੁਰਤ ਨਿਕਟ ਕਰ ਜਾਣ, ਗੁਰ ਕਾ ਸ਼ਬਦ ਸਤਿ ਕਰ ਮਾਣ, ਗੁਰ ਬਚਨੀ ਸੰਸਾਰ ਸੁਖ ਦੁਖ, ਕਦੇ ਨਾ ਵਾਪੇ ਤਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਾਪ ਗੋਬਿੰਦ ਪੜਦੇ ਸਭ ਕਾਜੇ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਿਆਲ ਬਖਸ਼ਿੰਦ, ਗੁਰਚਾਨੀ ਜਾਂ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਪਾਗਾ। ਰਾਮ ਕਲੀ ਮਹੱਲਾ ਪੰਜਵਾਂ, ਕਿਸ ਪ੍ਰਵਾਸੇ ਵਿਚਰੇ ਪਵਨ, ਮੂੜ ਮੁਗ ਤੇਰਾ ਸੰਗੀ ਕਵਨ। ਰਾਮ ਸੰਗੀ ਤਿਸ ਗਤ ਨੀ ਜਾਣੈ, ਪੰਚ ਬਟਵਾਰੇ ਸੇ ਮੀਤ ਕਰ ਮਾਨੇ, ਸੋ ਕਰ ਸੇਵ ਜਿਤ ਉਦਰਸ ਮੀਤ, ਗੁਣ ਗੋਬਿੰਦ ਰਵਿਆ ਦਿਨ ਰਾਤੀ, ਸਾਧ ਸੰਕਰ ਮਨ ਕੀ ਪੀਤ। ਰਹਾਉ ਜਨਮ ਬਿਹਾਨ ਅਹੰਕਾਰ ਔਰ ਬਾਦ, ਤ੍ਰਿਪਤ ਨਾ ਆਵੇ ਵਿਖਿਆ ਸਾਧ, ਪਰਮਤ ਪਰਮਤ ਮਹਾਂ ਦੁਖ ਪਾਇਆ, ਤਰੀ ਨਾ ਜਾਈ ਦੂਤਰ ਮਾਇਆ, ਕਾਮਨਾ ਆਵੇ ਸੂਕਾਰ ਕਮਾਵੇ, ਆਪ ਬਿਜ ਆਪੇ ਹੀ ਖਾਵੇ। ਰਾਖਣ ਕੋ ਦੂਸਰ ਨਹੀਂ ਕੋਏ, ਤਉ ਨਿਸਤਰੇ ਜੋ ਕਿਰਪਾ ਹੋਏ, ਪਤਿਤ ਪਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀਜੇ ਦਾਨ। ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸ਼ਰਨ ਗਹੀ ਨਾਨਕ ਪ੍ਰਭ ਤੇਰੀ, ਰਾਮ ਕਲੀ ਮਹੱਲਾ ਪੰਜਵਾਂ। ਇਹ ਲੋਕੇ ਸੁਖ ਪਾਇਆ, ਨਹੀਂ ਭੇਟਤ ਧਰਮ ਰਾਇਆ, ਹਰ ਦਰਗਹਿ ਸੋਭਾਵੰਤ, ਫੁੰਨ ਗਰਭ ਨਾਹੀਂ ਬਸੰਤ। ਜਾਣੀ ਸੰਤ ਕੀ ਮਰਤਾਈ, ਕਰ ਕਿਰਪਾ ਦਿਨ ਹਰਨਾਮਾ, ਪੂਰਬ ਸੰਜੋਗ ਮਲਾਈ ਰਹਾਉ, ਗੁਰ ਕੇ ਚੰਨ ਚੇਤ ਲਾਗਾ, ਧਨ ਧਨ ਸੰਜੋਗ ਸੁਭਾਗਾ। ਸੰਤ ਕੀ ਤੁਰ ਲਾਗੀ ਮੇਰੇ ਮਾਥੇ, ਕਿਲਬਖ ਦੁਖ ਸਗਲੇ ਮੇਰੇ ਲਾਥੇ, ਸਾਧਗੀ ਸੱਚ ਟਹਿਲ ਕਮਾਨੀ, ਤਾਬ ਹੋਵੇ ਮਨ ਸੁਧ ਪੁਰਾਣੀ, ਜਨ ਕਾ ਸਬਲ ਦਰਸ਼ਨ ਡੀਟਾ, ਨਾਮ ਪ੍ਰਭੁ ਕਾ ਘਟ ਘਟ ਬੂਟਾ। ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੇ ਤਿਸ ਮਹਿ ਪ੍ਰਵੇਸ਼, ਪ੍ਰਗਟੇ ਨੂੰ ਭਗਵਿੰਦ ਪ੍ਰਭ ਪੂਰੇ, ਨਾਨਕ ਬਖਸ਼ਿੰਦ ਰਾਮ ਕਲੀ ਮਹੱਲਾ ਪਾਇਆ। ਗਉ ਕੋ ਚਾਰੇ ਸਾਰ ਦੋਲ ਕੌਡੀ ਕਾਲਾ ਕਹੂਆ ਮੋਲ ਬੱਕਰੀ ਕਉ ਹਸਤੀ ਪ੍ਰਿਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਪਰਮ ਮੇਰੇ ਵਰਨ ਸਾ ਕੋ ਬਹੁ ਗੁਣ ਤੇਰੇ ਰਹਾਉ ਦੀਸ਼ਤ ਮਾਸ ਨਾ ਖਾਏ ਬੇਲਾਈ ਮਹਾ ਕਸਾਬ ਛੁਰੀ ਸੱਟ ਪਾਈ ਕਰਨ ਹਰ ਪ੍ਰਭ ਹਿਰਦੇ ਬੂਠਾ ਫਾਤੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਠ ਹਰੇ ਚਲੂਲ ਉੱਚੇ ਥਲ ਫੁੱਲੇ ਕਮਲ ਅਨੂਪ ਅਗਣ ਨਵਾਰੀ ਸਤਿਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਕਣਾ ਕਾ ਕਰੇ ਉਦਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਣਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾਂ ਪੰਜ ਸਿੰਘ ਰਾਖੇ ਪ੍ਰਮਾਰ ਦਸ ਬਗਿਆੜੀ ਲਈ ਨਵਾਰ ਤੀਨ ਆਵਰਤ ਕੀ ਚੁਕੀ ਕੇਰ ਸਾਧ ਸੰਗ ਚੁਕੇ ਪੈ ਫੇਰ ਸਿਮਰ ਸਿਮਰ ਜੀਵਾਂ ਗੋਬਿੰਦ ਕਰ ਕਿਰਪਾ ਰੱਖ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਾਸ਼ਰ ਖੋਜ ਖੇਦ ਨਾ ਪਾਇਓ ਨੈ ਫੁਨ ਰੋਜ ਸਿੱਧ ਸਮਾਇਓ ਘਟ ਕੇ ਮਾਏ ਕਰਨ ਹਾਰ ਕਉ ਕਿਛੁ ਅਚਜਨਾਏ ਜਉਂ ਛੂਟੋ ਤੋਂ ਜਾਏ ਪਿਆਲ ਜਉਂ ਕਾਢਿਓ ਤੋਂ ਨਦਰ ਨਿਹਾਲ ਪਾਪ ਪੁੰਨ ਹਮਰੇ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਏ ਰਾਮ ਕਲੀ ਮਹਲਾ ਪੈਮਾ ਨਾ ਤਨ ਤੇਰਾ ਨਾ ਮਨ ਹੋਏ ਮਾਇਆ ਮੋਹ ਵਿਆਪਿਆ ਤੋਏ ਕੁਦਮ ਕਰੇ ਗਾਡਰ ਜਿਉਂ ਛੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ ਰਾਮ ਨਾਮ ਜਪ ਸੰਗ ਸਾਈ ਗੁਰਮੁਖ ਪਾਵੇ ਸਾਚ ਤਣਾ ਰਹਾਉ ਓਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਚੂਰੇ ਕਰੇ ਵਿਕਾਰ ਹੀਏ ਜੀਰੇ ਕੇ ਤਾਈ ਗਾ ਫਲ ਸੰਗ ਨ ਤਸੂਆ ਜਾਈ ਧਰਤ ਤੋਹ ਅਨੇਕ ਛਲ ਜਾਨੇ ਕੌਡੀ ਕੌਡੀ ਕੋ ਖਾਕੂ ਸਿਰ ਛਾਨੇ ਜਿਨ ਦੀਆ ਤਿਸੇ ਨਾ ਚੇਤੇ ਮੂਲ ਮਿਥਿਆ ਲੋਹ ਬਣਾ ਉਤਰੇ ਸੂਲ ਪਾਰ ਬ੍ਰਹਮ ਜਪੇ ਦਿਆਲ ਹੇ ਮਨ ਹੋਵਾ ਸਾਦਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੇ ਸਾਜ ਸਮਾਏ ਰਾਮ ਕਲੀ ਮਹਲਾ ਪੰਜਵਾਂ ਰਾਜਾ ਰਾਮ ਕੀ ਸਰਨਾਏ ਨਿਰਭਉ ਪਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾਂ ਕੇ ਰਾਮ ਵਸੇ ਮਨ ਮਾਹੀ ਸੋ ਜਨ ਦੁਤਰ ਪੇਕਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਣੇ ਜਿਸਕੇ ਮਸਤਕ ਹਾਥ ਗੁਰ ਧਰੇ ਸੋ ਦਾਸ ਅਦੇਸਾ ਕਾਹੇ ਕਰੇ ਜਨਮ ਮਰਨ ਕੀ ਚੁੱਕੀ ਕਾਣ ਪੂਰੇ ਗੁਰੂ ਉਪਰ ਕੁਰਬਾਨ ਗੁਰ ਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਪਵ ਜਲ ਤਰੇ ਅੰਮ੍ਰਿਤ ਪੀਓ ਸਾਧ ਪਿਆਰੇ ਮੁਖ ਉਜਲ ਸਾਚੇ ਦਰਬਾਰੇ ਅਣਦ ਕਰੋ ਤਜ ਸਗਲ ਵਿਕਾਰ ਨਾਨਕ ਹਰਿ ਜਾ ਪੁੱਤਰ ਹ ਪਾਰ ਰਾਮ ਕਲੀ ਮਹਲਾ ਪੰਜਵਾਂ ਇੰਦਨ ਤੇ ਬਸੰਤਰ ਪਾਗੇ ਮਾਟੀ ਕੋ ਜਲ ਦਹਿ ਦਿਸ ਤਿਆਗੇ ਉਪਰ ਚਰਨ ਤਲੇ ਆਕਾਸ ਘਟ ਮੈਂ ਸਿੱਧ ਕੀਓ ਪ੍ਰਗਾਸ ਐਸਾ ਸਮਰਥ ਹਰ ਜੀਉ ਆਪ ਨਿਮਖਣ ਬਿਸਰੇ ਜੀ ਭਗਤਨ ਕੇ ਆਟ ਪੈਰ ਮਨ ਤਾਂ ਕੋ ਜਪ ਪ੍ਰਥਮੇ ਮਾਖਣ ਪਾਛੇ ਦੂਧ ਮੈਲੂ ਕਿਨੂੰ ਸਾਬਣ ਸੂਦ ਭੈ ਤੇ ਨਿਰਭਉ ਡਰਤਾ ਫਿਰੇ ਹੋਂਦੀ ਕੋ ਅਣਹੋਦੀ ਹਿਰੇ ਦੇਹੀ ਗੁਪਤ ਵਿਦੇਹੀ ਦਿਸ਼ੇ ਸਗਲੇ ਸਾਜ ਘਰ ਜਗਦੀਸ਼ੇ ਠਗਣ ਹਾਰ ਅਨਠਗਦਾ ਠਾਗੇ ਬਿਨ ਵਖਰ ਫਿਰ ਫਿਰ ਉੱਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਣ ਸਿਮਰਤ ਸਾਤਰ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂਗੀ ਪਰਮਗਤ ਹੋਏ ਰਾਮ ਕਲੀ ਮਹਲਾ ਪੈਮਾ ਜੋ ਤਿਸ ਪਾਵੇ ਸੋ ਥੀਆ ਸਦਾ ਸਦਾ ਹਰ ਕੀ ਸਰਨਾਹੀ ਪ੍ਰਭ ਬਿਨ ਨਾਹੀ ਮਾਂ ਪ੍ਰਭ ਬਿਨ ਨਾਹੀ ਆਣ ਬੀਆ ਰਹਾਉ ਪੁੱਤ ਕੁਲੱਤਰ ਲਕਸ਼ਮੀ ਦਿਸੇ ਇਨ ਮੈਂ ਕਿਸ਼ਨਾ ਸੰਗ ਲਿਆ ਵਿਖੇ ਠਗੋਰੀ ਖਾਏ ਪੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਭਗੂਤਾ ਗਰਭ ਜੁਣ ਮੈਂ ਕਿਰਤ ਪਿਆ ਪੁਰਬ ਕਮਾਣੇ ਛੋਡੇ ਨਾਹੀ ਜਮ ਦੂਤ ਗ੍ਰਸਿਓ ਮਹਾਂ ਪਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਨਾ ਬੂਝੇ ਬਹੁਤ ਹਯਾ ਅਸਾਧ ਰੋਗ ਉਪਜੇ ਸੰਤ ਦੂਖਣ ਦੇ ਬਨਾਸੀ ਮਹਾਂ ਕਿਆ ਜਿਨੇ ਨਵਾਜੇ ਤਿਨ ਹੀ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਰਾਮ ਕਲੀ ਮਹੱਲਾ ਪੈਮਾ ऐसा पूरा गुरदेव सहाय, जहाँ का सिमरन बिरथा ना जाई रहाओ। दर्शन पेकत होए निहाल, जहाँ की तूर काटे जम जाल। चरण कमल बसे मेरे मन के, कार्ज सवारे सगले तन के। जहाँ के मस्तक राखे हाथ, प्रभु मेरो अनाथ को नाथ। पतित उदारण कृपा निदान, सदा सदा जाइए कुरबान। निर्मल मंत देह जिस दान, तजे विकार बिन से अभमान। एक त्याये साध के संग, पाप बिनासे नाम के रंग। गुर परमेश्वर सगले निवास, घट घट रव रया गुणतास। दर्श दे तारु प्रभ्यास, नित नानक चित वे सच अरदास। राग राम कली महला पैमा कर, दूजा दो पदे के ओंकार। सत गुर प्रसाद गावो राम के गुण गीत, नाम जपत परम सुख पाए। आवा गुण मिटे मेरे मीत रहाओ। गुण गावत होत परगास, चरण कमल मैं होए नवास। सत संगत मैं होए उदार, नानक पाव जलो तरस पार। राम कली महला पैमा, गुरपुरा मेरा गुरपुरा। राम नाम जप सदा सुहेले, सगल बनासे रोग कूरा रहा। एक आराधो साचा सोए, जहाँ की शरण सदा सुख होए। नींद सुहेली नाम की लागी पूक, हर सिमत बिन से सब दुख। सहज आनंद करो मेरे पाई, गुरपुरे सब चिंत मटाई। आठ पहर प्रभ का जप जाप, नान करा कहो आप। राग राम कली महला पैमा, पड़ताल करती जाए के ओंकार। सात गुर प्रसाद नर नर नमस्कारंग, जलन थलन बसोत गगन। एक एक ओंकार रहाओ हरण, तरण पुन पुन करण। नह गिरे नृहारंग, गंभीर तीर नाम हीर। ऊच मूच अपारंग, करण केल गुण अमोल। नानक बलहारंग, राम कली महला पैमा। रूप रंग सुगंध भोग, त्याग चले माया छले। कणका मणि रहाओ, भंडार दरब अरब खरब। पेख लीला मन सदारे, नह संग गामनी। सूत गलतर प्रहत मीत, उर्ज परयो हो का परम मोयो। एह बिरख शामनी, चरण कमल सरण नानक। सुख संत पावनी, एक ए ओंकार। सात गुर प्रसाद राग राम कली महला, नामा ते बदय। रे मन ओट लिहो हरनामा, जाके सिमरन दुर्मत नासे। पावे पद निर्वाणा रहाओ, वडपागी ते जन को जानो। जो हर के गुण गावे, जन्म जन्म के पाप खोए गए। फुन बिकुंठ ते आवे, अजामल को हो अंत काल में। नारायण सो दयाई, जा गात को जोगी सार पात। सो गात छिन मैं पाई, नाहन गुण नाहन कुछ विद्या। धर्म कौन गाज कीना, नानक बिरद राम का देखो। अबे दान तेह दीना, राम कली महला नामा। साधो कौन जुगत अब कीजे, जा ते दुर्मत सगल बनासे। राम भगत मन भीजे रहा, मन माया मह उर्ज रहै। बूझे नह कछु ज्ञाना, कौन नाम जग जाके सिमरे। पावे पद निर्वाणा, पय दयाल कृपाल संत जान। तब एह बात बताई, सर्ब धर्म मानो तय किए। जेह प्रभ कीर्त गाई, राम नाम नर निसबासर। मैं निमख एक उर तारे, जम को त्रास मिटे। नानक ते अपनो जन्म सवारे, राम कली महला नामा। प्राणी नारायण सुध ले, शिन शिन औध कट निसबासर। बिरथा जात है दे रहा, तरनाप बिखिन स्यो खोय। बालपन अज्ञाना, बिरद पे हो अजू नहीं समझे। कौन को मत उरजाना, मानस जन्म दियो जेह ठाकुर। सो तै क्यों बिसरायो, मुक्त होत नर जाके सिमरे। निमख ना तां को गायो, माया को माद कहाँ करत है। संग न कहूँ जाई, नानक कहत चेत चिंता। मन होए है अंत सहाई, राम कली महला पहलाष्टपदियाम। एक ओंकार सत गुर प्रसाद, सोई चांद चढ़े से तारे। सोई दिन से तप्त रहे, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨ ਤਪਤ ਰਹੇ, ਸਾ ਧਰਤੀ ਸੋ ਪੁਣ ਚੁਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਜੀਵਨ ਤਲ ਬਿਨ ਵਾਰ ਹੋਵੇ ਪਰਵਾਣਾ, ਕਰੇ ਧਿਆਨਾ ਕਾਲ ਲਖਣ ਵਿਚਾਰ ਰਹਾਉ। ਕਿਤੇ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੈ ਨਾਹੀ, ਮਹਿਲ ਉਸਾਰੀ ਹੀ ਮਹਿਲ ਉਸਾਰਨਾ ਬੈਠਾ। ਜੇ ਕੋ ਸਤ ਕਰੇ ਸੋ ਸੀਜੇ, ਤਪ ਕਰ ਤਪ ਨਾ ਹੋਈ, ਜੇ ਕੋ ਨਾ ਹੋ ਲਏ ਬਦਨਾਮੀ, ਕਾਲ ਕੇ ਲਖਣ ਇਹੀ।
1: ਜਿਸ ਸਿਕਦਾਰੀ ਤੇ ਸੇ ਫੁਹਾਰੀ, ਚਾਕਰ ਕਿਹੇ ਡਰਨਾ, ਜਾਂ ਸਿਕਦਾਰੈ ਪਵੇ ਜੰਜੀਰੇ, ਤਾਂ ਚਾਕਰ ਹੱਥੋਂ ਮਰਨਾ। ਆਖ ਗੁਣਾ ਘਲਿਆ ਆਈਏ, ਤੇ ਹੋ ਜੋ ਕੇਰਾ ਰਿਹਾ ਤਪਾਸ, ਜੇ ਗੁਣ ਦੇਹ ਤਪਾਈਏ ਰਹਾਓ। ਕਾਲਕਲ ਵਾਲੀ ਸਰਾ ਨਿਵੇੜੀ, ਕਾਜੀ ਕ੍ਰਿਸ਼ਨਾ ਹੋਆ, ਬਾਣੀ ਬ੍ਰਹਮਾ ਵੇਦ ਅਥਰਬਣ, ਕਰਨੀ ਕੀਰਤ ਲਹਿਹਾ। ਪਤ ਵਿਣ ਪੂਜਾ ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਾ ਵੋ ਤਾਵੋ ਤਿਲਕ ਨਾ ਵੋ ਧੋਵੋ ਤਿਲਕ ਚੜਾਵੋ, ਸਚ ਵਿਣ ਸੋਚ ਨਾ ਹੋਈ। ਕਾਲ ਪ੍ਰਵਾਨ ਕਤੇਬ ਕੁਰਾਨ, ਪੋਥੀ ਪੰਡਿਤ ਰਹੇ ਪੁਰਾਣ, ਨਾਨਕ ਨਾਮ ਭਇਆ ਰਹਿਮਾਨ, ਕਰ ਕਰਤਾ ਤੂੰ ਏਕੋ ਜਾਣ। ਨਾਨਕ ਨਾਮ ਮਿਲੇ ਵਡਿਆਈ, ਇਦੂ ਉੱਪਰ ਕਰਮ ਨਹੀਂ, ਜੇਕਰ ਹੋਦੇ ਮੰਗਣ ਜਾਈਏ ਫੇਰ ਉਲਾਮਾ ਮਿਲੇ ਤਹੀ। ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਬੋਧੈ ਮੜੀ ਵਧਾਵੇ, ਆਸਣ ਤਿਆਗ ਕਾਹੇ ਸੱਚ ਪਾਵੇ, ਮਮਤਾ ਮੋਹ ਕਾਮਣ ਹਿਤਕਾਰੀ, ਨਾ ਉਦੂਤੀ ਨਾ ਸੰਸਾਰੀ। ਜੋਗੀ ਬੈਸ ਰਹੋ ਦੁਬਦਾ ਦੁਖ ਭਾਗੇ, ਘਰ ਘਰ ਮਾਗਤ ਲਾਜ ਨਾ ਲਾਗੇ ਰਹਾਓ। ਗਾਵਹਿ ਗੀਤ ਨਾ ਚੀਨ ਹੈ ਆਪ, ਕਿਉਂ ਲਾਗੀ ਨਿਵਰੈ ਪ੍ਰਤਾਪ, ਗੁਰ ਕੇ ਸ਼ਬਦ ਰਚੇ ਮਨ ਭਾਏ, ਭਿਖਿਆ ਸਹਿਜ ਵਿਚਾਰੀ ਖਾਏ। ਭਸਮ ਚੜਾਏ ਕਰੇ ਫਾਕੰਡ, ਮਾਇਆ ਮੋਹ ਸਹੇ ਜਮ ਡੰਡ, ਫੂਟੇ ਖਾ ਪਰ ਭੀਖ ਨਾ ਪਾਏ, ਬੰਧਨ ਬਾਧਿਆ ਆਵੇ ਜਾਏ। ਬਿੰਦ ਨਾ ਰਾਖਹਿ ਜਤੀ ਕਹਾਵੈ, ਮਾਈ ਮਾਗਤ ਤ੍ਰੈ ਲੋਭਾਵੇ, ਨਿਰਦਿਆ ਨਹੀਂ ਜੋਤ ਉਜਾਲਾ, ਬੂੜਤ ਬੂੜੇ ਸਰਬ ਜੰਜਾਲਾ। ਭੇਖ ਕਰਹਿ ਖਿੰਥਾ ਬਹੁ ਥਟੂਆ, ਝੂਠੋ ਖੇਲ ਖੇਲੇ ਬਹੁ ਨਟੂਆ, ਅੰਤਰ ਅਗਨ ਚਿੰਤਾ ਬਹੁ ਜਾਰੇ, ਵਿਣ ਕਰਮਾ ਕੈਸੇ ਉਤਰਸ ਪਾਰੇ। ਮੁੰਦਰਾ ਫਟਕ ਬਣਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ, ਜਿਹਵਾ ਇੰਦਰੀ ਸਾਧ ਲੋਭਾਨਾ, ਪਸ਼ੂ ਭਏ ਨਹੀਂ ਮਿਟੇ ਨਿਸ਼ਾਨਾ। ਤ੍ਰਿਪਦ ਲੋਗਾ ਤ੍ਰਿਪਦ ਜੋਗਾ, ਸ਼ਬਦ ਵਿਚਾਰੈ ਝੂਕ ਸੋਗਾ, ਊਜਲ ਸਾਜ ਸੋ ਸ਼ਬਦ ਹੋਏ, ਜੋਗੀ ਜੁਗਤ ਵਿਚਾਰੈ ਸੋਏ। ਤੁਜ ਬਹਿ ਨੌ ਨੇ ਤੂੰ ਕਰਨੇ ਯੋਗ, ਥਾ ਪਿਓ ਥਾ ਪੇ ਕਰੇ ਸੋ ਹੋਗ, ਜਦ ਸਭ ਸੰਜਮ ਸੱਚ ਸੁਚੀਤ, ਨਾਨਕ ਜੋਗੀ ਤ੍ਰੈ ਭਵਨ ਮੀਤ। ਰਾਮ ਕਲੀ ਮਹੱਲਾ ਪਹਿਲਾ, ਖਾਟ ਮਟ ਦੇਹੀ ਮਨ ਬੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ, ਵਾਜੇ ਅਨਹਦ ਮੇਰਾ ਮਨ ਲੀਨਾ, ਗੁਰ ਬਚਨੀ ਸਚ ਨਾਮ ਪਤੀਨਾ। ਪ੍ਰਾਣੀ ਰਾਮ ਭਗਤ ਸੁਖ ਪਾਈਏ, ਗੁਰਮੁਖ ਹਰ ਹਰ ਮੀਠਾ ਲਾਗੈ, ਹਰ ਹਰ ਨਾਮ ਸਮਾਈਐ ਰਹਾਓ। ਮਾਇਆ ਮੋਹ ਬਿਵਰਜ ਸਮਾਏ, ਸਤਿਗੁਰ ਭੇਟੈ ਮੇਲ ਮਿਲਾਏ, ਨਾਮ ਰਤਨ ਨਿਰਮੋਲ ਕਹੀਰਾ, ਤੇ ਤਰਾਤਾ ਮੇਰਾ ਮਨ ਤੀਰਾ। ਹੋਮੇ ਮਮਤਾ ਰੋਗ ਨਾ ਲਾਗੇ, ਰਾਮ ਭਗਤ ਜਮ ਕਾ ਪਉ ਭਾਗੇ, ਜਮ ਜੰਦਾਰ ਨਾ ਲਾਗੇ ਮੋਹੇ, ਨਿਰਮਲ ਨਾਮ ਹਿਰਦੇ ਹਰ ਸੋਹੇ। ਸ਼ਬਦ ਵਿਚਾਰ ਭੈ ਨਿਰੰਕਾਰੀ, ਗੁਰਮਤਿ ਜਾਗੇ ਦੁਰਮਤ ਪਰਹਾਰੀ, ਆਂਦਨ ਜਾਗ ਰਹੇ ਲਿਵਲਾਈ, ਜੀਵਨ ਮੁਕਤ ਗਤਿ ਅੰਤਰ ਪਾਈ। ਅਲਿਪਤ ਗੁਫਾ ਮੈਂ ਰਹੇ ਨਿਰਾਰੇ, ਤਸਕਰ ਪੰਜ ਸ਼ਬਦ ਸੰਗਾਰੇ, ਪਰਕਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ। ਗੁਰਮੁਖ ਜਾਗ ਰਹੇ ਔਦੂਤਾ, ਸਦ ਬੈਰਾਗੀ ਤਤ ਪਰੂਤਾ, ਜਗ ਸੂਤਾ ਮਰਾਵੇ ਜਾਏ, ਬਿਨ ਗੁਰ ਸ਼ਬਦ ਨ ਸੋਜੀ ਪਾਏ। ਅਣਹਦ ਸ਼ਬਦ ਵਜੇ ਦਿਨ ਰਾਤੀ, ਅਵਗਤ ਕੀਗਤ ਗੁਰਮੁਖ ਜਾਤੀ, ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਿਹਾ ਨਿਰਵਾਨੀ। ਸੁਣ ਸਮਾਧ ਸਹਿਜ ਮਨ ਰਾਤਾ, ਤਾਜ ਹੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇੜ ਸਮਾਨਿਆ। ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣਹੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ, ਜਿਸ ਗੁਰ ਮਿਲੇ ਸੋਈ ਵਿਦ ਜਾਣੇ, ਗੁਰਮਤ ਹੋਏ ਤਾਂ ਹੁਕਮ ਪਛਾਣੇ। ਝੂਠ ਨਾ ਬੋਲ ਪਾਡੇ ਸੱਚ ਕਹੀਏ, ਹੋਮੇ ਜਾਏ ਸ਼ਬਦ ਕਰ ਲਈਏ ਰਹਾਓ। ਗਣ ਗਣ ਜੋਤ ਕਾਂਡੀ ਕੀਨੀ, ਪੜੇ ਸੁਣਾਵੇ ਤਤ ਨ ਚੀਨੀ, ਸਭਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਨਾਵ ਹੈ ਧੋਵ ਹੈ ਪੂਜੇ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ, ਗਰਭ ਨਿਵਾਰ ਮਿਲੇ ਪ੍ਰਭ ਸਾਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਵਾਚੇ ਵਾਦ ਨ ਬੇਦ ਵਿਚਾਰੇ, ਆਪ ਡੁੱਬੇ ਕਿਉ ਪਿਤਰਾ ਤਾਰੇ, ਘਟ ਘਟ ਬ੍ਰਹਮ ਜੀ ਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋ ਜੀ ਹੋਏ। ਗਣਤ ਗਣੀਏ ਸਹਿਸਾ ਦੁਖ ਜੀਏ, ਗੁਰ ਕੀ ਸਰਨ ਪਵੇ ਸੁਖ ਧੀਏ, ਕਰੇ ਅਪਰਾਧ ਸਰਨ ਹਮ ਆਇਆ, ਗੁਰ ਹਰ ਭੇਟੇ ਪੁਰਖ ਕਮਾਇਆ। ਗੁਰ ਸਰਨ ਨਾ ਆਈਏ ਬ੍ਰਹਮ ਨਾ ਪਾਈਏ, ਪਰਮ ਭੁਲਾਈਏ ਜਨ ਮਰੇ ਆਈਏ, ਜਮਦਰ ਬਾਧੋ ਮਰੇ ਵਿਕਾਰ, ਨਾ ਹਿਰਦੇ ਨਾਮ ਨਾ ਸ਼ਬਦ ਆਚਾਰ। ਇੱਕ ਪਾਦੇ ਪੰਡਿਤ ਮਿਸਰ ਕਹਾਵ ਹੈ, ਦੁਬਦਾ ਰਾਤੀ ਮੈਲ ਨਾ ਪਾਵ ਹੈ, ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਨ ਆਪਾਰ, ਏਕ ਬੁਰਾ ਭਲਾ ਸਜ ਏਕੇ, ਬੂਝ ਗਿਆਨੀ ਸਤਿਗੁਰ ਕੀ ਟੇਕੈ। ਗੁਰਮੁਖ ਵਿਰਲੀ ਏਕੋ ਜਾਣਿਆ, ਆਵਣ ਜਾਣਾ ਮੀਟ ਸਮਾਣਿਆ, ਜਿਨਕੇ ਹਿਰਦੇ ਏਕ ਅੰਕਾਰ, ਸਰਬ ਗੁਣੀ ਸਾਚਾ ਵਿਚਾਰ। ਗੁਰ ਕੇ ਭਾਣੇ ਕਰਮ ਕਮਾਵੇ, ਨਾਨਕ ਸਾਚੇ ਸਾਚ ਸਮਾਵੇ, ਰਾਮ ਕਲੀ ਮਹੱਲਾ ਪਹਿਲਾ। ਹੱਠ ਨਿਗ੍ਰਹੋ ਕਰ ਕਾਇਆ ਸ਼ੀਜੇ, ਵਰਤ ਤਪਣ ਕਰ ਮਾਨੀ ਪੀਜੇ, ਰਾਮ ਨਾਮ ਸਰ ਅਵਰ ਨਾ ਪੂਜੇ, ਗੁਰ ਸੇਵ ਮਨਾ ਹਰ ਜਨ ਸੰਗ ਕੀਜੇ, ਜਮ ਜੰਦਾਰ ਜੋਹੇ ਨੇ ਸਾਕੈ, ਸਰਪਣ ਡਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ। ਵਾਦ ਪੜੇ ਰਾਗੀ ਜਗ ਪੀਜੇ, ਤ੍ਰੈਗੁਣ ਵਿਖਿਆ ਜਨਮ ਮਰੀਜੇ, ਰਾਮ ਨਾਮ ਬਿਨ ਦੁੱਖ ਸਹੀਜੇ, ਚਾਰਸ ਪਵਨ ਸਿੰਘਾਸਣ ਪੀਜੈ। ਨੌਲੀ ਨਿਉਲੀ ਕਰਮ ਖਟ ਕਰਮ ਕਰੀਜੇ, ਰਾਮ ਨਾਮ ਬਿਨ ਵਿਰਥਾ ਸਾਸ ਲੀਜੇ, ਅੰਤਰ ਅੰਚ ਅਗਨ ਕਿਉਂ ਤੀਰ ਜਤੀਜੈ, ਅੰਤਰ ਚੋਰ ਕਿਉਂ ਸਾਧ ਲਹੀਜੇ, ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮੈਲ ਤੀਰਥ ਪਰਮੀਜੇ, ਮਾਨੀ ਸੂਚਾ ਕਿਆ ਸੋਜ ਕਰੀਜੈ, ਕਿਰਤ ਪਿਆ ਦੋਸ ਕਾ ਕਉ ਦੀਜੇ, ਅੰਨ ਨਾ ਖਾਹੇ ਦੇਹੀ ਦੁਖ ਦੀਜੇ, ਬਿਨ ਗੁਣ ਗਿਆਨ ਤ੍ਰਿਪਤ ਨਹੀਂ ਥੀਜੈ। ਮਨਮੁਖ ਜਨਮੇ ਜਨਮ ਮਰੀਜੇ, ਸਤਿਗੁਰ ਪੂਛ ਸੰਗਤ ਜਨ ਕੀਜੇ, ਮਨ ਹਰ ਰਾਚੇ ਨਹੀਂ ਜਨਮ ਮਰੀਜੇ, ਰਾਮ ਨਾਮ ਬਿਨ ਕਿਆ ਕਰਮ ਕੀਜੈ, ਊਂਦਰ ਦੂੰਦਰ ਪਾਸਤਰੀ ਜੈ, ਤੁਰ ਕੀ ਸੇਵਾ ਰਾਮ ਰਵੀਜੈ, ਨਾਨਕ ਰਾਮ ਮਿਲੇ ਕਿਰਪਾ ਪ੍ਰਭ ਕੀ ਜੈ, ਰਾਮ ਕਲੀ ਮਹੱਲਾ ਪਹਿਲਾ। ਅੰਤਰ ਉਤਪਜੇ ਵਰਨਾ ਕੋਈ, ਜੋ ਕਹੀਏ ਸੋ ਪ੍ਰਾਪਤੇ ਹੋਈ, ਜੁਗ ਹੈ ਜੁਗਾਂਤਰ ਸਾਹਿਬ ਸੱਚ ਹੋਈ, ਉਤਪੁਤ ਪਰਲੋ ਅਵਰਨਾ ਕੋਈ, ਐਸਾ ਮੇਰਾ ਠਾਕੁਰ ਗੈਰ ਗੰਭੀਰ, ਜਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕੇ ਨਾਮ ਨਾ ਲੱਗੇ ਜਮ ਤੀਰ ਰਹਾਉ। ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ, ਜਿਹਵਾ ਸੂਚੀ ਸਾਚਾ ਬੋਲ, ਕਰਦਰ ਸਾਚਾ ਨਾਹੀ ਰੋਲ। ਇੱਕ ਬਾਨ ਮਹਿ ਬਹਿਸੇ ਡੂਗਰ ਅਸਥਾਨ, ਨਾਮ ਵਿਸਾਰ ਪਛੇ ਅਭਿਮਾਨ, ਨਾ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵਹਿ ਦਰ ਗਏ ਮਾਨ। ਹੱਠ ਅਹੰਕਾਰ ਕਰੇ ਨੀ ਪਾਵੇ, ਪਾਠ ਪੜੇ ਲੇ ਲੋਕ ਸੁਣਾਵੇ, ਤੀਰਥ ਪਰਮਸ ਵਿਆਧ ਨ ਜਾਵੇ, ਨਾਮ ਬਿਨਾ ਕੈਸੇ ਸੁਖ ਪਾਵੇ, ਯਤਨ ਕਰੇ ਬਿੰਦ ਕਿਵੇ ਨਾ ਰਹਾਈ, ਮਨੁਆਂ ਡੋਲੇ ਨਰ ਕੇ ਪਾਈ, ਜੰਪੁਰ ਬਾਧੋ ਲਹੀ ਸਜਾਈ, ਬਿਨ ਨਾਵੇਂ ਜੀਓ ਬਲ ਜੀਓ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮੁਣ ਦੇਵਾ, ਹੱਠ ਨਿਗ੍ਰਹ ਨ ਤ੍ਰਿਪਤਾਵੈ ਪੇਵਾ, ਸ਼ਬਦ ਵਿਚਾਰ ਗਹੇ ਗੁਰਸੇਵਾ, ਮੰਤਨ ਨਿਰਮਲ ਅਭਿਮਾਨ ਅਭੇਵਾ, ਕਰ ਮਿਲੇ ਪਾਵੇ ਸਚਨਾਓ, ਤੁਮ ਸਰਨਾਗਤ ਰਹੋ ਸੋ ਪਾਓ, ਤੁਮ ਤੇ ਉਪਜਿਓ ਭਗਤੀ ਪਾਓ, ਜਪ ਜਾਪੋ ਗੁਰਮੁਖ ਹਰਿ ਨਾਉ, ਹੋਮੇ ਗਰਭ ਜਾਏ ਮਨ ਪੀਨੇ, ਝੂਠ ਨਾ ਪਾਵਸ ਪਖੰਡ ਕੀਨੇ, ਬਿਨ ਗੁਰ ਸ਼ਬਦ ਨਹੀਂ ਕਰ ਬਾਰ, ਨਾਨਕ ਗੁਰਮੁਖ ਤਤ ਵਿਚਾਰ, ਰਾਮ ਕਲੀ ਮਹੱਲਾ ਪਹਿਲਾ। ਜਿਉਂ ਆਇਆ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤੋਂ ਮਰਨ ਪਿਆ, ਜਿਉ ਰਸ ਭੋਕੀਏ ਤੇਤਾ ਦੁਖ ਲਾਗੇ, ਨਾਮ ਵਿਸਾਰ ਭਵ ਜਲ ਪਿਆ, ਤਾਨ ਤਨ ਦੇਖਤ ਗਰਭ ਗਿਆ, ਕਨਕ ਕਾਮਨੀ ਸੋ ਹੇਤ ਵਧਾ ਹੈ, ਕੀ ਨਾਮ ਵਿਸਾਰੇ ਭਰਮ ਗਿਆ ਰਹਾਉ। ਜਾਤ ਸਾਤ ਸੰਜਮ ਸੀਲ ਨਾ ਰਾਖਿਆ, ਪ੍ਰੇਤ ਮਿੰਜਰ ਮੈਂ ਕਾਸ਼ਟ ਪਿਆ, ਪੁੰਨ ਦਾਨ ਇਸ ਨਾਲ ਨਾ ਸੰਜਮ, ਸਾਧ ਸੰਗਤ ਬਿਨ ਬਾਦ ਜਿਆ, ਲਾਲਚ ਲਾਗੇ ਨਾਮ ਵਿਸਾਰਿਓ, ਆਪਤ ਜਾਪਤ ਜਨਮ ਗਿਆ, ਜਾਂ ਜਮ ਧਾਏ ਕੇਸ ਗਏ ਮਾਰੇ, ਸੁਰਤ ਨਹੀਂ ਮੁਖ ਕਾਲ ਗਿਆ, ਅਹਿਨ ਸੁਨਿੰਦਾ ਤਾਤ ਪਰਾਈ, ਹਿਰਦੇ ਨਾਮ ਨਾ ਸਰਬ ਦਿਆ, ਬਿਨ ਗੁਰ ਸ਼ਬਦ ਨਾ ਗਤ ਪਦ ਪਾਵੇ, ਰਾਮ ਨਾਮ ਬਿਨ ਨਰਕ ਗਿਆ, ਖੈਨ ਮਹਿ ਵੇਸ ਕਰਹਿ ਨਟੂਆ ਜਿਉਂ, ਮੋਹ ਪਾਪ ਮੈਂ ਗਲਤ ਗਿਆ, ਏਤੁਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕਹਿ ਮਗਨ ਪਿਆ, ਕਰਹਿ ਬਿਖਾਰ ਵਿਥਾਰ ਕਨੇਰੇ, ਸੁਰਦ ਸ਼ਬਦ ਬਿਨ ਭਰਮ ਗਿਆ ਪਿਆ, ਹੋਮੇ ਰੋਗ ਮਹਾ ਦੁਖ ਲਾਗਾ, ਦੁਰਮਤ ਲੇਹੋ ਰੋਗ ਗਿਆ, ਸੁਖ ਸੰਪਤ ਕੋ ਆਪਤ ਦੇਖੇ, ਸਾਖਤ ਮਨ ਅਭਿਮਾਨ ਪਿਆ, ਜਿਸ ਕਾ ਇਹੋ ਤਾਨ ਧਨ ਸੋ ਫਿਰ ਲੇਵੈ, ਅੰਤਰ ਸਹਿਸਾ ਦੁਖ ਪਿਆ, ਅੰਤ ਕਾਲ ਕਿਸ ਸਾਥ ਨਾ ਚਾਲੈ, ਜੋ ਦੀਸੇ ਸਭ ਤੇ ਸੇਮਿਆ, ਆਦਿ ਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਹਿਰਦੇ ਲੈ ਪਾਰ ਪਿਆ ਮੂਹੇ ਕੋ ਰੋਵੇ ਕਿਸੇ ਸੁਣਾਵੇ ਪੈਸਾ ਗਰੇ ਅਸਰਾਲ ਪਿਆ ਦੇਖ ਕੁਟੰਬ ਮਾਹਿਆ ਕਰੇ ਮੰਦਰ ਸਾਖਤ ਜਲ ਪਰਾਲ ਪਿਆ ਜਾ ਆਏ ਤਾਂ ਤਿਨੇ ਬਿਠਾਏ ਚਾਲੇ ਤਿਨੇ ਬੁਲਾਏ ਲਿਆ ਜੋ ਕਿਛ ਕਰਨਾ ਸੋ ਕਰ ਰਿਹਾ ਬਖਸਣ ਹਾਰ ਹੈ ਬਖਸ਼ ਲਿਆ ਜਿਨ ਇਹੋ ਚਾਖਿਆ ਰਾਇਮ ਰਸਾਇਣ ਤਿਨ ਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗੁਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਿਆ ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ ਹਰਕ ਸੋਗ ਤੇ ਵਿਰਕਤ ਪਿਆ ਆ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦੜਾਇਆ ਸਾਚ ਸ਼ਬਦ ਰਸਲੀਨਾ ਮੇਰਾ ਗੁਰ ਦਿਆਲ ਸਦਾ ਰੰਗਲੀਨਾ ਅਹਿਨਿਸ ਰਹੇ ਏਕ ਲਾਗੀ ਸਾਚੇ ਦੇਖ ਪਤੀਨਾ ਰਹਾਓ ਰਹੇ ਗਗਨ ਪੁਰ ਦ੍ਰਿਸ਼ਟ ਸਮੈਸਰ ਅਣਹਦ ਸ਼ਬਦ ਰੰਗੀਨਾ ਸਾਤ ਬੰਧ ਕਪੀਨ ਪਰ ਪਰਲੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਨਾ ਏਕ ਮਹਿ ਸਰਬ ਸਰਬ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਖਣ ਨ ਜਾਈ ਦੀਪਕ ਤੇ ਦੀਪਕ ਪਰਗਾਸਿਆ ਤ੍ਰੈ ਪਵਣ ਜੋਤ ਦਿਖਾਈ ਸੱਚੇ ਤਖ਼ਤ ਸਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹੇ ਗਿਆ ਵੈਰਾਗੀ ਜੋਗੀ ਕਟ ਕਟ ਕਿੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਓ ਹਠ ਹਸਤ ਮੜੀ ਕਰ ਛਾਇਆ ਤਰਨ ਗਗਨ ਕਲ ਤਾਰੀ ਗੁਰਮੁਖ ਕੇਤੀ ਸਬਦ ਉਧਾਰੀ ਸੰਤੋ ਰਹਾਉ ਮਮਤਾ ਮਾਰ ਹੋਮੇ ਸੋਖੇ ਤ੍ਰੈਪੁਣ ਜੋਤ ਤਮਾਰੀ ਮਨਸਾ ਮਾਰ ਮਨੀ ਮੈਂ ਰਾਖੇ ਸਤਿਗੁਰ ਸਬਦੀ ਵਿਚਾਰੀ ਸਿੰਘੀ ਸੁਰਤ ਅਨਹਦ ਵਾਜੇ ਘਟ ਘਟ ਜੋਤ ਤੁਮਾਰੀ ਪਰ ਪੰਚ ਬੇਣ ਤਹੀ ਮਨ ਰਾਖਿਆ ਬ੍ਰਹਮ ਅਗਨ ਪ੍ਰਜਾਰੀ ਪੰਚ ਤਤ ਮਿਲੇ ਐਨਸ ਦੀਪਕ ਨਿਰਮਲ ਜੋਤ ਅਪਾਰੀ ਰਵਸ ਸਲੋਕੇ ਇਹੋ ਤਨ ਕਿੰਗਰੀ ਵਾਜੇ ਸਬਦ ਨਿਰਾਰੀ ਸਿਵ ਨਗਰੀ ਮੈਂ ਆਸਣ ਉਦੂ ਲਖ ਅਗਮ ਪਾਰੀ ਕਾਇਆ ਨਗਰੀ ਏ ਮਨ ਰਾਜਾ ਪੰਚ ਵਸਹਿ ਵਿਚਾਰੀ ਸ਼ਬਦ ਰਵੇ ਆਸਣ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਿਕਾਲ ਕਹੇ ਕਹਿ ਬਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਬਿਸਨ ਮਿਹੇ ਸਿੱਖ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਤ ਤਰੇ ਪਵਸਾ ਗਰ ਆਤਮ ਤਤ ਵਿਚਾਰੀ ਗੁਰਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣਦਾਤਾ ਹੋਮੇ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੈ ਇਹਾ ਭਗਤ ਨਰਾਰੀ ਗੁਰਮੁਖ ਜੋਗ ਸਬਦ ਆਤਮ ਜੀ ਨੇ ਹਿਰਦੇ ਏਕ ਮਰਾਰੀ ਮਨੁਆ ਇਸਤਰ ਸਬਦੇ ਰਾਤਾ ਇਹਾ ਕਰਨੀ ਸਾਰੀ ਵੇਦ ਬਾਦ ਨਾ ਪਖੰਡ ਉਦੂ ਗੁਰਮੁਖ ਸਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਉਦੂ ਜਤ ਸਭ ਸਬਦ ਵਿਚਾਰੀ ਸਬਦ ਮਰੇ ਮਨ ਮਾਰੇ ਉਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਆਬਦੂ ਸਬਦ ਤਰੇ ਕੁਲ ਤਾਰੀ ਸ਼ਬਦ ਸੂਰ ਜੁਗ ਚਾਰੇ ਉਦੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਉਦੂ ਨਿਕਸੇ ਸ਼ਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ ਖਿੰਥਾ ਕਰ ਤੂੰ ਦਇਆ ਆਵਣ ਜਾਣ ਵਿਭੂਤ ਲਾਏ ਜੋਗੀ ਤਾਂ ਤੀਨ ਭਵਨ ਜਣ ਲਿਆ ਐਸੀ ਕਿੰਗਰੀ ਵੇ ਜਾਏ ਜੋਗੀ ਜਿਤ ਕਿੰਗਰੀ ਅਹਿਨਦ ਵਾਜੇ ਹਰ ਸਿਉਂ ਰਹੇ ਲਿਵਲਾਏ ਰਹਾਓ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਣ ਚੜੇ ਜੋਗੀ ਤਾਂ ਨਾਮ ਪੱਲੇ ਪਾਈ ਐਤ ਕਿੰਗਰੀ ਤੇ ਆਣ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਏ ਐਤ ਕਿੰਗਰੀ ਸਾਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਉ ਭਾਉ ਦੋਏ ਪਤ ਲਾਏ ਜੋਗੀ ਇਹ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੇ ਇਨ ਬਹਿ ਤ੍ਰਿਸ਼ਨਾ ਖੰਡੀ ਹੁਕਮ ਬੂਜੇ ਸੋ ਜੋਗੀ ਕਹੀਏ ਏਕ ਸਿਉਂ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੇ ਜੋਗ ਜੁਗਤ ਇਵ ਪਾਏ ਨਦਰੀ ਆਪਦਾ ਸਭ ਕੁਛ ਬੈਂਸੇ ਹਰ ਸੇ ਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਣੀ ਲਾਗੇ ਤਾਂ ਇਹ ਸੋ ਜੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰੇ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਪੇ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਜੈ ਜੋਗ ਜੁਗਤ ਸੋ ਪਾਏ ਜੋਗੇ ਕਾ ਮਾਰਗ ਵਿਖਮ ਹੈ ਜੋਗੀ, ਜਿਸਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੈ ਵਿੱਚੋਂ ਭਰਮ ਚੁਕਾਏ। ਵਿਣ ਵਜਾਈ ਕਿੰਗਰੀ ਵਾਜੇ ਜੋਗੀ, ਸਾ ਕਿੰਗਰੀ ਵਜਾਏ, ਕਹੇ ਨਾਨਕ ਮੁਕਤ ਹੋਵੈ ਜੋਗੀ, ਸਾਚੇ ਰਹਿ ਸਮਾਏ। ਰਾਮ ਕਲੀ ਮਹੱਲਾ ਤੀਜਾ। ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬਜਾਈ, ਸੰਤੋ ਗੁਰਮੁਖ ਦੇ ਵਡਿਆਈ ਰਹਾਉ। ਸਾਚ ਰਹੋ ਸਹਿਦ ਸਾਚ ਰਹੋ ਸਦਾ ਸਹਿ ਸੁਖ ਉਪਜੇ, ਕਾਮ ਕ੍ਰੋਧ ਵਿੱਚੋਂ ਜਾਈ, ਆਪ ਛੋੜ ਨਾਮ ਨਿਵ ਲਾਗੀ, ਸਮਮਤਾ ਸ਼ਬਦ ਜਲਾਈ, ਜਿਸ ਦੇ ਉਪਜੈ ਤਿਸ ਤੇ ਬਿਨਸੇ, ਅੰਤੇ ਨਾਮ ਸਿਖਾਈ, ਸਦਾ ਹਜੂਰ ਦੂਰ ਨਹਿ ਦੇਖੋ, ਰਚਨਾ ਜਿੰਦ ਰਚਾਈ, ਸੱਚਾ ਸ਼ਬਦ ਰਵੇ ਘਟ ਅੰਤਰ, ਸੱਚੇ ਸਿਉਂ ਲਿਵ ਲਾਈ, ਸਤਸੰਗਤ ਮੈਂ ਨਾਮ ਨਿਰਮੋਲ, ਕਵੱਡੇ ਭਾਗ ਪਾਇਆ ਜਾਈ, ਪਰਮ ਨਾ ਭੂਲੋ ਸਤਿਗੁਰ ਸੇਵ ਹੋ, ਮਨ ਰਾਖੋ ਇਕਠਾਈ, ਬਿਨ ਨਾਵੇਂ ਸਾ ਭੂਲੀ ਫਿਰਦੀ, ਬਿਰਥਾ ਜਨਮ ਗਵਾਈ, ਜੋਗੀ ਜੁਗਤ ਗਵਾਈ, ਹੰਡੇ ਪਖੰਡ ਜੋਗ ਨਾ ਪਾਈ, ਸਿਵ ਨਗਰੀ ਮੈਂ ਆਸਣ ਵੈਸੇ, ਗੁਰਸਬ ਦੀ ਜੋਗ ਪਾਈ, ਤਾਤਰ ਬਾਜੀ ਸ਼ਬਦ ਨਿਵਾਰੇ, ਨਾਮ ਵਸੇ ਮਨ ਆਈ, ਇਹੋ ਸਰੀਰ ਸਰਵਰ ਹੈ ਸੰਤੋ, ਇਸਨਾਨ ਕਰੇ ਲਿਵਲਾਈ, ਨਾਮ ਇਸਨਾਨ ਕਰੇ ਸੇਜਣ ਨਿਰਮਲ, ਸਬਦੇ ਮੈਲ ਗੁਰਾਈ, ਤ੍ਰੈ ਗੁਣ ਚੇਤ ਨਾਮ ਚੇਤੇ ਨਾਹੀ, ਬਿਣ ਨਾਵੇ ਬਿਣ ਸਜਾਈ, ਬ੍ਰਹਮਾ ਬਿਸਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭੁਲਾਈ, ਗੁਰਪ੍ਰਸਾਦੀ ਤਰਕੂਟੀ ਛੂਟੇ, ਚੌਥੇ ਪਦ ਲਿਵਲਾਈ, ਪੰਡਿਤ ਪੜ੍ਹੈ ਪੜਵਾਦ ਵਖਾਣ ਹੈ, ਤਿੰਨਾ ਬੂਝ ਨਾ ਪਾਈ, ਵਿਖਿਆ ਮਾਤੇ ਭਰਮ ਭੁਲਾਈ, ਉਪਦੇਸ਼ ਕਹਿ ਕਿਸ ਪਾਈ, ਭਗਤ ਜਨਾ ਕੀ ਊਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲਾਗੈ ਸੋ ਗਤ ਪਾਏ, ਸਬਦੇ ਸੱਚ ਸਮਾਈ, ਕਾਇਆ ਨਗਰੀ ਸਬਦੇ ਖੋਜੇ, ਨਾਮ ਨਵ ਨਿਧ ਪਾਈ, ਮਨਸਾ ਮਾਰ ਮਨ ਸਹਿਜ ਸਮਾਣਾ, ਬਿਨ ਰਸਨਾ ਉਸਤਤ ਕਰਾਈ, ਲੋਇਣ ਦੇਖ ਰਹੇ ਬਿਸਮਾਦੀ, ਚਿੱਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹੇ ਨੈਰਾਲਮ, ਜੋਤੀ ਜੋਤ ਮਿਲਾਈ, ਹੋਂ ਗੁਰਸਾ ਲਾਹੀ ਸਦਾ ਆਪਣਾ, ਜਨ ਸਾਚੀ ਪੂਜ ਬਜਾਈ, ਨਾਨਕ ਏਕ ਕਹੇ ਬੇਨੰਤੀ, ਨਾਮ ਹੋ ਗਤ ਪਤ ਪਾਈ। ਰਾਮ ਕਲੀ ਮਹੱਲਾ ਤੀਜਾ। ਹਰ ਕੀ ਪੂਜਾ ਦੁਲੰਭ ਹੈ ਸੰਤ ਹੋ, ਕਹਿਣਾ ਕਛੂ ਨਾ ਜਾਈ, ਸੰਤ ਹੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਹਾਉ, ਹਰ ਬਿਨ ਸਭ ਕੁਛ ਮੈਲਾ ਸੰਤ ਹੋ, ਕਿਆ ਹੋ ਪੂਜ ਚੜਾਈ, ਹਰ ਸਾਚੇ ਪਾਵੇ ਸਾ ਪੂਜਾ ਹੋਵੈ, ਭਾਣਾ ਮਨ ਵਸਾਈ, ਪੂਜਾ ਕਰੇ ਸਭ ਲੋਕ ਸੰਤੋ, ਮਨਮੁਖ ਥਾਏ ਨਾ ਪਾਈ, ਸ਼ਬਦ ਮਰੇ ਮਨ ਨਿਰਮਲ ਸੰਤ ਹੋ, ਇਹੋ ਪੂਜਾ ਥਾਏ ਪਾਈ, ਪਾਤਿਤ ਪਾਵਣ ਸੇ ਜਨ ਸਾਚੇ, ਏਕ ਸ਼ਬਦ ਲੈ ਬੁਲਾਈ, ਬਿਣ ਨਾਵੇਂ ਹੋਰ ਪੂਜ ਨਾ ਹੋਵੀ, ਭਰਮ ਭੁਲੀ ਲੋਕ ਆਈ, ਗੁਰਮੁਖ ਆਪ ਪਛਾਣੇ ਸੰਤ ਹੋ, ਰਾਮ ਨਾਮ ਲਿਵ ਲਾਈ, ਆਪੇ ਨਿਰਮਲ ਪੂਜ ਕਰਾਏ, ਗੁਰਸਬਦੀ ਥਾਏ ਪਾਈ, ਪੂਜਾ ਕਰਹੇ ਪਰ ਬਿਦ ਨਹੀਂ ਜਾਣੇ, ਦੂਜੇ ਭਾਏ ਮਲ ਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ, ਭਾਣਾ ਮਨ ਵਸਾਈ, ਭਾਣੇ ਤੇ ਸਭ ਸੁਖ ਪਾਵੇ ਸੰਤ ਹੋ, ਅੰਤੇ ਨਾਮ ਸਿਖਾਈ, ਆਪਣਾ ਆਪਣਾ ਪਛਾਣੇ ਸੰਤੋ, ਕੂੜ ਕਰਹਿ ਵਡਿਆਈ, ਪਾਖੰਡ ਕੀਨੇ ਜਮ ਨਹੀਂ ਛੋਡੇ, ਲੈ ਜਾਸੀ ਪਤ ਗਵਾਈ, ਜਿਨੇ ਅੰਤਰ ਸਭ ਦੇ ਆਪ ਪਛਾਣ ਹੈ, ਗਤਮਿਤ ਤਿਨ ਹੀ ਪਾਈ, ਇਹੋ ਮਨੁਆ ਸੁਣ ਸਮਾਧ ਲਗਾਵੈ, ਜੋਤੀ ਜੋਤ ਮਿਲਾਈ, ਸੁਣ ਸੁਣ ਗੁਰਮੁਖ ਨਾਮ ਵਖਾਣ ਹੈ, ਸਤਸੰਗਤ ਮੇਲ ਆਈ, ਗੁਰਮੁਖ ਗਾਵੈ ਆਪ ਗਵਾਵੈ, ਦਰ ਸਾਚੇ ਸੋਭਾ ਪਾਈ, ਸਾਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵਲਾਈ, ਭੈ ਭੰਜਨ ਅਤ ਪਾਪ ਨਿਖੰਜਨ, ਮੇਰਾ ਪ੍ਰਭ ਅੰਤ ਸਿਖਾਈ, ਸਭ ਕੁਛ ਆਪੇ ਆਪ ਵਰਤੇ, ਨਾਨਕ ਨਾਮ ਵਡਿਆਈ। ਰਾਮ ਕਲੀ ਮਹੱਲਾ ਤੀਜਾ। ਹਮ ਕੁਚੀ ਕੁਚਲ ਕੁਚੀਲ ਅਤ ਮਾਨੀ, ਮਿਲ ਸਬਦੇ ਮੈਲ ਉਤਾਰੀ, ਸੰਤ ਹੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਘਟ ਅੰਤਰ, ਕਰਤੇ ਆਪ ਸਵਾਰੀ ਰਹਾਉ, ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜਿਉ ਆਪਣੀ ਕਿਰਪਾ ਧਾਰੀ, ਇੱਕ ਭੇਖ ਕਰਹਿ ਫਿਰਹਿ ਅਭਿਮਾਨੀ, ਤਿਨ ਜੂਹੈ ਬਾਜੀ ਹਾਰੀ, ਇੱਕ ਆਂਦਨ ਭਗਤ ਕਰਹਿ ਦਿਨ ਰਾਤੀ, ਰਾਮ ਨਾਮ ਉਰਤਾਰੀ, ਅਣਦਨ ਮਾਤੇ ਸਹਿਜੇ ਹੋਮੇ ਮਾਰੀ, ਪੈ ਬਿਨ ਭਗਤ ਨਾ ਹੋਈ ਕਾਬਹੀ, ਪੈ ਭਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਬੀਚਾਰੀ, ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ, ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ, ਹੋ ਗਾਵਾ ਸ਼ਬਦ ਵਿਚਾਰੀ, ਹਰ ਜੀਓ ਜਪੀ ਹਰ ਜੀਓ ਸਾਲਾਹੀ, ਵਿੱਚੋਂ ਆਪ ਨਿਵਾਰੀ, ਨਾਮ ਪਦਾਰਥ ਗੁਰ ਤੇ ਪਾਇਆ, ਉਖੁੱਟ ਸੱਚੇ ਭੰਡਾਰੀ, ਆਪਣਿਆਂ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲਤਾਰੀ, ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ, ਗਾਵਣ ਸ਼ਬਦ ਵਿਚਾਰੀ, ਜੀਉ ਪਿੰਡ ਸਭ ਕਿਛ ਹੈ ਤਿਸਕਾ, ਆਖਣ ਬਿਖਮ ਵਿਚਾਰੀ, ਸ਼ਬਦ ਲਗੇ ਸਹੀ ਜਨ ਨਿਸਤਰੇ ਭੋਜਲ ਪਾਰੇ ਉਤਾਰੀ, ਬਿਨ ਹਰ ਸਾਚੇ ਕੋ ਪਾਰ ਨਾ ਪਾਵੈ, ਬੂਝੇ ਕੋ ਵਿਚਾਰੀ, ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਹਰ ਸ਼ਬਦ ਸਵਾਰੀ, ਕਾਇਆ ਕੰਚਨ ਸ਼ਬਦੇ ਰਾਤੀ, ਸਾਚੈ ਨਾਏ ਪਿਆਰੀ, ਕਾਇਆ ਅੰਮ੍ਰਿਤ ਰਹੀ ਭਰਪੂਰੇ, ਪਾਈਏ ਸ਼ਬਦ ਵਿਚਾਰੀ, ਜੋ ਪ੍ਰਭ ਖੋਜ ਹੈ ਸਹੀ ਭਾਵ ਹੈ, ਹੋਰ ਫੂਟ ਮੂਏ ਅਹੰਕਾਰੀ, ਬਾਦੀ ਬਿਣ ਸਹਿ ਸੇਵਕ ਸੇਵ ਹੈ, ਗੁਰ ਕੈ ਹੇਤ ਪਿਆਰੀ।

ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਬਾਈ ਜੋ ਕੁਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਈ ਆਪੇ ਸਾਜੇ ਸਿਰਸਟੋ ਪਾਏ ਸਿਰ ਸਿਰ ਤੰਦੇ ਲਾਈ ਤਿਸੇ ਸਰੇਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਪਾਏ ਅਲੱਖ ਨਾ ਲਖਣਾ ਜਾਈ ਆਪੇ ਮਾਰਜ ਵਾਲੇ ਆਪੇ ਤਿਸ ਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵੜ ਭਾਗੀ ਜਿਨੇ ਵੇਖੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੇ ਲੋਕਾਈ ਜਿਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇਕਣਾ ਨਾਹੋਂ ਆਪ ਭੁਲਾਏ ਇਕਣਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਏ ਹੋ ਸੰਤੋ ਜਸਦੀ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਉ ਤਿਸੇ ਕਹਿ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤੈਸ ਨੂੰ ਪ੍ਰਾਣੀ ਸਦਾ ਤਿਹਾਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਪੇਟੈ ਸੋ ਜਨ ਸੀਜੇ ਜਿਸ ਹਿਰਦੇ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਤਾਰਾ ਕਿਨਹੀ ਨਿਵਲ ਭੁਅੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਣ ਨਾ ਜਾਣਾ ਵੇਸਾ ਰਹਾਓ ਕਿਨਹੀ ਗ੍ਰਹਿ ਤਾਜਵਣ ਖੰਡ ਪਾਇਆ ਕਿਨਹੀ ਮੋਨ ਔਦੂਤ ਸਦਾਇਆ ਕੋਈ ਕਹਿ ਤੋ ਅਨੰਨ ਭਗੌਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀ ਕਹਿਆ ਹੋ ਤੀਰਥਵਾਸੀ ਕੋਈ ਅੰਨ ਤਾਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਭਰਿਆ ਕਿਨਹੀ ਕਹਿਆ ਮੈਂ ਕੁਲਹਿ ਵਡਿਆਈ ਕਿਨਹੀ ਕਿਹਾ ਬਹ ਬਹੁ ਪਾਈ ਕੋਈ ਕਹੇ ਮੈਂ ਧਨੇ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਕੂਕਰ ਨਿਰਤ ਕਰਾਈ ਕਿਨਹੂ ਵਰਤ ਨੇ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਧਿਆਇਆ ਕਿਨਹੀ ਸਿੱਧ ਬਹੁ ਚਾਟਕ ਲਾਏ ਕਿਨਹੀ ਪੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤੁਰ ਕਹਾਵੇ ਪੰਡਿਤ ਕੋ ਖਟ ਕਰਮ ਸਹਿਤ ਸਿਉਂ ਮੰਡਿਤ ਕੋਈ ਕਰੇ ਆਚਾਰ ਸੋ ਕਰਨੀ ਮੋਹੇ ਦੀਨ ਹਰ ਹਰ ਹਰ ਸਰਨੀ ਸਗਲੇ ਕਰਮ ਧਰਮ ਜੁਗ ਸੋਦੇ ਬਿਨ ਨਾਵੇਂ ਹੁਮਣ ਨਾ ਪ੍ਰਬੋਦੇ ਕਹੁ ਨਾਨਕ ਜੋ ਸਾਧਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾਂ ਸੀ ਚਲਾਇਆ ਰਾਮ ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿੰਤੂ ਕਰਿਆ ਮਾਟੀ ਕਾਲੇ ਦੇਹਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਮ ਮੈਂ ਜਿੰਤੂ ਰਾਖਿਆ ਰਾਖਣ ਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨਾ ਰਹਾਓ ਜਿਨ ਦੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨ ਦੀਏ ਤੁਧ ਬਣਿਤਾ ਔਰਮੀਤਾ ਤਿਸ ਠਾਕੁਰ ਕੋ ਰੱਖ ਲਿਓ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਭਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨਸਰਨਾ ਸ਼ਤਿਹੀ ਅੰਮ੍ਰਿਤ ਜਨ ਭੋਜਨ ਦੀਏ ਅੰਤਰ ਠਾਣ ਠਹਿਰਾਵਨ ਕੋ ਦੀਏ ਵਸੁਧਾ ਦੀਓ ਬਰਤਨ ਬਲਨਾ ਤਿਸ ਠਾਕੁਰ ਕੇ ਰਿਤ ਚਿਤ ਰਖ ਚਰਨਾ ਵੇਖਣ ਕੋ ਨੇਤਰ ਸੁਣਨ ਕੋ ਕਰਨਾ ਹਸਤ ਕਮਾਵਣ ਵਾਸਣ ਰਸਨਾ ਚਰਨ ਚਲਨ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਆਪ ਤੂੰ ਸੀਜ ਭਾਵੇ ਨਹੀਂ ਸੀਜੇ ਕਾਰਜ ਸਵਰੇ ਮਨ ਪ੍ਰਭ ਤੇ ਇਤਿਹਾਈ ਜੇ ਇਹਾਂ ਊਹਾਂ ਏਕੋ ਹੀ ਜਦ ਕਦ ਦੇਖੀਏ ਤਤ ਤਤ ਤੋ ਹੀ ਤੇ ਸੇਵਤ ਮਨ ਆਲਸ ਕਰੇ ਜਿਸ ਬਿਸਰੇ ਇੱਕ ਨਿਮਖ ਨਾ ਸਰੇ ਹਮ ਅਪਰਾਧੀ ਨਿਰਗੁਣਿਆਰੇ ਨਾ ਕੇ ਸੇਵਾ ਨਾ ਕਰਮਾਰੇ ਗੁਰ ਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸਿੰਘ ਪਾਥਰ ਧਰਿਆ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਏ ਬਾਪ ਪੂਤ ਕਾਹੂ ਬਿਹਾਵੇ ਰਾਜ ਮਿਲਖ ਵਾਪਾਰਾ ਸੰਤ ਬਿਹਾਵੇ ਹਰ ਨਾਮ ਅਦਾਰਾ ਰਚਨਾ ਸਾਚ ਬਣੀ ਸਬਕਾ ਏਕ ਤਨੀ ਰਹਾਓ ਕਾਹੂ ਬਿਹਾਵੇ ਬੇਦ ਅਰਬਾਦ ਕਾਹੂ ਬਿਹਾਵੇ ਰਸਨਾ ਸਾਧ ਕਾਹੂ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮਰਾਰੀ ਕਾਹੂ ਬਿਹਾਵੇ ਖੇਲਤ ਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਬਿਹਾਵੇ ਪਰ ਦਰਬ ਚੁਰਾਏ ਹਰ ਜਨ ਬਿਹਾਵੇ ਨਾਮ ਧਿਆਏ ਕਾਹੂ ਬਿਹਾਵੇ ਯੋਗਤਾ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਵਨ ਤਾਰ ਜਾਤ ਬਿਹਾਏ ਸੰਤ ਬਿਹਾਵੇ ਕੀਰਤਨ ਗਾਏ ਕਾਹੂ ਬਿਹਾਵੇ ਦਿਨ ਰਹਿਣ ਚਾਲਤ ਕਾਹੂ ਬਿਹਾਵੇ

ਬਿਹਾਵੇ ਬਾਲ ਪੜਾਵਤ, ਸੰਤ ਬਿਹਾਵੇ ਹਰ ਜਸ ਗਾਵਤ, ਕਾਹੂ ਬਿਹਾਵੇ ਨਟ ਨਾਟਿਕ ਨਿਰਤੇ, ਕਾਹੂ ਬਿਹਾਵੇ ਜੀ ਆਏ ਹਿਰਤੇ, ਕਾਹੂ ਬਿਹਾਵੇ ਰਾਜ ਮੈਂ ਡਰਤੇ, ਸੰਤ ਬਿਹਾਵੇ ਹਰ ਜਸ ਕਰਤੇ, ਕਾਹੂ ਬਿਹਾਵੇ ਮਤਾ ਮਸੂਰਤ, ਕਾਹੂ ਬਿਹਾਵੇ ਸੇਵਾ ਜ਼ਰੂਰਤ, ਕਾਹੂ ਬਿਹਾਵੇ ਸੋਦਤ ਜੀਵਤ, ਸੰਤ ਬਿਹਾਵੇ ਹਰ ਅਸ ਪੀਵਤ, ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ, ਕਰ ਕਿਰਪਾ ਜਿਸ ਦੇਵੇ ਨਾਉ, ਨਾਨਕ ਤਾਕੇ ਬਲ ਬਲ ਜਾਉ। ਰਾਮ ਕਲੀ ਮਹੱਲਾ ਪੰਜਵਾਂ। ਦਾਵਾ ਅਗਣ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾ ਕਾ ਨਾਮ ਸਿਮਰਤ ਪਉ ਜਾਏ, ਤੈਸੇ ਸੰਤ ਜਨਾ ਰਾਖੇ ਹਰ ਰਾਏ, ਐਸੇ ਰਾਖਨ ਹਾਰ ਦਇਆਲ, ਜਦ ਕਰ ਦੇਖੋ ਤੁਮ ਪ੍ਰਤਪਾਲ ਰਹਾਓ। ਜਲ ਪੀਵਤ ਜਿਉਂ ਤਿਖਾ ਮਟੰਤ, ਧਨ ਬਿਗਸੇ ਗ੍ਰਹਿ ਆਵਤ ਕੰਤ, ਲੋਭੀ ਕਾ ਧਨ ਪ੍ਰਾਣ ਆਧਾਰ, ਤਿਉਂ ਹਰ ਜਨ ਹਰ ਹਰ ਨਾਮ ਪਿਆਰ। ਕਿਰਸਾਨੀ ਜੋ ਰਾਖੇ ਰਖਵਾਲਾ, ਮਾਤ ਪਿਤਾ ਦਇਆ ਜੋ ਬਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉਂ ਹਰ ਜਨ ਰਾਖੈ ਕੰਠ ਲਾਏ, ਜਿਉਂ ਅੰਦਲੇ ਪੇਖਤ ਹੋਏ ਆਨੰਦ, ਗੂੰਗਾ ਭਗਤ ਗਾਵੇ ਬਹੁ ਛੰਦ, ਪਿੰਗਲ ਪਰਵਤ ਪਰਤੇ ਪਾਰ, ਹਰ ਕੇ ਨਾਮ ਸਗਲੇ ਉਦਾਰ, ਜਿਉਂ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ਤ ਸੰਤ ਸੰਗ ਵਿਨਾਸ, ਜਿਉਂ ਸਾਬਨ ਕਾਪਰ ਊਜਲ ਹੋਤ, ਨਾਮ ਜਾਪਤ ਸਭ ਭਰਮ ਪਉ ਖੋਤ, ਜਿਉਂ ਚੱਕਵੀ ਸੂਰਜ ਕੀ ਆਸ, ਜਿਉਂ ਚਾਤ੍ਰਿਕ ਬੂੰਦ ਕੀ ਪਿਆਸ, ਜਿਉਂ ਕ੍ਰੰਕ ਨਾਦ ਕਰਨ ਸਮਾਨੇ, ਤਿਉਂ ਹਰ ਨਾਮ ਹਰ ਜਨ ਮਨੇ ਸੁਖਾਨੇ, ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਇਆਲ ਭਏ ਤਾਂ ਆਈ ਜੀਤ, ਦਇਆ ਧਾਰੀ ਤਨ ਧਾਰਨ ਹਾਰ, ਬੰਧਨ ਤੇ ਹੋਈ ਛੁਟਕਾਰ, ਸਭ ਥਾਨ ਦੇਖੇ ਨੈਣ ਲੋਏ, ਤਿਸ ਬਿਨ ਦੂਜਾ ਅਵਰ ਨਾ ਕੋਏ, ਭਰਮ ਪੈ ਛੂਟੇ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਬਿਸਮਾਦ। ਰਾਮ ਕਲੀ ਮਹੱਲਾ ਪੰਜਵਾਂ। ਜੀ ਜੰਤ ਸਭ ਪੇਖੀਏ ਪ੍ਰਭ ਸਗਲ ਤੁਮਾਰੀ ਧਾਰਨਾ, ਇਹੋ ਮਨ ਹਰ ਕੇ ਨਾਮ ਉਧਾਰਨਾ, ਰਹਾਓ ਖਿਨ ਮੈਂ ਥਾ ਪਿਓ ਤਾ ਪੇ ਕੁਦਰਤ ਕਰ ਸਭ ਕਰਤੇ ਕੇ ਕਾਰਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਧਾਰਨਾ, ਨਾਮ ਜਪਤ ਮਨ ਨਿਰਮਲ ਹੋਵੈ, ਸੂਖੇ ਸੂਖ ਗਦਾਰਨਾ, ਭਗਤ ਸਰਨ ਜੋ ਆਵੇ ਪ੍ਰਾਣੀ, ਤਿਸ ਈਹਾਂ ਉਆਂ ਨਾ ਹਾਰਨਾ, ਸੂਖ ਦੁੱਖ ਇਸ ਮਨ ਕੀ ਬਿਰਥਾ, ਤੁਮ ਹੀ ਆ ਗਏ ਸਾਰਨਾ, ਤੂੰ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਣਾ, ਅਨੇਕ ਵਾਰ ਕੋਟ ਜਾਣੀ ਉੱਪਰ, ਨਾਨਕ ਵੰਜੇ ਵਾਰਨਾ। ਰਾਮ ਕਲੀ ਮਹੱਲਾ ਪੰਜਵਾਂ। ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਦਰਸ਼ਨ ਭੇਟ ਭਾਵ ਸਭਨਾ ਸੇ, ਹਰਸਿਓ ਦੇ ਮਿਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦਿਰੜਾਏ, ਅੰਤੇ ਹੋਏ ਸਿਖਾਈ ਰਹਾਓ। ਸਗਲ ਦੂਕਾ ਡੇਰਾ ਪੰਨਾ, ਸੰਤ ਧੂਰ ਮਖਲਾਈ, ਪਤਿਤ ਪੁਨੀਤ ਕੀਏ ਖਿਨ ਪੀਤਰ, ਅਗਿਆਨ ਅੰਧੇਰ ਵੰਜਾਈ, ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤੇ ਸਰਨਾਈ, ਬੰਧਨ ਤੋੜ ਚਰਨ ਕਮਲ ਦਿਰੜਾਏ, ਏਕ ਸ਼ਬਦ ਲਿਵਲਾਈ, ਅੰਧ ਕੂਹ ਵਿਖਿਆ ਤੇ ਕਾਢਿਓ, ਸਾਚ ਸ਼ਬਦ ਮਣਿਆਈ, ਜਨ ਮਰਨ ਕਾ ਸਹਿਸਾ ਚੂਕਾ, ਬੋਹੜ ਕਤ ਹੋਣਾ ਤਾਈ, ਨਾਮ ਰਸਾਇਣ ਏ ਮਨ ਰਾਤਾ, ਅੰਮ੍ਰਿਤ ਪੀਰ ਤਪਤਾਈ, ਸੰਤ ਸੰਗ ਮਿਲ ਕੀਰਤਨ ਗਾਇਆ, ਨਿਹਚਲ ਵਸਿਆ ਜਾਈ, ਪੂਰੇ ਗੁਰ ਪੂਰੀ ਮਤ ਦੀਨੀ, ਹਰ ਬਿਨ ਆਣ ਨਾ ਪਾਈ, ਨਾਮ ਨਿਦਾਨ ਪਾਇਆ ਵਡਭਾਗੀ, ਨਾਨਕ ਨਰਕ ਨਾ ਜਾਈ, ਕਾਲ ਸਿਆਣ ਪਯੁਕਤ ਨਾ ਮੇਰੀ, ਪੂਰੇ ਗੁਰੂ ਕਮਾਈ, ਜਪ ਤਪ ਸੰਜਮ ਸੁਚ ਹੈ ਸੋਈ, ਆਪੇ ਕਰੇ ਕਰਾਈ, ਪੁੱਤਰ ਕਲੱਤਰ ਮਹਾਂ ਵਿਖਿਆ, ਮੈਂ ਗੁਰ ਸਾਚੇ ਲਾਏ ਤਰਾਈ, ਆਪਣੇ ਜੀਤਾ ਆਪ ਸੰਭਾਲੇ, ਆਪ ਲੀਏ ਲੜ ਲਾਈ, ਸਾਚ ਧਰਮ ਕਾ ਬੇੜਾ ਬਾਂਧਿਆ, ਭਵ ਜਲ ਪਾਰ ਪਵਾਈ, ਬੇਸੁਮਾਰ ਬੇਅੰਤ ਸੁਆਮੀ, ਨਾਨਕ ਬਲ ਬਲ ਜਾਈ, ਅਕਾਲ ਮੂਰਤ ਯੁਨੀ ਸੰਪੋ, ਕਲ ਅੰਧਕਾਰ ਦੀ ਪਾਈ, ਅੰਤਰ ਜਾਮੀ ਜੀ ਅਨਕਾ ਤਾਤਾ, ਦੇਖਤ ਤ੍ਰਿਪਤ ਅਗਾਈ, ਏਕ ਅੰਕਾਰ ਨਿਰੰਜਨ ਨਿਰਭਉ, ਸਭ ਜਲ ਥਲ ਰਿਹਾ ਸਮਾਈ, ਭਗਤ ਦਾਨ ਭਗਤਾ ਕੋ ਦੀਨਾ, ਹਰ ਨਾਨਕ ਜਾਚੇ ਮਾਈ। ਰਾਮ ਕਲੀ ਮਹੱਲਾ ਪੰਜਵਾਂ। ਸਲੋਕ ਸਿੱਖੋ ਸ਼ਬਦ ਪਿਆਰਿਓ, ਜਨ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣਿਆਈ, ਸੰਤੋ ਗੁਰਮੁਖ ਖੇਪ ਨਿਭਾਈ, ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ, ਸਗਲੀ ਤ੍ਰਿਸਨ ਲਾਈ, ਸੰਤੋ ਰਹਾਓ ਖੋਜਤ ਖੋਜਤ ਲਾਲਿਕ ਪਾਇਆ, ਹਰੇ ਕੀਮਤ ਕਹਿਣ ਨਾ ਜਾਈ, ਸੰਤ ਹੋ ਚਰਨ ਕਮਲ ਸੋ ਲਾਗੋ ਧਿਆਨਾ, ਸਾਚੇ ਦਰਸ ਸਮਾਈ, ਸੰਤੋ ਗੁਣ ਗਾਵਤ ਗਾਵਤ ਪਏ ਨਿਹਾਲਾ, ਹਰ ਸਿਮਰਤ ਤ੍ਰਿਪਤ ਗਾਈ, ਸੰਤੋ ਆਤਮ ਰਾਮ ਰਵਿਆ, ਸਭ ਅੰਤਰ ਕਤ ਆਵੇ ਕਤ ਜਾਈ, ਸੰਤੋ ਆਦ ਜੁਗਾਦੀ ਹੈਪੀ ਹੋਸੀ, ਸਭ ਜੀਆ ਕਾ ਸੁਖਦਾਈ, ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ, ਪੂਰ ਰਿਹਾ ਸਭ ਠਾਈ, ਸੰਤੋ
मीत साजन माल जोबन सुत हर नानक बाप मेरी माई संत हो राम कली महला पंजवा मान बज क्रम राम राम चितारी कूमन केर महा अत बिखड़ी गुरमुख नानक पारे उतारी रहाओ अंतर सूखा बाहर सूखा हर जप मल न पै दुस्तारी जिसते लागे तिने निवारे प्रभ जियो अपनी कृपा तारी उदरे संत परे हर सरनी पज बिनसे महाकारी साधु संगत ए फल पाया एक केवल नाम अदारी ना कोई सूर ना कोई हीना सब प्रगटी ज्योत तुम्हारी तुम सम्राथे अगत कोचर रव्या एक मरारी कीमत कौन करे तेरी करते प्रव्यंत न पारा वारी नाम दान नानक वड्याई तेरिया संत जनारे नारी राम कली महला तीजा आनंद एक ओंकार सतगुर प्रसाद आनंद पिया मेरी माए सतगुरु मैं पाया सतगुर ता पाया सहस सेती मन वजिया वधाइया राग रतन परवार परिया शब्द गावन आइया शब्दों ता गाव हो हरि केरा मन जिनी वसाया कहे नानक आनंद होआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओहो करे तेरा कार्य सब सवारना सबना गला समरथ स्वामी सो क्यों मनो विसारे कहे नानक मन मेरे सदा रहो हर नाले साचे साहिबा क्या नहीं कर तेरा करता तेरा सब कुछ है जिस देह सो पावै सदा सिफत सलाह तेरी नाम मन वसावै नाम जिनके मन वसिया वाजे शब्द कनेरे कहे नानक सच्चे साहिब क्या नहीं कर तेरा साचा नाम मेरा आधारू साच नाम आधार मेरा जिन भुखा सब गवाइया कर सांत सुख मन आई वसिया जिन इच्छा सब पुजाइया सदा कुर्बान कीता गुरु विठो जस्तियां एह वड्याइया कह नानक सुनो संतो सब धरो प्यारो साचा नाम मेरा आधारो वाजे पंच सब तित करस भागे शब्द वाजे कला जित कर धारिया पंच दूत तुद वस कीते काल कंटक मारिया तुर करम पाया तो जन को से नाम हर कह लागे कह नानक तै सुख हुआ तित कर अण हद वाजे साची लिवे बिन देह नमाणी लिवे बाजो क्या करे बेचारिया तुद बाज समर्थ कोय नाही कृपा कर बनवारिया ए सुनाओ होर थाओ नाही शब्द लाग सवारिया कह नानक लिवे बाजो क्या करे बेचारिया आनंद आनंद सबको कहे आनंद गुरु ते जाणिया जाणिया आनंद सदा गुर ते कृपा करे प्यारिया कर कृपा कलव कटे ज्ञान अंजन सारिया अंदर हो जिनका मोह टुटा तनका शब्द सचे सवारिया कहे नानक एहो आनंद है आनंद गुर ते जाणिया बाबा जिस तू देह सोई जन पावे पावे ता सोई जन देह जिसनु होर क्या करे बेचारिया एक भरम भूले फिर है दै दे सिक नाम लग सवारिया गुर प्रसादी मन भया निर्मल जिन्ना पाणा पावे कहे नानक जिस देह प्यारे सोई जन पावे आप हो संत प्यारो अकथ की करह कहानी अकथ केरी कित द्वारे पाइए तान मन तन सौ सौम गुरु को हुक्म मन्ये पाइए हुक्म मन्यो गुरु केरा गावो सच्ची बाणी कहे नानक सुनो संतो कथ्यो अकथ कहानी ए मन चंचला चितराई किने ना पाया चितराई ना पाया किने तू सुन मन मेरिया एहे माया मोहनी जिन एत परम पुलाया माया ता मोहनी तिने कीती जन ठगौली पाया कुर्बान कीता दिस विठो जन मोह मीठा लाया कहे नानक मन चंचल चितराई किने ना पाया ए मन प्यारिया तू सदा सच समाले एहो कुटंब तू जे देखदा चले नाही तेरे नाले साथ तेरे चले नाही तिस नाल क्यों चित लाइए ऐसा काम मूले ना कीचै जे त्यंत पछो ताइए सतगुरु का उपदेश सुन तू होवै तेरे नाले कह नानक मन प्यारे तू सदा सच समाले अगम गोचरा तेरा अंत ना पाया अंतो ना पाया किने तेरा अपना आप तू जान है जी जान सब खेल तेरा क्या को आख वखाणे आखे ता वेखे सब तू है जिन जग तू पाया कह नानक तू सदा अगम है तेरा अंत ना पाया सुर नर मुंजन अमृत खोज दे सो अमृत गुर ते पाया पाया अमृत गुर कृपा कीनी सच्चा मन वसाया जी जंद सब तुद उपाए एक वेख परसन आया लाभ लोभ अहंकार चूका सतगुरु भला पाया कहे नानक जिसनु आप तुठा तन अमृत गुर ते पाया
ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖ ਮਾਰਗ ਚੱਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਾਨੇ ਹੋਂ ਤਿੱਖੀ ਵਾਲ ਹੋਣੀ ਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਣਾ ਸਮਾਣੀ, ਕਹੇ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੈ ਤਵ ਚਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੈਬ ਤੂੰ ਚਲਾਹੈ ਤਵੇਂ ਚਲੇ, ਜਿੰਨਾ ਮਾਰਗ ਪਾਵ ਹੈ, ਕਰ ਕਿਰਪਾ ਜਿਨ ਨਾਮ ਲਾਹੇ ਸੇ, ਹਰ ਹਰ ਸਦਾ ਧਿਆਵ ਹੈ, ਜਿਸਨੂੰ ਕਥਾ ਸੁਣਾ ਇਹ ਆਪਣੀ ਸੇ, ਗੁਰਦੁਆਰੇ ਸੁਖ ਪਾਵ ਹੈ, ਕਹੇ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੇ ਚਲਾਵ ਹੈ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਤੁਰਹੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰਹਿ ਗਲਾ ਗਲੀ, ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਣਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਵਿਣ, ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ, ਸੰਜਮ ਰਹੇ ਕਰਮ ਕਮਾਏ, ਸਹਿਸਿਓ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਹੋ ਸ਼ਬਦ ਲਾਗੋ, ਹਰ ਸੋਂ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ, ਸਹਿਜ ਉਪਜੈ ਇਹੋ ਸਹਿਸਾ ਇਵ ਜਾਏ, ਜੀਓ ਮਹਿਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮਹਿਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋਂ ਵਿਸਾਰਿਆ, ਵੇਦਾਂ ਮਹਿ ਨਾਮ ਉੱਤਮ ਸੋ, ਸੁਣੇ ਨਾਹੀਂ ਫਿਰ ਇਹ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ, ਜਿਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇ ਬਣਜਾਰੇ, ਕਹੇ ਨਾਨਕ ਜਨ ਮਨ ਨਿਰਮਲ, ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨਿ ਅਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵੇਖਿਆ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਹੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ, ਪੀਵ ਹੋ ਅੰਮ੍ਰਿਤ ਸਦਾ ਰਹੋ, ਹਰੰਗ ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੰਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਦ ਜਨਕਾ ਹਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ, ਗੁਰੂ ਬਾਹਜੋਂ ਤੱਤੇ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਆਂਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਬੱਚੇ ਸਾਜਰੇ ਨੇ, ਉਹਨਾਂ ਚਿਰ ਗੱਲਾਂ ਕਰਨ ਨਾਲੋਂ ਆਪਾਂ ਸਿਮਰਨ ਕਰਦੇ ਹਾਂ। ਵਾਹਿਗੁਰੂ,

ਦੁੱਖ ਦਾਰੂ ਸੁਖਰੋ ਭਇਆ ਜਾ ਸੁਖਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਕਰੀ ਨਾ ਹੋਈ ਮਲਿਹਾਰੀ ਕੁਦਰਤ ਵਸਿਆ ਤੇਰਾ ਹੁਕਮਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਰ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਮਾਂ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਸੋ ਦਾਰੋ ਰਾਗ ਵਾਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ

ਸਿੱਧ ਸਮਾਧੀ ਅੰਦਰ ਗਾਵ ਤੁਧ ਨੂੰ ਸਾਧ ਵਿਚਾਰੇ ਗਾਵ ਤੁਧ ਨੂੰ ਜਤੀ ਸਤੀ ਸੰਤੋਖੀ ਗਾਵ ਤੁਧ ਨੂੰ ਵੀਰ ਕਰਾਰੇ ਗਾਵ ਤੁਧ ਨੂੰ ਪੰਡਿਤ ਪੜ੍ਹਨ ਰੱਖੀ ਸੋ ਜੁਗ ਜੁਗ।

ਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਧੀਓ ਸੀ ਜਾਏ ਨੰਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ।

ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ।

ਸਤਿਗੁਰੂ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਮਿਲੇ, ਮਾਧੋ ਜੀ ਸਤ ਸੰਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ, ਜਨਮ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾ ਹੇਠਾ ਕਾਹੇ ਮਨ ਭਹੁ ਕਰਿਆ, ਉੜੀ ਉਡਾਵੈ ਸੈਕੋ ਸਾਤ ਪਾਛੈ ਬਚਰੇ ਸ਼ਰਿਆ, ਤੇਨ ਕਮਲ ਫਲਾਵੈ ਕਮਲ ਚੁਗਾਵੈ ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਮਾਦਾ।

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਨੇਵੜੇ ਵਰਨਾ ਕੋਈ